ਜੋ ਮਨ ਪਤੀਐ ਨਾਹੀ ਤਾਂ ਘਰ ਕੋ ਬਾਪ ਬਿਰਸਾਈ ਰਹਾਉ। ਸੋਹਿਣ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗਾ ਧਰੀ, ਏਕ ਭਗਤ ਮੇਰੇ ਹਿਰਦੇ ਬਸੈ, ਨਾਮੇ ਦੇਖ ਨਰਾਇਣ ਹਸੇ। ਦੂਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਪਿਆ, ਮੈਂ ਬਹੁਰੀ ਮੇਰਾ ਰਾਮ ਪਧਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਬਿਆਰੇ ਜੋਗ, ਰਹਾਉ ਬਾਲ ਵਿਵਾਦ ਕਹੂੰ ਸਿਉਂ ਨਾ ਕੀਜੈ, ਰਤਨਾ ਰਾਮ ਸੈਨ ਪਿੰਜੇ ਅਬ ਜੀ ਜਾਣ, ਐਸੇ ਬਨ ਆਏ ਮਿਲੋ ਗੋਪਾਲ ਨਿਸ਼ਾਨ ਬਜਾਏ, ਉਸਤ ਨਿੰਦਾ ਕਰੇ ਨਰ ਕੋਈ। ਨਾਮੇ ਸ਼੍ਰੀ ਰੰਗ ਭੇਟਲ ਸੋਏ, ਕਬਹੋ ਖੀਰ ਖਾਂਡ ਘਿਓ ਨਾ ਪਾਵੇ, ਕਬੂ ਘਰ ਘਰ ਟੂਕ ਮੰਗਾਵੇ, ਕਬੂ ਕੂਰਨ ਚਨੇ ਬਿਨਾ ਵੇ, ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ। ਹਰ ਕੇ ਮੈਂ ਮਾਂ ਕਿਛ ਕਦ ਨਾ ਜਾਈ ਰਹਾਉ, ਕਬਹੋ ਤੁਰੇ ਤੁਰੰਗ ਨ ਜਾਵੇ, ਕਬਹੋ ਪਾਏ ਪਾਨੀ ਹੋ ਨਾ ਪਾਵੇ, ਕਬਹੋ ਕਾਟ ਸੁਬੇਦੀ ਸੁਭਾਵੈ, ਕਬਹੋ ਭੂਮ ਪਿਆਰ ਨਾ ਪਾਵੇ, ਭੰਡ ਨਾਮ ਦੇਹੋ ਇੱਕ ਨਾਮ ਨਿਸਤਾਰੇ, ਜੇ ਗੋਰ ਮਿਲੈ ਤੇ ਬਾਦ ਉਤਾਰੇ, ਹੱਥ ਗਿਲਤ ਤੇਰੇ ਦੇ ਹਰੇ ਆਇਆ। ਭਗਤ ਕਰਤ ਨਾਮਾ ਭਗਨ ਉਠਾਇਆ, ਹਿੰਡੀ ਜਾਤ ਮੇਰੀ ਜਾਤ ਮਿਲਾਇਆ, ਸ਼ੀਪੇ ਕੇ ਜਨਮ ਗਾਹੇ ਗਵਾਇਆ, ਰਹਾਉ ਲੈ ਕਮਲੀ ਚੱਲਿਆ ਪਲਟਾਏ, ਦਿਉਰੇ ਬਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਪੰਜਨਾ ਕਹੋ ਦੇਹੋ ਰਾਹ ਫੇਰੇ, ਭੈਰੋ ਨਾਮ ਦਿਓ ਜੀਓ ਘਰ ਦੂਜਾ, ਕੁਆਂ ਕਾ ਤੁਹਾਨੂੰ ਪ੍ਰਸਾਦ, ਜੈਸੀ ਭੂਕੇ ਪ੍ਰੀਤ ਨਾਜ ਪ੍ਰਿਖਾ ਬੰਦ ਜਾ।

ਮਿਟ ਬਹਿ ਕੰਮ ਨਾਹੀਂ ਰਹਾਓ, ਹਰ ਕੀ ਭਗਤ ਨਾ ਦੇਖੇ ਜਾਏ, ਮਾਰਗ ਛੋੜਾ ਮਾਰਗ ਪਾਏ, ਭੁੱਲੋ ਭੂਲਾ ਮੁੱਲੋ ਭੁੱਲਾਂ ਆਵੈ ਜਾਏ, ਅੰਮ੍ਰਿਤ ਡਾਰ ਨਾਥ ਵਿਖਾਏ, ਜਿਉਂ ਬਿਸਵਾ ਕੇ ਪਰੇ ਅਖਾਰਾ, ਕਾਪਰ ਪੈਰ ਕਰੇ ਸਿੰਗਾਰਾ, ਪੂਰੇ ਤਾਲ ਨਿਹਾਲੇ ਸਾਸ, ਵਾਹ ਕੇ ਕਰੇ ਜਮਕਾ ਹੈ ਪਾਸ, ਜਾ ਕੇ ਮਚਕ ਲਿਖਿਓ ਕਰਮਾ, ਸੋ ਬਜ ਪਾਰ ਹੈ ਗੁਰ ਕੀ ਸਰਨਾ, ਗਤ ਨਾਮ ਦਿਓ ਵਿਚਾਰੇ, ਨ ਵੇਦ ਸੰਤੋ ਉਤਰੋ ਪਾਰ, ਸੰਡਾ ਮਰਖ ਜਾਏ ਪੁਕਾਰੇ, ਪੜਾ ਹੈ ਨਹੀਂ ਹਮ ਹੀ ਪਛਾਰੇ, ਨਾਮ ਕਹੇ ਕਰ ਤਾਲ ਬਜਾਵੇ, ਚੱਡੀਆਂ ਸਭੇ ਬਿਗਾਰੇ, ਰਾਮ ਨਾਮਾ ਜਪ ਬੋ ਕਰੇ ਹਿਰਦੇ ਹਰ, ਜੀ ਕੋ ਸਿਮਰਨ ਧਰੇ ਨਹਾਓ, ਵਸੁਧਾ ਬਸ ਕਿਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ ਭੂਤ, ਪ੍ਰਹਿਲਾਦ ਕਹਿਆ ਨਹੀਂ ਮਾਨੇ, ਤਿੰਨ ਤੋ ਔਰੇ ਨਾਠੀ, ਦੁਸ਼ਟ ਸਭਾ ਮੇਰੇ ਮੰਤਰ ਪਾਇਆ, ਕਰਸੈ ਆਉਦ ਕਨੇਰੀ, ਕੀਰਤਨ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ, ਕਾਢ ਖੜਗ ਕਾਲ ਪੈ ਗੋਪਿਓ, ਮੋਹਿ ਬਤਾਓ ਜੋ ਤੋਹੇ ਗ੍ਰਾਖੈ, ਪੀਤ ਪਿਤੰਬਰ ਤ੍ਰਿਭਵਨ ਧਨੀ, ਤਾਮ ਮਾਹੇ ਹਰ ਪਾਖੈ, ਨਾਖਸ ਜਿਨ ਨਖੇ ਬਿਰਾਜਿਓ, ਸੁਰ ਨਰ ਗੇ ਸਨਾਥਾ ਕਹਿ ਨਾਮ ਦਿਓ, ਹਮ ਨਰ ਹਰ ਧਿਆਓ ਰਾਮ ਬੈ ਪਰਦਾਤਾ, ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮ ਨਾਮਾ, ਸੁਲਤਾਨੇ ਬਹੁ ਦਿਲਾ, ਦੇਖੋ ਤੇਰਾ ਹਨ ਬੇਟਲਾ ਰਹਾਉ, ਬਿਸਮਲ ਗਹੁ ਦੇਹੋ ਜੀ ਵਾਹੇ, ਨਾਥਰ ਗਰਦਨ ਮਾਰੋ ਠਾਏ, ਬਾਲ ਸਾ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜਿਵੇ ਕੋਏ, ਮੇਰਾ ਕੀਆ ਕਛੁ ਨਾ ਹੋਏ, ਕਾਰ ਹੈ ਰਾਮ ਹੋਏ ਹੈ ਸੋਏ, ਬਾਰਸਾ ਚੜੇ ਅੰਕਾਰ, ਗੱਜ ਹਸੀ ਦਿਨੋ ਚਮਕਾਰ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਬੜੇ ਤੋਂ ਹਰ ਗੁਣ ਗਾਏ, ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ, ਗਾਜੀ ਮੁਲਾ ਕਰੇ ਸੁਨਾਵੇ, ਨੇ ਹਿੰਦੂ ਮੇਰਾ ਮਰਿਆ ਮਾਨ, ਬਾਰਸਾ ਬੇਨਤੀ ਸੁਨੇਹ, ਨਾਮੇ ਸਾਰ ਭਰ ਸੋਨਾ ਲਿਹ, ਮਾਲ ਲਿਓ ਤਾਂ ਦੂਜਕ ਭਰੋ, ਦੀਨ ਛੋੜ ਦੁਨੀਆ ਕੌਮ ਭਰੋ, ਪਾਵੋ ਬੀੜੀ ਹੱਥੋ ਤਾਲ, ਨਾਮਾ ਗਾਵੇ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ, ਤਾਂ ਨਾਮਾ ਹਰ ਕਰਤਾ ਰਹੇ, ਸਾਂਤ ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਭਵਨ ਧਨੀ, ਪਾਖੰਤਣ ਬਾਜ ਬਜਾਇਲਾ, ਗਰੜ ਚੜੇ ਗੋਬਿੰਦ ਆਇਲਾ, ਆਪਣੇ ਭਗਤ ਬਰਗੀ ਪ੍ਰਤਪਾਲ, ਗਰਨ ਜੜੇ ਆਏ ਗੋਪਾਲ, ਕਹੇ ਨਾ ਧਰਨ ਗੋਡੀ ਕਰੋ, ਕਹੇ ਤਾਂ ਸੇਕ ਲੇਕਰ ਉੱਪਰ ਧਰੋ, ਕਹੇ ਤਾਂ ਮੋਏ ਗਉ ਦਿਓ ਜੀ ਆਏ, ਸਭ ਕੋਈ ਦੇਖੇ ਵਧੀ ਆਏ, ਨਾਮਾ ਪ੍ਰਣਵੇ ਸੇਲ ਮਸੇਲ, ਗਉ ਦੁਹਾਈ ਬਛੜਾ ਮੇਲ, ਦੁੰਦੇ ਦੋਹੇ ਜਬ ਮਟਕੀ ਭਰੀ ਲੇ ਬਰਸਾ, ਕਹੇ ਅੱਗੇ ਧਰੀ ਬਰਸਾ, ਮਹਿਲ ਮਹਿ ਜਾਏ ਔਖਟ ਕੀ ਕੱਟ ਲਾਗੀ ਆਏ, ਕਾਜੇ ਮੁੱਲਾ ਬਿਨਤੀ ਫਿਰ ਫਰਮਾਏ, ਬਖਸੀ ਹਿੰਦੂ ਮੈਂ ਤੇਰੀ ਗਾਏ, ਨਾਮਾ ਕਹਿ ਸੁਣੋ ਬਾਰਸਾ, ਇਹ ਕਿਛ ਪਤੀਆ ਮੁਝ ਦਿਖਾਏ, ਇਸ ਪਤੀਆ ਕਾ ਇਹ ਪ੍ਰਵਾਨ, ਸੱਚ ਸੀਲ ਚਾਲੋ ਸੁਲਤਾਨ, ਨਾਮ ਦਿਓ ਸਭ ਰਹਿਆ ਸਮਾਏ, ਮੇਰੇ ਹਿੰਦੂ ਸਭ ਨਾਮੇ ਪੈ ਜਾਏ, ਜਵਾਬ ਕੀ ਵਾਰਨ ਜੀ ਬਹਿੰਗਾਏ, ਨਾ ਨਾਮ ਤਾਂ ਨਾਮ ਦੇਵ ਕਾ ਪਤੀਆ ਜਾਏ, ਨਾਮੇ ਕੀ ਕੀਰਤ ਰਹੀ ਸੰਸਾਰ, ਪਰਜਨਾ ਲੈ ਉਦਰਿਆ ਪਾਰ, ਸਗਲ ਕਲੇਸ਼ ਨਿੰਦਕ ਮਿਆ ਖੇਦ, ਨਾਮੇ ਨਾਰਾਇਣ ਨਾਹੀਂ ਭੇਦ, ਕਰ ਦੂਜਾ ਜਾਓ ਗੁਰਦੇਵ ਤਾਂ ਮਿਲੇ ਮੁਰਾਰ, ਜਾਓ ਗੁਰਦੇਵ ਤਾਂ ਉਤਰੇ ਪਾਰ, ਜਾਓ ਗੁਰਦੇਵ ਤਾਂ ਬੇਕੁੰਡ ਤਰੇ, ਜਾਓ ਗੁਰਦੇਵ ਤਾਂ ਜੀਵਤ ਮੁਰੇ, ਸਤ ਸਤ ਸਤ ਸਤ ਸਤ ਗੁਰਦੇਵ, ਝੂਠ ਝੂਠ ਝੂਠ ਝੂਠ ਅੰਤ ਸਭ ਸੇਵ ਰਹਾਓ, ਜਾਓ ਗੁਰਦੇਵ ਤਾਂ ਨਾਮ ਦ੍ਰਿੜਾਵੇ, ਜਾਓ ਗੁਰਦੇਵ ਤਾਂ ਦਹਿ ਪਾਵੇ, ਜਾਓ ਗੁਰਦੇਵ ਪੰਡ ਤੇ ਦੂਰ, ਜਾਓ ਗੁਰਦੇਵ ਤਾਂ ਮਰਵ ਝੂਰ, ਜਾਓ ਗੁਰਦੇਵ ਤਾਂ ਅੰਮ੍ਰਿਤ ਬਾਣੀ, ਜਾਓ ਗੁਰਦੇਵ ਤਾਂ ਗਤ ਕਹਾਣੀ, ਜਾਓ ਗੁਰਦੇਵ ਤਾਂ ਅੰਮ੍ਰਿਤ ਦੇਹ, ਜਾਓ ਗੁਰਦੇਵ ਨਾਮ ਜਪ ਲੈ, ਜਾਓ ਗੁਰਦੇਵ ਭਵਨ ਤੇ ਸੁਜੈ, ਜਾਓ ਗੁਰਦੇਵ ਉੱਚ ਤਾਂ ਪਤ ਪਦ ਬੂਝੈ, ਜਾਓ ਗੁਰਦੇਵ ਉੱਚ ਪਦ ਬੂਝੈ, ਜਾਓ ਗੁਰਦੇਵ ਤਾਂ ਸੀਸ ਆਕਾਸ, ਜਾਓ ਗੁਰਦੇਵ ਸਦਾ ਸਾਬਾਸ, ਜਾਓ ਗੁਰਦੇਵ ਸਦਾ ਵੈਰਾਗੀ, ਜਾਓ ਗੁਰਦੇਵ ਪਰਨਿੰਦਾ ਤੇ ਆਗੀ, ਜਾਓ ਗੁਰਦੇਵ ਭੁਰਾ ਬਲਾਇਕ, ਜਾਓ ਗੁਰਦੇਵ ਲਾਟੇ ਲੇਖ, ਜਾਓ ਗੁਰਦੇਵ ਕੰਧ ਨਹੀਂ ਰਹਿ, ਜਾਓ ਗੁਰਦੇਵ ਦੇਵਦਾ ਫਿਰੇ, ਜਾਓ ਗੁਰਦੇਵ ਤਾਂ ਛਾਪੁਰ ਸ਼ਾਹੀ, ਜਾਓ ਗੁਰਦੇਵ ਸਹਿਜ ਨਿੰਗ ਸਾਈ, ਜਾਓ ਗੁਰਦੇਵ ਤਾਂ ਛੱਠ ਨਹਾਇਆ, ਜਾਓ ਗੁਰਦੇਵ ਦਾਨ ਜਕਰ ਲੰਘਾਇਆ, ਜਾਓ ਗੁਰਦੇਵ ਤਾਂ ਦੁਆਤ ਸੇਵਾ, ਜਾਓ ਗੁਰਦੇਵ ਭੈ ਵੇਖ ਮੇਵਾ, ਜਾਓ ਗੁਰਦੇਵ ਤਾਂ ਸੰਸਾਰ ਟੁੱਟੇ, ਜਾਓ ਗੁਰਦੇਵ ਤਾਂ ਜਮ ਦੇ ਛੋਟੇ, ਜਾਓ ਗੁਰਦੇਵ ਤਾਂ ਭੋਜਨ ਤਰੇ, ਜਾਓ ਗੁਰਦੇਵ ਤਾਂ ਜਨਮ ਨਾ ਮਰੇ, ਜਾਓ ਗੁਰਦੇਵ ਅੱਠ ਸੱਤ ਅੱਠ ਦਸ ਵਿਵਹਾਰ, ਜਾਓ ਗੁਰਦੇਵ ਅਠਾਰੇ ਪਾਰ, ਬਿਨ ਗੁਰਦੇਵ ਅਵਰ ਨਾ ਜਾਏ, ਨਾਮ ਦਿਓ ਗੁਰ ਕੀ ਸਰਨਾਏ, ਭੈਰੋ ਬਾਣੀ ਦਵਦਾਸ ਜੀਓ ਕੀ ਘਰ, ਦੇਖੋ ਅੰਕਾਰ ਸਤਿਗੁਰ ਪ੍ਰਸਾਦ, ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਂ ਸਾ, ਵਰਨ ਸਹਿਤ ਜੋ ਜਪੇ ਨਾਮ, ਸੋ ਜੋ ਕੀ ਕੇਵਲ ਨੈ ਕਾਮ, ਪਰਚੇ ਰਾਮ ਰਵੇ ਜੋ ਕੋਈ ਪਾਰਸ, ਪਰਸੇ ਦੁਬਦਾ ਨਾ ਹੋਈ ਰਹੋ, ਸੋ ਮਨ ਮਨ ਕੀ ਦੁਬਦਾ ਖਾਏ, ਬਿੰਦੂ ਵਾਲੇ ਤਰੇ ਲੋਕ ਸੁਮ

भाई मानक आस भाव सब कोई करया करता होए सो अन पै रहे फल कारण फूली बनराए फल लागा दबु फूल मनाए ज्ञाने कारण कर्म अभ्यास ज्ञान भया तय कर्म है नाश कृत कारण दद मत सयान जीवत मुक्त दा निर्वाण कर्म दास परम वैराग हृदय राम की न जप स भाग नाम देव जाओ कलंदर के सुहा कर बधाली भेसवा रहाओ ਜਿਨੇ ਆਕਾਸ ਕੁਲੇ ਸਿਰ ਗਿਨੀ ਕੌਸੈ ਸਤ ਪਿਆਲੋ ਚਮਰ ਕਬੂਸ ਕਮਦਰ ਤੇਰਾ ਏ ਵਿਦ ਬਣੇ ਗੋਪਾਲ ਸ਼ਬਨ ਕੋਟ ਕੇ ਪਹਿਣ ਤੇਰਾ ਸੁਲ ਸਹਿ ਸਹਿ ਜਾਰਾ ਪਾਰ ਠਾਰ ਮੁਦ ਕਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮਹਿ ਜਿਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੇ ਬੀਬੀ ਕਬਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰ ਭਗਤ ਕਰਤ ਮੇਰੇ ਤਾਲ ਸ਼ਿਨਾਏ ਕਹਿ ਪੈ ਕਰੋ ਪੁਕਾਰਾ ਨਾਮੇ ਕਹਿ ਸੁਵਾਮੀ ਅੰਤਰ ਜਾਮੇ ਫਿਰੈ ਸਗਲ ਬਦੇਸ ਵਾ ਰਾਗ ਬਸੰਤ ਮਹਲਾ ਪਹਿਲਾ ਕਰ ਪਹਿਲਾ ਚੌਪ ਦੇ ਦੋ ਤੁਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੋਨੀ ਸਾਹਿਬ ਭਾਂਗੁਰ ਪ੍ਰਸਾਦ ਮਹਾ ਮਹਾ ਮੁਬਾਰਕੀ ਜਿਹੜਾ ਸਦਾ ਬਸੰਤ ਪਰ ਫੁਰ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ ਭੋਲੇ ਆ ਹਮੈ ਸੁਤ ਵਿਸਾਰ ਹਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਛਾਵ ਕਨੀ ਜੋਕਾ ਮਨ ਭਾਣ ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ ਪਤ ਕਾ ਧਨ ਪੂਰਾ ਹੋਆ ਲਾਗਾ ਸਹਿ ਧਿਆਨ ਮਾਰੁਤੀ ਆਵਣ ਵੇਖੋ ਆਵਣਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੁਖ ਜੇ ਗੁਰਮੁਖ ਰਹਿ ਸਮਾਏ ਮਹਲਾ ਬਲਾ ਬਸੰਤ ਰੁਤ ਅਲੇ ਸਰਸ ਬਸੰਤ ਮਾਹੇ ਰੰਗ ਰਤੇ ਰਵੇ ਜੇ ਤੇਰੇ ਚਾਏ ਕਿਸ ਪੂਰਚਣਾ ਵੋ ਲਾਗੋ ਪਾਏ ਤੇਰਾ ਦਰਸ਼ਨ ਦਸਾ ਕਹੋ ਰਾਏ ਜਗ ਜੀਵਨ ਜੋਤ ਨਾ ਮਿਲੇ ਗਾਏ ਰਹਾਓ ਤੇਰੀ ਮੂਰਤ ਇੱਕ ਬਹੁਤ ਰੂਪ ਕਿਸ ਪੂਰਚਣਾ ਵੋ ਦਿਓ ਧੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਰਸ਼ਨ ਦਸਾ ਕਹੋ ਰਾਏ ਤੇਰੇ ਸੱਠ ਸੰਬਤ ਸਭ ਤੀਰਥਾ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਤ ਗਤ ਨਹੀਂ ਜਾਣੀਆਂ ਅਣਜਾਣਤ ਨਾਮ ਖਾਣੀਆਂ ਨਾਨਕ ਵਿਚਾਰਾ ਕਿਆ ਕਹੇ ਸਭ ਲੋਕ ਸਲਾਹੇ ਸਹਿ ਸਿਰ ਨਾਨਕ ਲੋਕਾ ਭਾਵ ਹੈ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ ਬਸੰਤ ਮਹਲਾ ਪਹਿਲਾ ਸੋਹਿਨੇ ਕਾ ਚੌਕਾ ਕੰਚਨ ਗੁਵਾਰ ਰੁਪੇ ਕੀ ਆਕਾਰ ਬਸਤ ਵਿਸਾਰ ਗੰਗਾ ਕਾਵਦਕ ਕਰੰਤੇ ਕੀ ਆਗ ਗਰਡ ਖਾਣਾ ਦੁੱਧ ਸੀਓ ਗੜ ਦੇ ਮਨ ਦੇ ਕਪੂ ਨਾ ਪਾਏ ਜਾਮ ਨਾ ਭਿਜੇ ਸਜ ਨਾਏ ਰਹਾਓ ਦਸ ਅੱਠ ਲਿਖੇ ਹੋਵੇ ਬਾਸ ਚਾਰੇ ਬੇਦ ਮੁਕਾਗਰ ਪਾਠ ਪੁਰਬੀ ਨਵੇਂ ਵਰਨਾ ਕੀ ਦਾਤ ਵਰਤ ਨੇਮ ਕਰੇ ਦਿਨ ਦਾਤ ਕਾਜੇ ਮੁੱਲਾ ਹੋਵੇ ਸੇਖ ਜੋਗੀ ਜੰਗਮਾ ਭਗਵੇ ਭੇਖ ਸੋ ਗਿਰੀ ਕਰਮਾ ਕੀ ਸੰਦ ਬਿਨ ਬੂਝੇ ਸਭ ਖੜੀ ਅਸਬੰਧ ਜੇਤੇ ਜੀ ਲਿਖੀ ਸਿਰਕਾਰ ਕਰਨੀ ਉਪਰ ਹੋਵਗ ਸਾਰ ਹੁਕਮ ਕਰੇ ਮੂਰਖ ਗਵਾਰ ਨਾਨਕ ਸਚੇ ਕੇ ਸਿਵਤ ਭੰਡਾਰ ਬਸੰਤ ਮਹਾਨ ਤੀਜਾ ਤੀਜਾ ਬਸਤਰ ਉਤਾਰ ਦਿਗੰਬਰ ਹੋ ਗਜਾ ਧਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦੁਬਾਰ ਭ੍ਰਮ ਭ੍ਰਮ ਆਵੇ ਮੂੜਾ ਬਾਰੂ ਬਾਰ ਏਕ ਧੀ ਆਵੇ ਮੂੜਾ ਮਨਾ ਬਾਰ ਉਤਰ ਜਾਏ ਖੇਕ ਕਿਨਾ ਰਹਾਓ ਸਿਮਰਤ ਸਾਤਰ ਕਰੇ ਵਖਿਆਣ ਨਾਦੀ ਬੇਦੀ ਪੜੇ ਪੁਰਾਣ ਭਾਖਣ ਦ੍ਰਿਸ਼ਟ ਮਨ ਕਪਟ ਕਮਾਏ ਤਿੰਨ ਕੈਰ ਮਈਆ ਨੇੜ ਨਾ ਹੈ ਜੇ ਕੋ ਐਸਾ ਸੰਜਮੇ ਹੋਏ ਕਰਿਆ ਅਭਿਸ਼ੇਕ ਪੂਜਾ ਕਰੇ ਅੰਦਰ ਲੋਭ ਮਨ ਵਿਖਿਆ ਮਾਹੇ ਹੋਏ ਨਿਰੰਜਨ ਕੈਸੇ ਪਾਹੇ ਕੀਤਾ ਹੋਵਾ ਕਰੇ ਕਿਆ ਹੋਗ ਜਿਸਨੂੰ ਆਪ ਜਲਾਏ ਸੋਏ ਨਦਰ ਕਰੇ ਤਾਂ ਭਰਮ ਜੁਗਾਏ ਹੁਕਮੈ ਬੁਝੇ ਤਾਂ ਸੱਚਾ ਪਾਏ ਜਿਸ ਜੀਵ ਅੰਤਰ ਮਹਿਲਾ ਹੋਏ ਦੇਰਤ ਭਵੇ ਸੰਤਰ ਲੋਏ ਨਾਨਕ ਮਿਲੀਏ ਸਤ ਸਤ ਗੁਰ ਸੰਗ ਤਾ ਭਵ ਜਲ ਤੇ ਟੂਟਸ ਬੰਦ ਬਸੰਤ ਮਹਲਾ ਪਿਆਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰ ਨਾ ਦਿਸੈ ਸਰਬ ਤੋ ਤੂੰ ਸੁਰਨਾਥਾ ਦੇਵਾ ਦੇਵ ਹਰ ਨਾਮ ਮਿਲੇ ਗੁਰ ਚਰਨ ਸੇਵ ਗੁਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਓ ਬਿਨ ਸਾਧਨਾ ਪਾਈਏ ਹਰ ਕਾ ਸੰਗ ਬਿਨ ਗੁਰ ਮੈਲ ਮਿਲਣ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕੋ ਤੂੰ ਰਾਖੇ ਰਾਖਣ ਹਾਰ ਸਤਿਗੁਰੂ ਮੇ ਲਾਭੇ ਕਰੇ ਸਾਰ ਬੇਖ ਹਮੇ ਮਮਤਾ ਪਰਹੇ ਰਾਏ ਸਭ ਦੁਖ ਮਨਾਸੇ ਰਾਮ ਰਾਏ ਉੱਤਮ ਗਤ ਮਿਤ ਹਰ ਗੁਣ ਸਰੀਰ ਗੁਰਮਤ ਪ੍ਰਗਟੇ ਰਾਮ ਨਾਮ ਹੀਰ ਰਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮੇ ਲਭ ਸੰਤ ਮਹਲਾ ਪਹਿਲਾ ਮੇਰੀ ਸਖੀ ਸਹੇਲੀ ਸੁਨਹੋ ਭਾਏ
ਮੇਰਾ ਪਿਰ ਸਾਧੂ ਸੰਗ ਸਾਏ ਉਹ ਲੱਖ ਨਾ ਲਖੀਐ ਕਹੋ ਕਾਹੇ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੇ ਹਾਰ ਪ੍ਰਭ ਸੰਗ ਕੇਲੇ ਵਾਰ ਕਮਲ ਗੁਰਮੁਖ ਕੂਰਤ ਮਨ ਸੁਮਣੇ ਰਹਾਉ ਮਨਮੁਖੀ ਦੁਹਾਗਣ ਨਾਹੇ ਪਿਓ ਉਹ ਕੱਢ ਕੱਢ ਰਾਵੈ ਸਤਿਪਰੇ ਉਹ ਗੁਰਮੁਖ ਥਿਰ ਜਿਨੇ ਸੰਗ ਦਿਓ ਗੁਰ ਨਾਮ ਚੜਾਇਆ ਜਪ ਜਪਿਓ ਬਿਨ ਗੁਰ ਭਗਤ ਨਾ ਭਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਅਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਕੋਏ ਗੁਰ ਮਨ ਮਾਰਿਓ ਕਰ ਸੰਯੋਗ ਇਨ ਚ ਰਾਵੇ ਭਗਤ ਯੋਗ ਗੁਰ ਸੰਤ ਸਭਾ ਦੁੱਖ ਮਿਟੇ ਰੋਗ ਨਾਨ ਜਨ ਨਾਨਕ ਹਰਿ ਵਰ ਸਹਿਜ ਯੋਗ ਬਸੰਤ ਮਹੱਲਾ ਪਹਿਲਾ ਆਪੇ ਗੁਰਤ ਕਰੇ ਸਾਜ ਸੱਚ ਆਪਣੇ ਬੇੜੇ ਰਾਜ ਰਾਜ ਗੁਰਮਤਿ ਉੱਤਮ ਸੰਗ ਸਾਥ ਹਰਿ ਨਾਮ ਰਸਾਇਣ ਸਹਿਜ ਆਤ ਮਤ ਬਿਸਰਸ ਰੇ ਮਨ ਰਾਮ ਬੋਲ ਪਰੰਪਰਾ ਕਮ ਗੁਚਰ ਗੁਰਮੁਖ ਹਰ ਆਪ ਤੁਲਾਇ ਅਤੁਲ ਤੋਲ ਰਾਉ ਗੁਰ ਚਰਨ ਸਰੇਵੇ ਗੁਰ ਸਿੱਖ ਤੋਰ ਗੁਰਸੇਵ ਤਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰਸੇਵ ਨਾ ਭਾਈ ਸੇ ਚੋਰ ਚੋਰ ਗੁਰ ਤੁਟਾ ਬਖਸੇ ਭਗਤ ਭਾਉ ਗੁਰ ਤੁਟੇ ਪਾਈਐ ਘਰ ਮੈਂ ਲਟਾਓ ਪਰ ਹਰ ਨਿੰਦਾ ਹਰ ਭਗਤ ਜਾਗ ਹਨ ਭਗਤ ਸੁਹਾਵੇ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਦੁਸੰਦੇਹ ਕਉ ਨਾਨਕ ਪਾਵੇ ਬਿਰਲੇ ਕੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੇ ਜੇਵਤ ਮਰੇ ਸਭ ਕੁਲੂ ਦਰੈ ਤੇਰੀ ਭਗਤ ਨਾ ਛੋਡੋ ਕਿਆ ਕੋ ਹਸੇ ਸਾਚ ਨਾਮ ਮੇਰੇ ਹਿਰਦੈ ਵਸੇ ਰਹਾਉ ਜੈਸੇ ਮਾਇਆ ਮੋਹ ਪੁਰਾਣੇ ਗਲਤ ਰਹੇ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੇ ਮੈਂ ਮੂਰਖ ਮੁਦ ਉਪਰ ਕਰੋ ਦਇਆ ਤੋਥਨ ਨਾਗਤ ਰਹੋ ਪਿਆ ਗੰਦ ਨਾਨਕ ਸੰਸਾਰ ਕੇ ਨਿਫਲ ਕਾਮਾ ਗੁਰਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਾ ਲਾਭੈ ਲੱਭ ਸੰਤ ਢੋਲ ਕਰ ਦੂਜੈ ਕੋ ਅੰਗਾਰਤ ਗੁਰਪ੍ਰਸਾਦ ਸਾਲ ਗ੍ਰਾਮ ਬਿਪੋਜ ਮਨਾਵੋ ਸੁਕ੍ਰਿਤ ਤੁਲਸੀ ਮੌਲਾ ਰਾਮ ਨਾਮ ਜਪ ਬੇੜਾ ਬੰਦ ਹੋ ਦਇਆ ਕਰੋ ਦਿਆਲਾ ਕਾਹੇ ਕੱਲਦਾ ਸਿੰਚੋ ਜਨਮ ਗਵਾਵੋ ਕਾਚੀ ਟਹਿ ਗਿਵਾਲ ਕਾਹੇ ਗਚ ਲਾਵੋ ਦਾਓ ਕਾਰ ਹਰਹਟ ਮਾਲ ਟਿੰਡ ਪ੍ਰਭੋ ਦਿਸ ਭੀਤਰ ਮਨ ਜਬ ਅੰਮ੍ਰਿਤ ਸਿੰਚੋ ਪ੍ਰੋਹ ਕਿਆਰੇ ਤੋ ਮਾਲੀ ਗੇ ਹੋ ਕਾਮ ਕ੍ਰੋਧ ਦੁਇ ਕਰੋ ਅੰਬ ਸੋਲੇ ਗੁੱਢੋ ਧਰਤੀ ਭਾਈ ਜਿਉਂ ਗੁੱਢੋ ਤਿਉਂ ਤਮ ਸੁੱਖ ਪਾਵੋ ਕੀਰਤਨਾ ਮਿਟਿਆ ਜਾਏ ਬਗਲੇ ਤੇ ਪੂਨਾ ਹੰਸਲਾ ਹੋਵੈ ਜੇ ਤੂੰ ਕਰੇ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ ਬਸੰਤ ਮਹੱਲਾ ਪਹਿਲਾ ਹੰਡੋਲ ਸਾਹੋਰੜੀ ਵੱਥ ਸਭ ਕਿਛ ਸਾਜੀ ਬੇਵਕੜੇ ਧਨ ਵਖੇ ਆਪ ਜੇ ਦੋਸ ਨਾ ਦਿਓ ਜਾਣਾ ਨਾਹੀਂ ਰੱਖੇ ਮੇਰੇ ਸਾਹਿਬਾ ਹਉ ਆਪੇ ਭਰਮ ਪੁਲਾਣੇ ਅੱਖਰ ਲਿਖੇ ਸੇ ਗਵਾ ਵਰ ਨਾ ਜਾਣਾ ਬਾਣੀ ਰਹਾਉ ਕੱਢ ਖਿਦਾ ਪੈ ਰਹੇ ਚੋਲੀ ਤਾਂ ਤੁਮ ਜਾਣੋ ਨਾਰੀ ਜੇਕਰ ਰਾਖੇ ਬੁਰਾ ਨਾ ਚਾਖੇ ਹੋਵੇ ਕੰਨ ਪਿਆਰੀ ਜੇ ਤੂੰ ਪੜ੍ਹੇ ਪੰਡਿਤ ਬੀਨਾ ਦੋਏ ਅੱਖਰ ਦੋਏ ਨਾ ਵਾਂ ਪ੍ਰਣਵਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾ ਬਸੰਤ ਢੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜ੍ਹੀਐ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਿਤਾ ਤੁਮ ਦੇ ਮਤੀ ਕਿਨ ਬਿਦ ਪਾਵ ਪ੍ਰਾਣ ਪਤੀ ਰਹਾਓ ਭੀਤਰ ਅਗਨ ਬਨਸ ਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇੱਕ ਭਾਈ ਭੋਗ ਕਰੇ ਤਾਂ ਕੇ ਲੱਖਣ ਜਾਣੀਐ ਕਿਵਾਂ ਧਨ ਸੰਗਰੇ ਕਹਿਆ ਸੁਣੇ ਨਾ ਕਾਇਆ ਮਾਨੇ ਤਿਨਾ ਹੀ ਛੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ ਬਸੰਤ ਹਿੰਡੋਲ ਮਹੱਲਾ ਪਹਿਲਾਂ ਸਾਚਾ ਸਾਉ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਇਆ ਦਿਨ ਹਰ ਗੁਣ ਗਾਏ ਮਤ ਭੁੱਲੇ ਰੇ ਮਨ ਚੇਤ ਹਰੇ ਬਿਨ ਗੁਰਮੁਖਤ ਨਾਹੀ ਤਰੈ ਲੋਏ ਗੁਰਮੁਖ ਪਾਈਆ ਨਾਮ ਹਰੀ ਰਹੋ ਬਿਨ ਭਗਤੀ ਨਹੀ ਸਤ ਗੁਰ ਪਾਈਆ ਬਿਨ ਭਾਗਾ ਨਹੀ ਭਗਤ ਹਰੀ ਬਿਨ ਭਾਗਾ ਸਤਸੰਗ ਨਾਮ ਪਾਈਆ ਕਰਮ ਮਿਲੇ ਹਰ ਨਾਮ ਹਰੀ ਘਟ ਘਟ ਗੁਪਤੋਂ ਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਣਾ ਜਿਨ ਕਉ ਤਖਤ ਮਿਲੇ ਵਡਿਆਏ ਗੁਰਮੁਖ ਸੇ ਪ੍ਰਧਾਨ ਕੇ ਪਾਰਸ ਭੇਟ ਪਏ ਸੇ ਪਾਰਸ ਨਾਨਕ ਹਰ ਗੁਰਸੰਗ ਥੀਏ ਬਸੰਤ ਮਹੱਲਾ ਤੀਜਾ ਕਰ ਪਹਿਲਾਂ ਦੋ ਤੁਕੇ ਕੁਆਕਾਰ ਸਤਿਗੁਰ ਪ੍ਰਸਾਦ ਮਹਾਰੁਤੇ ਮੈਂ ਸਤ ਬਸੰਤ ਨਿਤ ਹਰਿਆ ਸਭ ਜੀ ਜੰਤ ਕਿਆ ਹੋ ਆਖ ਕਰਮ ਜੰਤ ਤੇਰਾ ਕਿਨੇ ਨਾ ਪਾਇਆ ਆਦਿ ਅੰਤ ਤੈ ਸਾਹਿਬ ਕੇ ਕਰੇ ਸੇਵ ਪਰਮ ਸੁਖ ਪਾਵੇ ਆਤਮ ਦੇਵ ਰਹਾਉ
ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਅੰਦਿਨ ਸਾਚ ਨਾਮ ਉਚਰੇ ਨ ਬਿਦ ਪੁਰਾਣੀ ਦੁੱਤਰ ਤਰੇ ਵੇਖੇ ਅੰਮ੍ਰਿਤ ਕਰਤਾਰ ਪਾਏ ਸੰਸਾਰ ਬਿਰਖ ਕਵਨ ਦੋਏ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋਰ ਸ ਭਾਵੇ ਰਿਸੇ ਖਵਾਏ ਨਾਨਕ ਜਿਸਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵੇਖਿਆ ਕਿ ਵਾਸਨਾ ਬਣੇ ਕਰੇ ਆਪਣਾ ਭਾਣਾ ਆਮ ਕਰੇ ਬਸੰਤ ਮਹਾਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਅਵਰ ਨਾਹੀ ਮੈਂ ਕੋਏ ਜਿਉਂ ਭਾਵੇ ਤਿਉਂ ਰੱਖੇ ਸੋਏ ਗੁਰੂ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲਿਓ ਗੁਰ ਮੇਲ ਮਿਲਾਏ ਰਹਾਓ ਏ ਮਨ ਲੋਭੀ ਲੋਭ ਲਭਾਣਾ ਰਾਮ ਵਿਸਾਰ ਬਹੁਤ ਪਛਤਾਣਾ ਬਿਛਰਤ ਮਿਲਾਏ ਗੁਰਸੇਵ ਰਾਂਗੇ ਹਰ ਨਾਮ ਦੀਆ ਮਤ ਵਟ ਭਾਗੇ ਪਾਉਣ ਪਾਣੀ ਕੀ ਏ ਦੇ ਸਰੀਰਾ ਹੋਮੈ ਰੋ ਕਠਣਾ ਤਨ ਪੀੜਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅੰਕਾਰੇ ਗੁਰੂ ਰਾਖੇ ਵਟ ਭਾਗੀ ਤਾਰੇ ਜਾਂ ਨਾਨਕ ਗੁਰ ਹਾਰ ਅੰਮ੍ਰਿਤ ਧਾਰੇ ਬਸੰਤ ਮਾਲ ਨਿੰਜਾ ਹਾਰ ਸੇਵੇ ਸੋ ਹਰ ਕਾ ਲੋਗ ਸਾਹ ਸਹਿਜ ਕਦੇ ਨਾ ਹੋਵੇ ਸੋਗ ਮਨ ਮੁਖ ਮੂਏ ਨਾਹੀ ਹਾਰ ਮਨ ਮਾਹੇ ਮਰ ਮਰ ਜੰਮੇ ਪੀ ਮਰ ਜਾਹੇ ਸੇ ਜਨ ਜਿਵੇ ਦਿਨ ਹਰ ਮਨ ਮਾਏ ਸਾਜ ਸੰਭਾਲੇ ਸਾਜ ਸੰਭਾਏ ਰਹਾਓ ਹਰ ਨਾ ਸੇਵੇ ਤੇ ਹਾਰ ਤੇ ਦੂਰ ਦਿਸੰਤਰ ਭਵੇ ਸਿਰ ਭਾਵੇ ਧੂਰ ਹਰ ਆਪੇ ਜਨ ਲੀਏ ਲਾਏ ਤਿੰਨ ਸਦਾ ਸੁੱਖ ਹੈ ਤਿਲ ਨਾ ਤੁਮਾਏ ਨਦਰ ਕਰੇ ਚੁੱਕੇ ਮਾਣ ਤਾਰੇ ਨਰਗੇ ਪਾਵੇ ਮਾਨ ਹਰ ਜਿਉ ਵੇਖ ਸਦ ਹਜੂਰ ਗੁਰ ਕੇ ਸ਼ਬਦ ਰਿਹਾ ਭਰਪੂਰ ਜੀ ਜੰਤ ਕੀ ਕਰੇ ਪ੍ਰਤਪਾਲ ਗੁਰਪ੍ਰਸਾਦ ਦੀ ਸਦ ਸੰਭਾਲ ਦਰ ਸਾਚੇ ਪਤ ਸਿਉ ਕਰ ਜਾਏ ਨਾਨਕ ਨਾ ਵਡਾਈ ਪਏ ਬਸੰਤ ਮਹਾਲ ਦੂਜੇ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੇ ਔਰ ਨਾ ਕੋਏ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤ ਗੁਰ ਮੈਨੂੰ ਏਕ ਵਿਖਾਇਆ ਮੇਰਾ ਪ੍ਰਭ ਮੋਲਿਆ ਸਤ ਬਸੰਤ ਇਹ ਮਨ ਮੋਲਿਆ ਗਾਇ ਗੁਣ ਗੋਬਿੰਦ ਰਹਾਓ ਗੁਰ ਪੁੱਛੋ ਤੁਮ ਗੁਰ ਵਿਚਾਰ ਤਾਂ ਪ੍ਰਭ ਸਾਚੇ ਲੰਘੇ ਪਿਆਰ ਆਪ ਛੋੜ ਹੋਏ ਦਾਸ ਪਾਏ ਤੋ ਜਗ ਜੀਵਨ ਵਸੇ ਮਨ ਆਏ ਭਗਤ ਕਰੇ ਸਦ ਵੇਖੇ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੇ ਪਿਓ ਸਭ ਮੇਰਾ ਪ੍ਰਭ ਆਤਮ ਦਿਓ ਆਪੇ ਸਤਿਗੁਰ ਮਿਲ ਮਿਲਾਇ ਜਗ ਜੀਵਨ ਸਿਉ ਆਪ ਟਿੰਤ ਲਾਇ ਮਨ ਤਨ ਹਰਿਆ ਸਹਿ ਸੁਭਾਏ ਨਾਨਕ ਨਾਮ ਰਹੇ ਲਿਵ ਲਾਇ ਬਸੰਤ ਮਹਾਲਾ ਤੀਜਾ ਭਗਤ ਉਚਲਾ ਹਰ ਵਸੈ ਮਨ ਆਏ ਗੁਰ ਕਿਰਪਾ ਦੇ ਸਹਿ ਸੁਭਾਏ ਭਗਤ ਕਰੇ ਵਿੱਚੋਂ ਆਪ ਕੋਏ ਤਾਦਿਕ ਸੱਚ ਮਿਲਾਵਾ ਹੋਏ ਭਗਤ ਸੋਹੇ ਸਦਾ ਹਰ ਪ੍ਰਭ ਦੁਆਰ ਗੁਰ ਕਹੇ ਸਾਚੇ ਪ੍ਰੇਮ ਪਿਆ ਰਹਾਉ ਭਗਤ ਕਰੇ ਸੋ ਜਾਨ ਨਿਰਮਲ ਹੋਏ ਗੁਰ ਸ਼ਬਦੀ ਵਿੱਚੋਂ ਹਮੈ ਕੋਏ ਹਰ ਜੇ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਤ ਰਤੇ ਤਿੰਨ ਸਤ ਬਸੰਤ ਮਨ ਤਨ ਹਰਿਆ ਰਵ ਗੁਣ ਗੋਬਿੰਦ ਬਿਨ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ ਸੋਏ ਕਰੇ ਜੇ ਹਾਰ ਜਿਉ ਭਾਵੈ ਸਦਾ ਸੁਖ ਸਰੀਰ ਭਾਣ ਨਿਤ ਲਾਵੇ ਆਪਣਾ ਪ੍ਰਭ ਸੇਵੇ ਸਹਿ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹਲਾ ਤੀਜਾ ਮਾਇਆ ਮੋਹ ਚਵਨ ਜ ਲਾਏ ਮਨ ਤਨ ਹਰਿਆ ਸੰਤ ਗੁਰ ਭਾਏ ਸਪਲਿਓ ਬਿਰਖ ਹਰ ਖੈਨ ਵਾਰ ਸਾਚੀ ਬਾਣੀ ਨਾਮ ਪਿਆਰੇ ਮਨ ਹਰਿਆ ਸਹਿਜ ਸੁਭਾਏ ਸੱਚ ਫਲ ਲੱਗ ਸਤ ਗੁਰ ਭਾਏ ਰਹੋ ਆਪੇ ਨੇੜੇ ਆਪੇ ਦੂਰ ਗੁਰ ਕੈ ਸ਼ਬਦ ਵੇਖੇ ਸਦ ਹਜੂਰ ਸ਼ਬ ਬਣੇ ਫੁੱਲੇ ਬਨਦਾਇ ਗੁਰਮੁਖ ਬਿਖਸੈ ਸਹਿ ਸੁਭਾਏ ਅੰਡਿਨ ਕੀਰਤਨ ਕਰੇ ਦਿਨ ਰਾਤ ਸਤ ਗੁਰ ਗਵਾਏ ਵਿੱਚੋਂ ਝੂਠ ਭਰਾਂਤ ਪ੍ਰਪੰਚ ਵੇਖ ਰਹਿ ਬਿਸਮਾਦ ਗੁਰਮੁਖ ਭਾਈ ਨਾਮ ਪ੍ਰਸਾਦ ਆਪੇ ਕਰਦਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰ ਸੋਗ ਵੱਡਾ ਦਾਤਾ ਤੇਲ ਨਾ ਤਮਾਏ ਨਾਨਕ ਮਿਲਿਆ ਚੌਂਦਕ ਮੈਂ ਬਸੰਤ ਮਹਾਲਾ ਤੀਜਾ ਪੂਰੇ ਭਾਗ ਸੱਚ ਕਾਰ ਕਮਾਵੇ ਏਕੋ ਚੇਤੈ ਫਿਰ ਜੋ ਨਾ ਆਵੇ ਸਫਲ ਜਨਮ ਇਸ ਜਗ ਮੈਂ ਆਇਆ ਸਾਚ ਨਾਮ ਸਹਿਜ ਕੁਸਮਾਇਆ ਗੁਰਮੁਖ ਕਾਰ ਕਰੋ ਲਿਵ ਲਾਏ ਹਰ ਨਾਮ ਸਿਉ ਵਿੱਚੋਂ ਆਮ ਗਵਾਈ ਰਹਾਓ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕਹਿ ਸ਼ਬਦ ਜਗ ਮੈਂ ਸਮਾਣੀ ਚਾਹ ਜੁਗ ਬਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇੱਕ ਸਾਚੇ ਭਗਤ ਰਹਿ ਲਿਵ ਲਾਏ ਸੇ ਜਨ ਸਾਚੇ ਸਾਚੇ ਭਾਏ ਸਾਚ ਅਧਿਆਇਨ ਦੇਖ ਹਜੂਰ ਸਨ ਜਨਾ ਕੀ ਪੰਗ ਪੰਕਜ ਧੂਰ ਏਕੋ ਕਰਤਾ ਅਵਰ ਨਾ ਕੋਏ ਗੁਰ ਸ਼ਬਦੀ ਮੇ ਲਾਵਾ ਹੋਏ ਜਿਨ ਸੱਚ ਸੇਵੇ ਤਿੰਨ ਸਤ ਸਭਾਇਆ ਨਾਨਕ ਸਹਿਜੇ ਨਾਮ ਸਮਾਏ ਬਸੰਤ ਮਾਲ ਤੀਜਾ ਭਗਤ ਕਰੇ ਜਨ ਦੇਖ ਹਜੂਰ ਸੰਤ ਜਨਾ ਕੀ ਪੱਗ ਪੰਕਜ ਧੂਰ ਹਰ ਸੇਤੀ ਸਦ ਰਹਿ ਲਿਵ ਲਾਏ ਪੂਰੈ ਸਤਿਗੁਰ ਦੀਆ ਬੁਝਾਏ ਦਾਸਾ ਕਾ ਦਾਸ ਬਿਰਲਾ ਕੋਈ ਹੋਏ ਉੱਤਮ ਪਦਵੀ ਪਾਵੈ ਸੋਏ ਰਹਾਉ ਏਕੋ ਸੇਵੋ ਅਵਰ ਨਾ ਕੋਏ ਮਿਤ ਸੇਵਿਆ ਸਦਾ ਸੁਖ ਹੋਏ ਨਾ ਹੋ ਮਰੇ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉਂ ਮਾਏ ਸੇ ਜਨ ਸਾਚੇ ਜਿਨੇ ਸਾਹਿਬ ਪਛਾਣ ਆਪ ਮਾਰ ਸਾਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕਿਆ ਤਿਸ ਹਰ ਤੋਂ ਜਾਣ ਸਾਹਿਬ ਸ਼ਬਦ ਪ੍ਰਵੇਕ ਸਿਆਣ ਹਰ ਰਸ ਜਾਕੇ ਤਾਂ ਸ਼ੁੱਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹਾਰਾਜ ਨਾਮ ਰਤੇ ਕੁੱਲਾਂ ਕਾ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ
ਮਨਮੁਖ ਭੁੱਲੇ ਕਾਹੇ ਆਏ ਨਾਮ ਭੁੱਲੇ ਜਨਮਕ ਵੈ ਜੀਵਤ ਮਰੇ ਮਰ ਮਰਨ ਸਵਾਰਿਆ ਗੁਰ ਕੈ ਚੌੜ ਸਾਚ ਉਰ ਧਾਰੇ ਰਹਾਉ ਗੁਰਮੁਖ ਸੱਚ ਭੋਜਨ ਭਗਤ ਸਰੀਰਾ ਮਨ ਨਿਰਮਲ ਸਤਿਗੁਣੀ ਗਹੀਰਾ ਜੰਮੈ ਮਰੇ ਨਾ ਆਵੇ ਜਾਏ ਗੁਰ ਪ੍ਰਸਾਰੀ ਸਾਚ ਸਮਾਏ ਸਾਧਾ ਸੇਵੋ ਸਾਚ ਪਛਾਣੇ ਗੁਰ ਕੈ ਸ਼ਬਦ ਹਾਰ ਦਰ ਨਿਸ਼ਾਨੇ ਦਾਦ ਸੱਚੇ ਸਭ ਸੁਭ ਹੋਏ ਨਿਜ ਕਰ ਵਸਾ ਪਾਵੇ ਸੋਏ ਆਪ ਭੋਲ ਸੱਚਾ ਸੱਚ ਸੋਏ ਹੋਰ ਸਭ ਭੁੱਲੋ ਦੂਜੇ ਪਤ ਕੋਏ ਸੱਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਨੀ ਬਸੰਤ ਮਹਲਾ ਤੀਜਾ ਬਿਨ ਕਰਮਾ ਸਭ ਭਰਮ ਬੁਲਾਏ ਮਾਇਆ ਮੋਹ ਬਹੁਤ ਦੁੱਖ ਪਾਏ ਮਨ ਮੁਖੋਂ ਦੇ ਟੋਰ ਨਾ ਪਾਏ ਬਿਠਾ ਕਿਹੜਾ ਬਿਸ਼ਟਾ ਮਾਇ ਸਮਾਏ ਹੁਕਮ ਬਣੇ ਸੋ ਜਾਨ ਪ੍ਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿਨਾ ਤੁਰਨ ਲਿਖ ਪਾਇਆ ਹਰ ਕਾ ਨਾਮ ਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੁਦ ਜੁਦ ਮਿਲਾਏ ਸੋਏ ਏਕ ਨਾਮ ਧਾਰੇ ਸੰਸਾਰ ਗੁਰਪ੍ਰਸਾਦੀ ਨਾਮ ਪਿਆਰ ਬਿਨ ਨਾਮੇ ਮੁਕਤ ਕਿਨੇ ਨਾ ਪਾਏ ਪੂਰੇ ਗੁਰ ਦੇ ਨਾਮ ਭੁਲੇ ਪਾਏ ਸੋ ਪੂਜਾ ਜਿਸ ਆਪ ਬੁਝਾਏ ਸਤਿਗੁਰ ਸੇਵਾ ਨਾਮ ਦੜਾਏ ਜਿਨ ਇੱਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰਥੇ ਦਰ ਨਿਸ਼ਾਨ ਪਸੰਦ ਮਹਾਲਾ ਤੀਜਾ ਕਿਰਪਾ ਕਰੇ ਸਤਿਗੁਰ ਮੇ ਲਾਏ ਆਪੇ ਆਪ ਸੇ ਮਨ ਜਾਏ ਨੈਚਰ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣ ਗਹੀਰ ਨਾਮ ਭੁੱਲੇ ਮਰੇ ਬਿਖ ਖਾਏ ਮ੍ਰਿਤਾ ਜਨਮ ਫਿਰ ਆਵੇ ਜਾਏ ਰਹਾਉ ਬਹੁ ਭੇਖ ਕਰੇ ਮਨ ਸ਼ਾਂਤ ਨਾ ਹੋਏ ਬਹੁ ਅਪਮਾਨ ਆਪਣੇ ਬਨ ਗੋਏ ਸਹਿ ਪੰਡ ਵੱਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ ਘਰ ਮੈਂ ਵਸਤ ਅਗਮ ਅਪਾਰ ਗੁਰਮਤ ਖੋਜ ਸ਼ਬਦ ਬੀਜਾਰਾ ਨਾਮ ਨਾਮ ਨਿਦ ਪਾਈ ਘਰ ਹੀ ਮਾਹੇ ਤਦਾ ਰੰਗ ਰਾਤੇ ਸੱਚ ਸੁਮਾਏ ਆਪ ਕਰੇ ਕਿਛ ਕਰ ਨਾ ਜਾਏ ਆਪੇ ਭਾਵੇ ਲੈ ਮਿਲਾਏ ਦਿਸ ਦੇ ਨੇੜੇ ਨਾਹੀਂ ਕੋ ਦੂਰ ਨਾਨਕ ਨਾਮ ਲਿਆ ਭਰਪੂਰ ਬਸੰਤ ਮਹਾਲਾ ਤੀਜਾ ਗੁਰ ਸ਼ਬਦੇ ਹਰ ਚੇ ਸੁਭਾਏ ਰਾਮ ਨਾਮ ਰਚਨੇ ਗਾਏ ਕੋਟ ਕੁਟੰਤਰ ਕੇ ਭਾਵ ਜਲ ਜਾਏ ਦੇਵਤ ਮਰੇ ਹਰ ਨਾਮ ਸਮਾਏ ਹਰ ਕੀ ਰਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਮਨ ਮੋਲਿਆ ਹਰ ਗੁਣਦਾਤਾ ਨਾਮ ਗਾਣੇ ਲਹਾਉ ਭਗਵੇਂ ਵਿੱਚ ਭ੍ਰਮ ਮੁਕਤ ਨਾ ਹੋਏ ਬਹੁ ਸੰਜਮ ਸਾਧ ਨਾ ਪਾਵੇ ਕੋਈ ਗੁਰਮਤਿ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੈ ਸੋਏ ਕਲ ਮਹਿ ਰਾਮ ਨਾਮ ਵਡਿਆਏ ਗੁਰ ਪੁਰੇ ਤੇ ਪਾਇਆ ਜਾਏ ਨਾਮ ਰਤੇ ਤਦਾ ਸੁਖ ਪਾਏ ਨਵੈਨ ਨਾਮੇ ਹੋਮੇ ਜਲ ਜੇ ਵਡਭਾਗੀ ਹਰ ਨਾਮ ਵਿਚਾਰਾ ਛੂਟੇ ਰਾਮ ਨਾਮ ਦੁਸਾਰਾ ਫਿਰ ਦੇਹ ਵਸਿਆ ਸੁਭਾਨ ਪਸਾਰਾ ਨਾਨਕ ਜਾਣੇ ਸਭ ਪਾਵਨ ਹਰ ਬਸੰਤ ਮਾਨ ਦਿਦਾਇਕ ਤੂੰ ਕਹਿ ਤੇਰਾ ਕੀਆ ਕਰਮ ਜੰਤ ਦੇਹ ਤਾਂ ਜਾਪੀ ਅਦ ਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲਾਗੋ ਪਾਏ ਰਹਾਉ ਗੁਰਪ੍ਰਸਾਦ ਲਾਗੇ ਨਾਮ ਸੁਆਦ ਕਾਹੇ ਜਨਮ ਗਬੂ ਵੈਰ ਵਾਦ ਗੁਰ ਕਿਰਪਾ ਕਿੰਨੀ ਚੁੱਕਾ ਭਾਣ ਸਹਿਜ ਪਾਏ ਪਾਇਆ ਹਰ ਨਾਮ ਉੱਤਮ ਉੱਚਾ ਸ਼ਬਦ ਕਾਮ ਨਾਨਕ ਵਖਾਣੇ ਸੱਚ ਨਾਮ ਬਸੰਤ ਮਹਾਲਾ ਤੀਜਾ ਬੰਸ ਪਦ ਮੋਲੀ ਚੜਿਆ ਬਸੰਤ ਏ ਮਨ ਮੋਲਿਆ ਸਤਿ ਗੁਰੂ ਸੰਗ ਤੁਮ ਸਾਧਿਆ ਮੁਕਤ ਮਨਾ ਤਾਂ ਸੁਖ ਪਾਵੇ ਮੇਰੇ ਮਨ ਰਹਾਉ ਇਤ ਮਨ ਮੋਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਬਖਾਣੇ ਹੁਕਮ ਬੁਰੇ ਤਾਂ ਏਕੋ ਜਾਣੇ ਕਹਿਤ ਨਾਨਕ ਹਮੈ ਕਹੇ ਨਾ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕਿਤੇ ਕੋਏ ਸਤਿਗੁਰ ਭੇਟੇ ਮਤ ਬੁੱਧ ਹੋਏ ਹਰ ਜੀਵ ਆਪੇ ਲੈ ਮਿਲਾਏ ਗੁਰ ਕੇ ਸ਼ਬਦ ਸੱਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਹਲੋਏ ਫਲਿਹੈ ਫੁਲਿਹੈ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰੱਖੇ ਉਰ ਧਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਏ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕਉ ਬਸੰਤ ਕੇ ਲਾਗੈ ਨਾ ਸੋਏ ਇਹ ਮਨ ਚੱਲਿਆ ਦੂਜੇ ਦੋਏ ਰਹਾਉ ਏ ਮਨ ਧੰਦੇ ਬੰਦਾ ਕਰਮ ਕਮਾਏ ਮਾਇਆ ਮੁਠਾ ਸਾਧਾ ਬਿਲ ਲਾਏ ਇਹ ਮਨ ਝੂਟੇ ਜਾਂ ਸਤਿਗੁਰ ਭੇਟੇ ਜਮਕਾਲ ਕੀ ਫੇਰ ਆਵੇ ਨਾ ਫੇਟੈ ਏ ਮਨ ਛੋਟਾ ਗੋਲ ਲਿਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਚਲਾਏ ਬਸੰਤ ਮਹਾਲਾ ਤੀਜਾ ਬਸੰਤ ਚੜਿਆ ਫੁੱਲੀ ਬਨਰਾਏ ਇਹ ਜੀ ਜੰਤ ਫੁੱਲੇ ਹਰ ਚਿਤ ਲਾਏ ਇਨ ਬਿਦ ਇਹ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਮੇ ਕੱਢੇ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਜਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਜਾਂ ਸਤਿਗੁਰ ਪਾਇਆ ਬਸੰਤ ਜਗ ਸਭ ਵਾਲੀ ਨਾਨਕ ਪੂਰੇ ਭਾਗ ਭਗਤ ਨਾਲੀ ਬਸੰਤ ਹਿੰਡੋਲ ਮਹਾਰਾ ਤੀਜਾ ਕਰ ਦੂਜਾ ਖੂਹ ਅੰਗਾ ਸਤਿਗੁਰ ਪ੍ਰਸਾਦ

ਗੁਰਖ ਵਾਡਾ ਗਮ ਗੁਸਾਈ ਹਮ ਕੀਰੇ ਕਿਰਮਾ ਤੁਮ ਛੇ ਹਰ ਦੀਨ ਦਿਆਲ ਗੁਰ ਪ੍ਰਭ ਕਿਰਪਾ ਗੁਰ ਸਤਿਗੁਰ ਚਰਨ ਹਮ ਬਣਛੇ ਗੋਬਿੰਦ ਜਿਉ ਸਤਸੰਗ ਮੇਲ ਕਰ ਕਿਰਪਛੇ ਜਨਮ ਜਨਮ ਮਲ ਭਰਿਆ ਮਿਲ ਸਾਧੂ ਕਾਰ ਪ੍ਰਭ ਹੰਸ਼ੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪ੍ਰਦਿਸ਼ੇ ਹਰ ਕਿਉ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਛੇ ਜਾਤ ਜਾਤ ਕੋਈ ਪ੍ਰਭ ਧਿਆਵੈ ਸਭ ਪੂਰੇ ਮਾਨਸ ਤਿੰਛੇ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਸੇ ਹਮ ਢਿੰਡੀ ਟੀਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਛੇ ਜਨ ਨਾਨਕ ਗੁਰ ਪਾਇਆ ਗੁਰ ਤੁਠੇ ਹਮ ਕੀਏ ਪ੍ਰਣਬ ਵਿਛੇ ਸਭ ਸੰਤ ਮਹੱਲਾ ਪੰਜਵਾਂ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨਵਾ ਰਹਿ ਨਾ ਸਕੇ ਨਹੀਂ ਤਾਂ ਹਰ ਹਰ ਨਾਮ ਰਸ ਗਿੱਧੇ ਜਿਉਂ ਬਾਰਿਕ ਰਸਗ ਭਰਿਓ ਧਨ ਮਾਤਾ ਧਨ ਗਾਢੇ ਬੜੇ ਲੰਬਲਿੰਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬਿਧੇ ਵੱਡੇ ਪਾਗ ਗੁਰ ਸਤਿਗੁਰ ਪਾਇਆ ਵਿੱਚ ਗਾਇਆ ਨਗਰ ਹਰ ਜਿੰਦੇ ਨਹਾਉ ਜਨ ਕੇ ਸਾਸ ਸਾਸ ਹੈ ਰਿਤੇ ਹਰ ਬਿਰੇ ਪ੍ਰਭੂ ਹਰ ਬਿਦੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖਲੀ ਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਨਾਮ ਦਿਓ ਗੁਰੂ ਹਰ ਪ੍ਰੀਤੇ ਜਨਮ ਜਨਮ ਕੇ ਹਮੇ ਮਰ ਨਿਸੀ ਹਰ ਅੰਮ੍ਰਿਤ ਹਰ ਜਲ ਨਿਦੇ ਹਮਰੇ ਕਰਮ ਨਾਮ ਵਿੱਚ ਰੁਠਾ ਕਰੋ ਤੂੰ ਬੈਜ ਰੱਖੋ ਆਪਣੀ ਦੇ ਹਰ ਭਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਬਿਦੇ ਬਸੰਤ ਹਿੰਡੋਲ ਮਾਲਾ ਚੌਥਾ ਮਨ ਕਿਨ ਕਿਨ ਭਰਮ ਭਰਮ ਬਹੁਤ ਆਵੈ ਤਿਲ ਕਰ ਨਾਹੀਂ ਵਸਾ ਪਾਈਐ ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਗੋਬਿੰਦ ਜਿਓ ਸਤਸੰਗਤ ਮੇਲ ਹਰ ਧਿਆਈਐ ਹਮੈ ਰੋ ਗਿਆ ਸੁਖ ਪਾਇਆ ਹਰ ਸਹਿਜ ਮਤ ਲਗਾਈਐ ਰਹਾਉ ਘਰ ਰਤਨ ਲਾਲ ਬਹੁ ਮਣਕਲਾ ਦੇ ਮਨ ਭਰਮਿਆ ਲੈ ਨਾ ਸਕਾਈਐ ਜਿਉਂ ਉੱਡਾ ਕੂਪ ਗੋਜ ਖਿਣ ਗਾਢੇ ਤਿਉਂ ਸਤਿਗੁਰ ਬਸਤ ਲਹਾਈਐ ਜਿਨੇ ਐਸਾ ਸਤਿਗੁਰ ਸਾਧ ਨਾਮ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਈਐ ਮਧੂਦਨ ਕਰ ਮਧੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਨ ਬੰਦ ਪਾਇਆ ਮਿਲ ਸਾਧੂ ਹਰ ਗੁਣ ਗਏ ਬਸੰਤ ਹਿੰਡੋਲ ਮਾਲ ਜੁਦਾ ਆਵਣ ਜਾਣ ਭਇਆ ਦੁਖ ਵੇਖਿਆ ਦੇ ਮਨਮੁਖ ਚੁੰਜੀ ਸੁਨਿ ਰਾਮ ਨਾਮ ਕਿਨ ਬਲ ਨਹੀਂ ਨਿਤਿਆ ਜਮ ਬਕਰੇ ਕਾਲ ਤਲੰਜ ਗੋਬਿੰਦ ਜੀਓ ਵਿਖਮੇ ਮਮਤਾ ਮੰਜ ਸਤਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੰਜ ਰਹਾਉ ਸਤਸੰਗਤ ਸਾਧ ਦਇਆ ਕਰ ਮੇਰੋ ਸਰਨਾਗਤ ਸਾਧੂ ਪੰਜ ਹਮ ਡੁੱਬਦੇ ਬਦਲ ਕੱਢ ਦੇ ਪ੍ਰਭ ਤੁਮ ਦੀਨ ਦੇ ਆਲ ਦੁਖ ਪੰਜ ਹਰ ਉਸਤਤ ਧਾਰ ਹੋਰ ਦੇ ਅੰਦਰ ਸੁਆਮੇ ਸਤਸੰਗਤ ਮੇਲ ਬੁੱਧ ਨੰਜ ਹਰ ਨਾਮੈ ਹਮ ਪ੍ਰੀਤ ਲੰਗਾਨੇ ਹਮ ਹਰ ਬਿਟੋ ਕੁੰਮ ਵੰਜ ਜਨ ਕੇ ਪੂਰ ਮਨੁਰਦ ਹਰ ਪ੍ਰਭ ਹਰ ਰਾਮ ਦੇਵੋ ਹਰ ਨੰਜ ਜਨ ਨਾਨਕ ਮਨ ਤਨ ਅੰਦ ਪਿਆ ਹੈ ਗੁਰ ਮੰਦਰ ਦਿਓ ਹਰ ਪੰਜ ਬਸੰਤ ਮਹਿਲਾ ਪੰਜਵਾਂ ਕਰ ਪਹਿਲਾਂ ਦੁੱਧ ਕੇ ਕੁਆਂਗਾ ਸਰਗ ਪ੍ਰਸਾਦ ਗੁਰ ਸੇਵੋ ਕਰ ਨਮਸਕਾਰ ਅੱਜ ਹਮਾਰੇ ਮੰਗਲ ਚਾਰਾ ਅੱਜ ਹਮਾਰੇ ਮਹਾਨੰਦ ਚਿੰਤ ਲੱਥੀ ਪੇਟੇ ਗੋਬਿੰਦ ਅੱਜ ਹਮਾਰੇ ਗ੍ਰਹਿ ਬਸੰਤ ਗੁਣ ਗਏ ਪ੍ਰਭ ਤੁਮ ਬੇਅੰਤ ਰਹਾਓ ਅੱਜ ਹਮਾਰੇ ਬਣੇ ਪਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕਿਨਸਾਨ ਸੇਵ ਰੰਗ ਲਾਗਾ ਤਲਾਲ ਦੇਵ ਮਨ ਤਨ ਮੋਹਲੇ ਅਤ ਅਨੂਪ ਸੁਖੇ ਨਾਹੀਂ ਛਾਪ ਧੂਪ ਸਗਲੀ ਦੁੱਧੇ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜੰਮਿਓ ਹੈ ਭਾਰ ਜਾਤ ਫੂਲ ਲਗੇ ਫਲ ਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣੇ ਗਾਏ ਜਨ ਨਾਨਕ ਹਰ ਹਰ ਹਰ ਧਿਆਏ ਬਸੰਤ ਮਹਲਾ ਪੈਵਾਂ ਹਟਵਾਣੀ ਧਨ ਮਾਲ ਹਾਟ ਗੀਤ ਜਵਾਰੀ ਜੁਏ ਮਾਏ ਚੀਤ ਅਮਲੀ ਜਿਵੇ ਅਮਲ ਖਾਏ ਤਿਉਂ ਹਰ ਜਨ ਜਿਵੇ ਹਰ ਧਿਆਏ ਆਪਣੇ ਰੰਗ ਸਭ ਕੋ ਰਚੈ ਨਿਤ ਪ੍ਰਭ ਮਿਲਾਏ ਤਿਤ ਤਿਤ ਲਗੇ ਰਹਾਉ ਮੇਘ ਸਮੇਂ ਮੋਰ ਨਿਰਤਕਾਰ ਚੰਦ ਦੇਖ ਬਿਕਸੇ ਕੌਲਾਰ ਮਾਤਾ ਬਰਕ ਦੇਖ ਆਨੰਦ ਤਿਉਂ ਹਰ ਜਨ ਜਿਵੇ ਜਪ ਗੋਬਿੰਦ ਸਿੰਘ ਰੁਚੇ ਸਦ ਭੋਜਨ ਮਾਸ ਰਾਣ ਦੇਖ ਸੂਰਜ ਉਲਾਸ ਕਿਰਪਨ ਕਹੋ ਹਰ ਧਨ ਪਿਆਰ ਹਰ ਹਰ ਜਨ ਕਹੋ ਹਰ ਹਰ ਆਧਾਰ ਸਰਬ ਰੰਗ ਇੱਕ ਰੰਗ ਮੈਂ ਸਰਬ ਸੁਖਾ ਸੁਖ ਹਰ ਕੈ ਨਾਏ ਪਿਸੇ ਪ੍ਰਭਤ ਏ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹਾਲਾ ਪੰਜਵਾਂ ਦਿਸ ਬਸੰਤ ਜਿਸ ਪ੍ਰਭ ਕਿਰਪਾ ਦਿਸ ਬਸੰਤ ਜਿਸ ਗੁਰੂ ਦਿਆਲ ਮੰਗਲ ਦਿਸ ਕੈ ਨਿਸ ਏਕ ਕਾਮ ਤਿਸ ਸਤ ਬਸੰਤ ਜਿਸ ਨਿਧੈ ਨਾਮ ਹੰਗਰੇ ਤਾਂ ਕਹਿ ਬਸੰਤ ਗਣੇ ਜਾਂ ਕਹਿ ਕੀਰਤਨ ਹਰ ਧੁਨੇ ਰਹਾਓ ਪ੍ਰੀਤ ਪਰ ਬ੍ਰਹਮ ਔਲ ਮਨਾ ਗਿਆਨ ਕਮਾਈਏ ਪੂਛ ਜਨਮ
ਸੋ ਤਪਸੀ ਨਿਛ ਸਾਧ ਸੰਗ ਸਾਧ ਧਿਆਨੀ ਨਿਛ ਗੁਰੇ ਰੰਗ ਸੇ ਨਿਰਭਉ ਜਿਨ ਭਉ ਪਾਇਆ ਸੋ ਸੁਖ।

ਯਰ ਵਸੇ ਰਹਾਉ ਜੈਸੇ ਆਪਣੇ ਧਨੇ ਪ੍ਰਾਣੀ ਮਨਨ ਬਾਂਡੇ ਤੈਸੇ ਸੰਤ ਜਨ ਰਾਮ ਨਾਮ ਨਾ ਛਾਡੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ ਲੋਭ ਲਹਿਰਾ ਤੇ ਨਿਜਰ ਬਾਜੇ ਕਾਇ ਡੂਬੇ ਕੇਸਵਾ ਸੰਸਾਰ ਸਮੁੰਦੇ ਤਾਰਕ ਵਿੰਦੇ ਤਾਰ ਲੈ ਬਾਬੀਠਲਾ ਰਾਹ ਅਨਿਲ ਬੇੜਾ ਹੋ ਖੇਬ ਨਾ ਸਕੋ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਦਿਆਲ ਸਤਿਗੁਰ ਮਿਲਤ ਮੁਕ ਪਾਰ ਉਤਾਰੇ ਕੇਸਵਾ ਨਾਮਾ ਕਹੇ ਉਤਰ ਪੀ ਨਾ ਜਾਨੋ ਮੁਕ ਬਾਂਹਦੇ ਬੀਠਲਾ ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ ਪਿਛੇ ਤਿਨਕਾ ਲੈਕਰ ਹਾਕਤੀ ਜੈਸੇ ਪਨਕਥ ਤਰੂ ਟਟ ਹਾਂਗਤੀ ਸਰ ਧੋਮ ਚਾਲੀ ਲਾਡਲੀ ਰਹਾਉ ਧੋਬੀ ਤੁਬੇ ਮੇਰੇ ਮਿਰਾਤਾ ਹਰ ਚਰਨ ਮੇਰਾ ਮਨ ਰਾਤਾ ਭਣਤ ਨਾਮ ਦੇ ਰਮ ਰਹਿਆ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੁਜਹਿ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖ ਉਹ ਬਜਾਹੇ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਦਨ ਉੱਪਰ ਲਵੇ ਕਾਓ ਤੂੰ ਕਾਏ ਗਰਮੈ ਬਾਵਲੀ ਜੈਸੇ ਭਾਂਦੋ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਗ ਨੇ ਪਾਇਓ ਭੇਦ ਤਨ ਸੁਗੰਧ ਢੂੰਡੇ ਪਰਦੇਸ ਅਵਤਨ ਕਾ ਜੋ ਕਰੇ ਵਿਚਾਰ ਤੇ ਸ ਨਹੀਂ ਜਮਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰੇ ਅਹੰਕਾਰ ਠਾਕੁਰ ਲਿਖਾ ਮੰਗਣ ਹਾਰ ਫੇੜੇ ਕਾ ਤੂੰ ਸਹਿ ਜੀਓ ਪਾਛੇ ਕਿਸੇ ਪੁਕਾਰੇ ਪੀਓ ਪੀਓ ਸਾਧੂ ਕੀ ਜੋ ਲਹੀ ਓਟ ਤੇਰੇ ਮਿਟੇ ਪਾਪ ਸੋ ਕੋਟ ਕੋਟ ਕਹਿ ਰਿਵਦਾ ਜੂ ਜਪੇ ਨਾਮ ਤੇ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਰਹਿਕ ਜੈਸੀ ਤੇਰੀ ਚਾਲ ਤੇਰੀ ਪੂੰਛ ਟੋਪੁਰ ਚਮਕਬਾਲ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੀ ਗਏ ਤੂੰ ਮਤ ਹੀ ਜਾਹਿਰਾ ਚਾਕੀ ਚਾਟੇ ਚੂਨ ਖਾਏ ਚਾਕੀ ਕਾ ਚੀਥਰਾ ਕਹਾਂ ਲੈ ਜਾਏ ਸੀਕੇ ਪਰ ਤੇਰੀ ਬਹੁਤ ਡੀਠ ਮਤ ਲੱਕੜੀ ਸੋਟਾ ਪਰੇ ਤੇ ਤੇਰੀ ਪਰੇ ਪੀਠ ਮਤ ਲੱਕੜੀ ਸੋਟਾ ਤੇਰੀ ਪਰੇ ਪੀਠ ਕਹੇ ਕਬੀਰ ਭੋਗ ਭਲੇ ਕੀਨ ਮਤ ਕੁਮਾਰ ਈ ਢੇਮ ਰਾਗ ਸੰਗ ਚੌਦੀ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਮ ਮਹਿਮਾਨ ਨਵੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ ਮੋਹਨ ਮੋਹਲੀ ਅਮਨ ਮੇਰਾ ਸਮਨ ਸ਼ਬਦ ਵਿਚਾਰੇ ਮਨ ਮਖੀਨ ਹੋਸ਼ੀ ਮਤ ਵੋ ਝੂਠੀ ਮਨ ਤਨ ਪੀਰ ਸਰੀਰੇ ਜਬ ਕੀ ਰਾਨੀਲੇ ਰਾਤੀ ਰਾਮ ਜਦ ਮਨ ਧੀਰੇ ਹੋ ਮੈਂ ਛੋੜ ਪਈ ਬਿਰਾਨ ਤਬ ਸਾਚੀ ਸੁਰਸਮਾਨੀ ਅਕੁਲ ਨਰਿੰਜਨ ਸਿਮਨ ਮਾਨਿਆ ਵਿਸਰੀ ਤਾਂ ਲਾਜ ਲੁਕਾਨੀ ਭੂਰ ਭਵਿੱਖ ਨਾਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਹਰ ਕਹਿ ਨਾਮ ਰਤੀ ਸੁਰਾ ਨਾਨਕ ਰਾਮ ਪਤਾਰਾ ਸਾਰ ਮਹੱਲਾ ਪਹਿਲਾ ਹਰ ਬਿਨ ਕਿਉਂ ਰਹੀਏ ਦੁੱਖ ਵਿਆਪੇ ਜਿਹਵਾ ਸਾਧਨ ਫਿੱਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੇ ਰਹਾਓ ਜਵਲ ਦਸ ਨਵਦੇ ਪਰਸੈ ਪ੍ਰੀਤਮ ਤਬਲ ਭੂ ਪਿਆਸੀ ਦਰਸ਼ਨ ਦੇਖ ਤੁਸੀਂ ਮਨ ਮਾਨਿਆ ਜਲ ਰਸ ਕਮਲ ਉਹਦਾ ਵਿਗਾਸੀ ਊਨ ਵਕਨ ਹਰ ਗਰਜ ਬਰਸੈ ਕੁਗਲ ਮੋਰ ਬੇਰਾ ਗਏ ਤਰਵਰ ਬਿਰਖ ਬਿਹੰਗ ਭਿਅੰਗਮ ਘਰ ਪਿਰ ਤਨ ਸੁਹਾਗੇ ਕੁਚਲ ਕਰੂ ਕੁਨਾਰ ਕੁਲਖਨੀ ਪਿਰਕਾ ਸਹਿਜ ਨਜਾਨੇ ਹਰ ਸਰੰਗ ਰਸਨੀ ਤ੍ਰਿਪਤੀ ਦੁਰਮਤ ਦੁੱਖ ਸਮਾਨਿਆ ਆਏ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰ ਸਰੀਰੇ ਨਾਨਕ ਪ੍ਰਭ ਤੇ ਸਹਿ ਸੁਹਿਲੇ ਪ੍ਰਭ ਦੇਖ ਤੀ ਮਨ ਧੀਰੇ ਸਾਨ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਣੇ ਆਧਾਰ ਆ ਰਹਾਉ ਇਹ ਨਵੇਂ ਦਾਰ ਮਿਲੀ ਅਮਰ ਕਾਮਨ ਧਨ ਸੁਹਾਗ ਪਿਆਰੀ ਜਾਤ ਬਨ ਕੁਲਸੇ ਸਹਿ ਚੁੱਕਾ ਗੁਰਮ ਸ਼ਬਦ ਵਿਚਾਰੀ ਜਿਸ ਮਨ ਮਾਨਿਆ ਮਾਨਤਾ ਕੋ ਹਿੰਸਾ ਲੋ ਵਿਸਾਰੇ ਸਹਿਜ ਰਵੇ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸੁਆਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸਨਾਹੀ ਦੁਬਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਦਕੋ ਦੁਰਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਮੂਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਰਹਾਉ ਸਤਿਗੁਰ ਸੰਤ ਮਿਲੇ ਸੰਤ ਪਾਈਏ ਕਿਲ ਵਿਖ ਦੁਕਾਟੇ ਸਭ ਦੂਰ ਆਤਮ ਜੋਤ ਪੇ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੇ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅਰਜ਼ ਤੀਰ ਮਜਨ ਕੀ ਅਸਾ ਸੰਗਤ ਪਗਨਾਏ ਧੂਰ ਦੁਰਮਤ ਬੇਕਾਰ ਮਲੀਨ ਮਨ ਹੋਸ਼ੀ ਹਿਰਦਾ ਸੁਖ ਸੋਧ ਲਾਗਾ ਮਹਕੂਰ ਬਿਨ ਕਰਮਾ ਕਿਵੇਂ ਸੰਗਤ ਪਾਈਏ ਹੋਮੇ ਵਿਆਪ ਰਹਿ ਮਨ ਝੂਰ ਉਹ ਦਿਆਲ ਕਿਰਪਾ ਕਰ ਹਰ ਜੀ ਹੀ ਮੰਗ ਸਤ ਸੰਗਤ ਭਗਤੂਰ ਨਾਨਕ ਸੰਤ ਮਿਲੇ ਹਰ ਪਾਈਏ ਜਨ ਹਰ ਭੇਟਿਆ ਰਾਮ ਹਜੂਰ ਸੰਗ ਮਹੱਲਾ ਚੌਥਾ ਗੋਬਿੰਦ ਚਰਨ ਕਮਲਿਹਾਰੀ ਭਵਜਲ ਜਗਤ ਨ ਜਾਈ ਤਰਨਾ ਜਪ ਹਰ ਹਰ ਪਾਰ ਉਤਾਰੀ ਰਾਹ ਹਿਰਦੇ ਪ੍ਰਤੀਤ ਬਨੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ
आंदे राम नाम जप हृदय सर्व कला गुणकारी प्रभ अगम अगुच

ਚਲੋ ਰਵਿਆ ਸਰਬਠਾਈ ਮਨ ਤਨ ਲਖ ਅਪਾਰੀ, ਗੁਰ ਕਿਰਪਾਲ ਭਈ ਤਵ ਪਾਇਆ ਹਿਰਦੈ ਲਖ ਲਖਾਰੀ, ਅੰਤਰ ਹਰ ਨਾਮ ਸਰਬ ਧਰਨੀ ਤਰ ਸਾਗਤ ਕੋ ਦੂਰ ਪਿਆ ਹੰਕਾਰੀ, ਤ੍ਰਿਸ਼ਨਾ ਜਲਤ ਨਕਬੂਬੂ ਜੈ ਜੂਏ ਬਾਜੀ ਹਾਰੀ, ਊੜਤ ਬੈਠਤ ਹਰ ਗੁਣ ਗਾਵੇ ਗੁਰ ਕਿੰਤ ਕਿਰਪਾ ਧਾਰੀ, ਨਾਨਕ ਜਿਨ ਕੋ ਨਦਰ ਭਈ ਯਤਨ ਕੀ ਪੈ ਸਵਾਰੀ, ਸਾਨੂੰ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹ ਪਿਆਰੀ, ਜਿਨ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਰ ਸਵਾਰੇ, ਰਾਹ ਜੋ ਜਨਦੀਨ ਭਏ ਗੁਰੇ ਆਗੇ ਤਿਨ ਕੇ ਦੂਹ ਨਿਵਾਰੇ, ਅੰਦਿਨ ਭਗਤ ਕਰੇ ਗੁਰੇ ਆਗੇ ਗੁਰ ਕਹੇ ਸ਼ਬਦ ਸਵਾਰੀ, ਹਿਰਦੈ ਨਾ ਅੰਮ੍ਰਿਤ ਰਸ ਨਾ ਰਸ ਗਾਵੇ ਰਸ ਵਿਚਾਰੇ, ਗੁਰਪ੍ਰਸਾਦ ਅੰਮ੍ਰਿਤ ਚੀਨੇ ਉਪਾਏ ਮੋਹ ਦੁਆਰੇ, ਸਤਿਗੁਰ ਪੁਰਖ ਅਚਲ ਅਚਲਾ ਮਤ ਜਿਸ ਦਿੱਤਾ ਨਾਮ ਆਧਾਰੀ, ਤਿਸੇ ਆਗੇ ਜੀ ਦੇਵ ਆਪਣਾ ਹੋ ਸਤਿਗੁਰ ਕਹਿ ਬਲਿਹਾਰੇ, ਮਨ ਮੁਖ ਭਰਮ ਦੂਜੇ ਭਾਇ ਲਾਗੇ ਅੰਤਰ ਅਗਿਆਨ ਗੁਬਾਰੀ, ਸਤਿਗੁਰ ਦਾਤਾ ਨਦਨ ਆਵ ਨਾ ਉਰਵਾਨਾ ਪਾਰੇ, ਸਰਵ ਕਰ ਰਵਿਆ ਸੋਮੀ ਸਰਵ ਕਲਾ ਕਲ ਧਾਰੇ, ਨਾਨਕ ਦਾਸਨ ਦਾਸ ਕਹਿ ਤੇ ਕਰ ਕਿਰਪਾ ਲਿਓ ਉਭਾਰੇ, ਸਾਨੂੰ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋਗ ਸਿਖਰੇ ਸੋ ਸਤਿਗੁਰ ਮਾਨੋ, ਗੁਰਮੁਖ ਨਾਮ ਰਹੋ ਨਿਮਲਾਇ ਰਹੋ ਗੋਬਿੰਦ ਪ੍ਰੀਤ ਲਗੀ ਆਤ ਮਿੱਠੀ, ਅਮਰ ਵਿਸਰ ਸਮਝਾਏ ਅੰਨਿਨ ਰਹਿਸ ਭੈ ਅਮਨ ਮਾਨਿਆ ਜੋਤੀ ਜੋਤ ਮਿਲਾਈ, ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਂਦ ਵਸੇ ਮਨ ਆਏ, ਗੁਰ ਕਿਰਪਾਲ ਭਾਈ ਤਾ ਪਾਇ ਹਰ ਚਰਨੀ ਚਿਤ ਲਾਈ, ਮਤ ਪ੍ਰਗਾਲ ਭਈ ਹਰ ਧਿਆਇ ਗਿਆਨ ਤਤ ਲਿ ਮਿਲਾਏ, ਅੰਤਰ ਜੋ ਪ੍ਰਗਟੀ ਮਨ ਮਾਨਿਆ ਹਰ ਸਹਿਸ ਮਨ ਲਗਾਈ, ਹਿਰਦੈ ਕਪਟ ਨਿਤ ਕਪਟ ਕਮਾਵੈ ਮੁਖੋ ਹਰ ਹਰ ਸੁਣਾਏ, ਅੰਤਰ ਲੋ ਮਹਾਂਗੁਆਰਾ ਤਾਂ ਕੁੱਟੇ ਦੁੱਖ ਖਾਈ, ਜਬ ਸੁਪ੍ਰਸੰਨ ਭਾਈ ਭਰਾ ਮੇਰੇ ਗੁਰਮੁਖ ਪ੍ਰਚਾਰ ਲਾਏ, ਨਾਨਕ ਨਾਮ ਨਿਰੰਜਨ ਪਾਇਆ ਨਾਮ ਜਬ ਸੁਖ ਪਾਏ, ਸਾਨ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨਮਾਨੀ, ਮੇਰਾ ਹੀਰੇ ਸਦਪ੍ਰੀਤ ਲਗਾਏ ਮਨ ਹਰ ਹਰਗਦਾ ਸੁਖਾਨੀ, ਰਾਹ ਦੀਨ ਦਿਆਲ ਹੋ ਜਾਣੀ ਉਪਰ ਜਨ ਦੇਵ ਕਤ ਗਾਨੀ, ਸਾਨ ਜਨਾ ਮਿਲ ਹਰਸ ਪਾਇਆ, ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬਹਿਰਾਗੀ, ਜਿਨ ਗੁਰਮੁਖ ਨਾਮ ਪਛਾਨੀ, ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ, ਸਭ ਚੁੱਕੀ ਆਵਣ ਜਾਨੀ, ਨੈਣੀ ਵਿਰੋਹ ਦੇਖਾ ਪ੍ਰਭ, ਸਵਾਮੀ ਰਸਨਾ ਨਾਮ ਬਖਾਨੇ, ਸਰਵਨੀ ਕੀਰਤ ਸੁਣਾਉਂਦੇ ਨੇ ਰਾਤੀ, ਹਿਰਦੈ ਹਰ ਹਰ ਭਾਨੀ, ਪੰਜ ਜਨਾ ਗੁਰਬਸ ਗਿਆਣੇ ਤਾਂ ਉਨ ਮਨ ਨਾਮ ਲਗਾਨੀ, ਜਨ ਨਾਨਕ ਹਰ ਕਿਰਪਾ ਧਾਰੀ, ਹਰ ਰਾਮੇ ਨਾਮ ਸਵਾਨੀ, ਸਾਧ ਮਹੱਲਾ ਚੌਥਾ ਜਪ ਮਨ ਰਾਮ ਨਾਮ ਪੜਸਾਰ, ਰਾਮ ਨਾਮ ਬਿਨ ਥਿ ਨਹੀਂ ਕੋਈ ਹੋਰ ਨਿਫਲ ਸਭ ਵਿਸਤਾਰ, ਹਾਉ ਕਿਆ ਲਿ ਜਗਤ ਜੇ ਮੋਰ ਜੋ ਦਿਸੇ ਵਿਸ਼ਾਰ, ਜਿਸ ਵੇਖਿਆ ਕਹੋ ਤੁਮ ਆਪਣੀ ਘਰ ਜਾਨੋ, ਸਾ ਛਾੜ ਜਾਓ ਸਿਰ ਭਾਰ, ਤਿਲ ਤਿਲ ਪਲ ਪਲ ਔਧ ਫੁਨ ਘਾਟੇ, ਬੁਨ ਸਕੇ ਗੁਬਾਰ, ਜੋ ਸੋ ਕਿਸ ਕਰੇ ਸਾਧਨ ਚਾਲੇ ਸਾਧ ਕਾ ਆਚਾਰ, ਸੰਤ ਜਨਾ ਕੇ ਸੰਗ ਮਿਲ ਬੋਰੇ ਤੋਂ ਪਾਵੇ ਮੋਹ ਦੁਆਰ, ਬਿਨ ਸਤਸੰਗ ਸੋ ਕਿਨੇ ਨ ਪਾਇਆ, ਜਾਇ ਪੁੱਛੋ ਬੇਦ ਵਿਚਾਰ, ਰਾਣਾ ਰਾਵ ਸਭੇ ਕੋ ਚਾਲੇ, ਝੂਠ ਛੋੜ ਜਾਇ ਪਸਾਰ, ਨਾਨਕ ਸੰਤ ਸਦਾ ਥਿਰ ਨਿਚਲ, ਜਿਨ ਰਾਮ ਨਾਮ ਆਧਾਰ, ਸਾਨੂੰ ਮਹੱਲਾ ਚੌਥਾ ਕਰ ਦੀ ਜਾਦੋ ਪਦਾਏ ਕੋ ਅਹੰਕਾਰ, ਸਤਿਗੁਰ ਪ੍ਰਸਾਦ ਕਾਹੇ ਪੂਤ ਝਗੜਤ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸੁ ਝਗੜਤ ਪਾਪ ਰਹਾਓ, ਜਿਸ ਧਨ ਕਾ ਤੁਮ ਗਰਭ ਕਰ ਤੋ ਸੋ ਤਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਇ ਵਿਖਿਆ ਰਸ ਤੋਂ ਲਾਗੇ ਪਛਤਾਪ, ਜੋ ਤੁਮਰੇ ਪ੍ਰਭੂ ਉੱਤੇ ਸੋਮੀ ਹੋ, ਤਿਨ ਕਹਿ ਜਾਪੂ ਜਾਪ, ਉਪਦੇਸ਼ ਕਰਦ ਨਾਨਕ ਜਨ ਕੋ ਜਨ, ਉਪਦੇਸ਼ ਕਰਦ ਨਾਨਕ ਜਨ ਤੁਮ ਕੋ, ਜੋ ਸੁਣੋ ਤੋ ਜਾਏ ਸੰਤਾਪ, ਸਾਨੂੰ ਮਹੱਲਾ ਚੌਥਾ ਕਰ, ਪੰਜਵਾਂ ਦੋ ਬਦੇ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਪ ਮਨ ਜਗਨਾ ਜਗਜੀਵਨੋ, ਜਪ ਮਨ ਜਗਨਾ ਜਗਦੀਸਰੋ, ਜਗਜੀਵਨੋ ਮਨਮੋਹਨ ਸਿੰਘ ਪ੍ਰੀਤ ਲਾਗੀ, ਮੈਂ ਹਰ ਹਰ ਹਰ ਟੇਕ, ਸਭ ਦਿਨ ਸਭ ਰਾਤ ਰਹਾ, ਹਰ ਕੀ ਉਮਾ ਅਨਕ ਅਨਕ ਅਨਕ ਗੁਣ ਗਾਵਤ, ਸੁਖਨਾਦ ਬ੍ਰਹਮਾਦਕ ਤਬ ਗੁਣ ਸਵਾਮੀ ਗਣ ਨਾ ਜਾਤ, ਤੂੰ ਹਰ ਬੇਅੰਤ ਤੂੰ ਹਰ ਬੇਅੰਤ, ਤੂੰ ਹਰ ਸਵਾਮੀ ਤੂੰ ਆਪੇ ਹੀ ਜਾਣੇ ਆਪਣੀ ਭਾਂਤ, ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ, ਤੇ ਹਰ ਕੇ ਜਨ ਸਾਧੂ ਹਰ ਭੁਗਾਤ, ਤੇ ਹਰ ਕੇ ਜਨ ਹਰ ਸਿਉਂ ਰਲ ਮਿਲੇ, ਜੈਸੇ ਜਨ ਨਾਨਕ ਸਲੇ ਸਲ ਮਿਲਾ, ਸਾਨੂੰ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੂਰਾ ਰਹਾਉ, ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ ਤਿਤ ਗ੍ਰਹਿ ਬਾਜੇ, ਪੰਜ ਸ਼ਬਦ ਵਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਹ ਗਏ ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਮਾਨ ਗਏ, ਤਿੰਨ ਜਨ ਕੇ ਹਰ ਮਾਰ ਕੱਢੇ ਪੰਚੋਰਾ, ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ ਗੁਰ ਜਗਦੀਸ਼ ਜਪੋ, ਮਨ ਬਚਨ ਕਰਮ ਹਰ ਹਰ ਰਾਧੂ, ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ, ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ, ਜਪ ਜਗਦੀਸ਼ਵਰਾ, ਮਨ ਇਸੇ ਫਲ ਪਾਵੈ ਹੋ ਸਵੈ ਫਲ ਪਾਵੋ, ਧਰਮ ਅਰਥ ਕਾਮ ਮੋਖ ਜਨ ਨਾਨਕ ਅਰਸੀ ਮਿਲੇ ਹਰ ਭਗਤ ਤੁਰਾ, ਸਾਰੰਗ ਮਹੱਲਾ ਚੌਥਾ ਜਪ ਮਨ ਮਾਧਵ ਮਨਸੂਦਨ ਹਰ ਸਰ ਹਰ ਸਰੀ ਰੰਗੋ ਪਰਮੇਸ਼ਵਰੋ, ਸਤ ਪਰਮੇਸ਼ਵਰੋ ਪ੍ਰਵੰਤਰਿਜਾਮੀ, ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਉ ਰਹਾਉ, ਹਰ ਘਟ ਘਟੇ ਘਟ ਵਸਤਾ, ਹਰ ਜਲ ਥਲੇ ਹਰ ਵਸਤਾ, ਹਰ ਥਾਨ ਥਨੰਤਰ ਵਸਤਾ, ਮੈਂ ਹਰ ਦੇਖਣ ਕੋ ਚਾਹੋ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੂੰਹ ਮਾਰਗ ਦਿਖਲਾਵੈ, ਤਿਸ ਜਨ ਕੇ ਹੋ ਮਲ ਮਲ ਧੋਵਾ ਪਾਓ, ਹਰ ਜਨ ਕੋ ਹਰ ਮਿਲਿਆ,
ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਈ ਮੈਂ ਦੇਖਿਆ ਹਰ ਨਾਉ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਅਨ ਦਿਨੋ ਸਤ ਸਤ ਸਦਾ ਹਰ ਜਪਿਆ ਹਰ ਨਾਉ ਸੰਗ ਮਹਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੁਨੀ ਸੰਭਵ ਮੇਰੇ ਮਨ ਅਨ ਦਿਨੋ ਧਿਆਨ ਨਿਰੰਕਾਰ ਨਿਰਹਾਰੀ ਰਹਾਉ ਹਰ ਦਰਸ਼ਨ ਕਹੋ ਕੋਟ ਕੋਟ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪ੍ਰਭਵਨ ਕਰਤ ਰਹਿਤ ਨਿਰਾਰੀ ਨਿਰਾਹਾਰੀ ਤਿੰਨ ਜਨ ਕੀ ਸੇਵਾ ਥਾਇ ਪਈ ਜਿਨਕੋ ਕਿਰਪਾਲ ਹੋਵਤ ਬਨਵਾਰੀ ਹਰ ਕਿਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰਾ ਮੁਰਾਰੀ ਜਿਨਕਾ ਅੰਗ ਕਰੈ ਮੇਰਾ ਸਵਾਮੀ ਤਿੰਨ ਕੀ ਨਾਨਕ ਹਰ ਪੈ ਸਵਾਰੀ ਸੰਗ ਮਹਲਾ ਚੌਥਾ ਪੜਤਾਲ ਜਪ ਮਨ ਗੋਬਿੰਦ ਹਰ ਗੋਬਿੰਦ ਗੁਣੀ ਨਿਦਾਨ ਸਭ ਸ੍ਰਿਸ਼ਟ ਕਾ ਪਰੋ ਮੇਰੇ ਮਨ ਮਾ ਮਨ ਹਰ ਪੁਰਖ ਅਵਿਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਏ ਜਿਸ ਰਾਮ ਪਿਆਸੀ ਹਰੇ ਆਪ ਦਿਆਲ ਦਇਆ ਕਰ ਮਿਲੇ ਜਿਸ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚੁਕਾਸੀ ਜੋ ਜਨ ਸੇਵੇ ਸਾਧ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁਖ ਭਰਮ ਭੋਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉਂ ਚਾਤਰ ਜਲ ਪੀਏ ਤ੍ਰਿਵਤਾਸੀ ਸਾਰੰਗ ਮਹਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਏ ਸਦ ਰਾਮ ਰਾਮ ਰਾਮ ਰਬ ਰਿਹਾ ਸਰਬ ਕੀ ਰਹਾਉ ਰਾਮ ਆਪੇ ਆਪੇ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਮ ਰਾਏ ਸੋ ਜਨ ਰਾਮ ਨਾਮ ਨਿਵਲਾਗੇ ਰਾਮ ਨਾਮ ਕੀ ਉਮਾ ਦੇਖੋ ਹਰ ਸੰਤੋ ਜੋ ਭਗਤ ਜਿਨ੍ਹਾਂ ਕੀ ਬਦਰਾਖੇ ਵਿੱਚ ਕਲ ਜੁਗੇ ਅੱਗੇ ਜਨ ਨਾਨਕਾ ਅੰਗ ਕੀ ਆ ਮੇਰੇ ਰਾਮ ਰਾਏ ਦੁਸ਼ਮਣ ਦੁਖ ਗਏ ਸਭ ਭਗੇ ਸਾਰੰਗ ਮਹਲਾ ਪੰਜਵਾਂ ਚੌਦੇ ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋਮਲ ਜਾਓ ਅੰਤਰ ਪਿਆਸ ਚਾਤਰਕ ਜਿਵ ਜਲ ਕੀ ਸਫਲ ਦਰਸ਼ਨ ਗਤ ਪਾਉ ਰਹਾਉ ਅਨਾਥ ਗੁਨਾ ਸਰਬਰਤ ਬਾਲਕ ਭਗਤ ਬਸ਼ਰਾ ਨਾਉ ਜਾਕੋ ਕੋਈ ਨ ਰਾਖੇ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨਿ ਧਰਿਆ ਧਰ ਸੰਗਤਿਆ ਗਤ ਨਿਥਾਵਿਆ ਤੂੰ ਥਾਉ ਦਹਿ ਦੇ ਜਾਓ ਜਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਏਕ ਸਤੇ ਲਾਗ ਲਾਗ ਤੇ ਏਕਾ ਤੇਰੇ ਗਤ ਮਿਲ ਕਹਿ ਨਾ ਸਿਖਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖਿਲ ਦਿਖਾਓ ਸਾਧਨ ਕਾ ਸੰਸਾਸੀ ਗੋਸ਼ਟ ਹਰ ਸਾਧਨ ਸੁਣਿ ਬੁਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਓ ਸਰਨ ਮਹਲਾ ਪੰਜਵਾਂ ਹਰ ਜੀਵ ਅੰਤਰ ਜਮੀ ਜਾਨ ਕਰਤ ਬੁਰਾਏ ਮਨੁ ਉਤੇ ਛਪਾਏ ਸਾਖੀ ਭੂ ਭਵਾਨ ਰਹਾਉ ਵੈਸਨੂ ਨਾਮ ਕਰਤ ਖਟਕਰਮਾ ਅੰਤਰ ਲੋਭ ਜੋ ਉਠਾਨ ਸੰਸ ਵਾਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰੈ ਸੋ ਪਾ ਕਿਹਰੇ ਪਰਦਰਵਾ ਅੰਤਰ ਜੂੜ ਗੁਮਾਨ ਸਾਸਤਰ ਵੇਦ ਕਿਵੇਂ ਨਹੀਂ ਜਾਣੇ ਵਿਆਪੀ ਮਨ ਕੈ ਮਾਨ ਸੰਧਿਆ ਕਾਲ ਕਰੇ ਸਵਰਤਾ ਜੋ ਸਵਰੀ ਦਫਾਨ ਪ੍ਰਭੂ ਬੁਲਾਈ ਉਜੜ ਪਾਏ ਨਿਫਲ ਸਭ ਕਰਮਾਨ ਸੋ ਗਿਆ ਨਿ ਸੋ ਵੈਸਨੂ ਪੜ੍ਹਿਆ ਜਿਸ ਕਰੀ ਕਿਰਪਾ ਭਗਵਾਨ ਹੁਣ ਸਤਿਗੁਰ ਸੇ ਪਰਮ ਪਾਪ ਉਦਰੇ ਸਗਲ ਵਿਸਵਾਨ ਕਿਆ ਹਮ ਕਥੇ ਕਿਸੇ ਕਥ ਨਹੀਂ ਜਾਣੇ ਪ੍ਰਭ ਭਾਵੇ ਤੇ ਬੁਲਾਨ ਸਾਧ ਸੰਗਤ ਕੀ ਧੂਰੇ ਕਮਾਂਗੋ ਜਨ ਨਾਨਕ ਪੇ ਉਸਰਾਨ ਸਾਨ ਮਹਲਾ ਪੰਜਵਾਂ ਅਬ ਮੋਰੋ ਨਾਚਨੋ ਰਹੇ ਲਾਲ ਗੀਰਾ ਸਹਿ ਜੀ ਪਾ ਸਤਿਗੁਰ ਬਚਨ ਲਹੋ ਰਹਾਉ ਕੁਆਰ ਕੰਨਿਆ ਜੈਸ ਸੰਗ ਸਹੇਰੀ ਪ੍ਰਹਿ ਬਚਨੋ ਪਾਸ ਕਹੋ ਜੋ ਸੁਰ ਜਨ ਗ੍ਰਹਿ ਪੀਤਰ ਆਇਓ ਤਬ ਮੁਕਾਜ ਲਜੋ ਜਿਉਂ ਕਣਕੋ ਕੁਟਾਰੀ ਚੜ੍ਹਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਪਏ ਹੈ ਬਾਰੈ ਤਬ ਤੇ ਥਾਨ ਤੇਰੋ ਜਿਉਂ ਦਿਨ ਰਹਿਣ ਤਉ ਲਉ ਬਜਿਓ ਮੂਰਤ ਕਰੀ ਪਲੋ ਬਜਾਵਨ ਹਰ ਉਰਸਦਾਰੇ ਹੋ ਤਬ ਫਿਰ ਬਾਜ ਨਾ ਪਇਓ ਜੈਸੇ ਕੁੰਮ ਉਦਕ ਪੂਰ ਆਨਿਓ ਤਬ ਉਹ ਪਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੇ ਮੈਂ ਡਾਰਿਓ ਅੰਬੇ ਅੰਬਿਲੋ ਸੰਗ ਮਹਲਾ ਪੰਜਵਾਂ ਅਬ ਪੂਛੇ ਕਿਆ ਕਹਾ ਲੈਨੋ ਨਾ ਅੰਮ੍ਰਿਤ ਰਸਨੀ ਕੋ ਬਾਬਰ ਬਿਕਸੁ ਕਹਿ ਰਹਾਰਾ ਦੁਲਭ ਜਨ ਚਰੰਕਾਰ ਪਾਉ ਜਾਤੋ ਕੌਡੀ ਬਦਲਹਾ ਕਾ ਤੂਰੀ ਕੋ ਗਾਹਕ ਆਇਓ ਲਾਦਿਓ ਕਰ ਲਰ ਬਿਖ ਜਿ ਵਾਹ ਆਇਓ ਲਾਭ ਲਵਨ ਕੇ ਤਾਈ ਮੋਹ ਮੋਹਨ ਠਗੋਰੇ ਸਿਉ ਪਲ ਉਲਝ ਪਾਹਾ ਕਾਚ ਬਾਂਧ ਨੇ ਲਾਲ ਖੋਏ ਫਿਰ ਇਹ ਅਵਸਰ ਕਦਲਹਾ ਸਗਲ ਪਰਾਧ ਇਹ ਗੁਣ ਨਾਹੀ ਸ਼ਾਹ ਠਾਕੁਰ ਛੋਡੇ ਦਾਸ ਭਜਹਾ ਆਈ ਮਸ ਜੜ ਜੜਬਤ ਕੀ ਨਿਆਇ ਤਿਉ ਤਸਕਰ ਦਰਸਾਨਾ ਆਨੁਪਨ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁੱਟੀ ਹੈ ਜੋ ਸਗਲੇ ਅਗੁਣ ਮੇਟ ਧਰਾਂ ਸਾਰੰਗ ਮਹਲਾ ਪੰਜਵਾਂ ਮਾਈ ਧੀਰ ਰਹੇ ਫਿਰ ਬਹੁਤ ਬੈਰਾਗੀਓ ਅਨੰਗ ਭਾਤ ਅਨੂ ਰੰਗ ਰੇ ਤਿੰਨ ਸਿਉਂ ਰਚਨ ਲਾਗਿਓ ਰਹਾ ਨਿਸਬਾ ਸੁਰ ਪ੍ਰਹਿ ਪ੍ਰਹਿ ਮੁਖ ਟੇਰੋ ਨੀਂਦ ਪਲੰਗ ਨੀ ਜਾਗਿਓ ਹਾਰ ਕਜਨ ਬਸਤਰ ਅਨਕ ਸਿੰਗਾਰ ਰੇ ਬੇਨ ਪਿਰ ਵਿਖੇ ਸਭ ਲਾਗਿਓ ਪੁੱਛੋ ਪੁੱਛੋ ਦੀਨ ਭਾਤ ਕਰ ਕੋ ਕਹਿ ਪ੍ਰਹਿ ਦੇ ਸਾਗਿਓ ਹੀ ਉਹ ਦੇਵ ਸਭ ਮਨ ਤਨ ਅਰਪੋ ਸੀ ਚਰਨ ਪਰ ਰਾਖਿਓ ਚਰਨ ਬੰਦਨਾ ਅਮੂਲਦਾਸ ਰੋ ਦੇ ਸਾਧ ਸੰਗਤ ਆਗਿਓ ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵ ਨਿਮਕ ਦਰ ਪੇਖਾ ਗਿਓ ਦ੍ਰਿਸ਼ਟ ਪਈ ਤਾਂ ਪਿਤਰੇ ਆਏ ਮੇਰਾ ਮਨ ਅਨ ਦਿਨ ਸਿਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸਭ ਦਨ ਹਦਵਾਜਿਓ ਸਾਰੰਗ ਮਹਲਾ ਪੰਜਵਾ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ ਬਚਨ ਗੁਰੂ ਜੋ ਪੂਰੇ ਕਹਿ ਮਸ਼ੀ ਗਾਡਰੀ ਬਾਂਧਾ ਰਹਾਓ ਨਿਸਵਾਸਨ ਖੇਤਰ ਬਿਨਾਸੀ ਰਵ ਸਜ ਬਿਨਾ ਦਾ ਗਿਰ ਵਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅਣ ਬਿਨਾਸੀ ਜੀਰ ਬਿਨਾਸੀ ਉਦਭਸੀਤ ਬਿਨਾਦਾ ਚਾਰ ਬਿਨਾਸੀ ਕਟੇ ਬਿਨਾਸੀ ਇੱਕ ਸਾਧ ਬਚਨ ਚਲਾਦਾ
ਰਾਜ ਬਿਨਾ ਸੀਤਾ ਬਿਨਾਸੀ ਸਾਗਤ ਵੀ ਸਾਤਕ ਵੀ ਬਿਨਾ ਦਿਸ਼ਟ ਮਾਨ ਸਗਲ ਬਿਨਾਸੀ ਇੱਕ ਸਾਧ ਵਜਨੇ ਅਗਾਦਾ ਆਪੇ ਆਪੇ ਆਪ ਹੀ ਆਪੇ ਸਭ ਆਪੇ ਉਹਨਾਂ ਖੇਲ ਦਿਖਾਦਾ ਪਾਏ ਉਹਨਾਂ ਜਾਈ ਕਹੀਂ ਭਾਂਤਰੇ ਪ੍ਰਭ ਨਾਨਕ ਗੁਰ ਮਿਲਣਾ ਦਸਾਂ ਮਹੱਲਾ ਪੰਜਵਾ ਮੇਰੇ ਮਨ ਬਾਸਵ ਗੁਰੂ ਗੋਬਿੰਦ ਜਹਾਂ ਸਿਵਨ ਪਇਓ ਹੈ ਠਾਕੁਰ ਤਹਾਂ ਨਗਰ ਸੁਖੀ ਆਨੰਦ ਰਹਾਉ ਜਹਾਂ ਵਿਸਰੇ ਠਾਕੁਰ ਪਿਆਰੋ ਤਹਾਂ ਦੂ ਸਭ ਆਵਦ ਜਹ ਗੁਣ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸਰਵਨ ਹਰ ਕਥਨ ਸੁਣੀਏ ਤੈ ਮਹਾਂਭਿਆਨੋ ਦਿਆਨੰਦ ਜਹਾਂ ਕੀਰਤਨ ਸਾਧ ਸੰਗਰਸ ਤੈ ਸਗਨ ਵਾਸ ਫੁਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਦ ਬਿਰਥਾਨੰਦ ਇੱਕ ਨਿਮੇ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦਿਸੇ ਸਾਧ ਸੰਗਤ ਕਿਰਪਾਨੰਦ ਨਾਨਕ ਪੂਰੇ ਹੋਏ ਸਰਵ ਮੈਂ ਸਗਲ ਗੁਣਾ ਬਿਰਜਾਨੰਦ ਸਰਨ ਮਹਲਾ ਪੰਜਵਾ ਅਬ ਮੋਹੇ ਰਾਮ ਭਰੋਸੋ ਪਾਏ ਜੋ ਜੋ ਸਰਨ ਪਰਿਓ ਕਰਨਾ ਨਿਦ ਤੇ ਤੇ ਭਏ ਭਵੇ ਤਰਾਏ ਰਹਾਉ ਸੁਖ ਸੋਯੋ ਵਰ ਸਹਿਜ ਸਮਾਯੋ ਸਹਿਸਾ ਗੁਰੈ ਦਿਵਾਈ ਸਹਿਸਾ ਗੁਰੈ ਗਵਾਏ ਜੋ ਚਾਰ ਸੋਈ ਹਰ ਕੀ ਮਨ ਮੰਜ ਪਲ ਪਾਈ ਹਿਰਦੇ ਜਪੋ ਨਿਤਰ ਧਿਆਨ ਲਾਭੋ ਸਰਵਨੀ ਕਥਾ ਸੁਣਾਏ ਚਰਨੀ ਚਲੋ ਮਾਰਗ ਠਾਕੁਰ ਕਹਿ ਰਸਨਾ ਹਰ ਗੁਣ ਗਾਈ ਦੇਖਿਓ ਦ੍ਰਿਸ਼ਟ ਸਰਵ ਮੰਗਲ ਰੂਪ ਉਲੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਗਤ ਹੋ ਜਾਏ ਕਵਨ ਉਪਮਾ ਕੌਣ ਵਡਾਏ ਕਿਆ ਗੁਣ ਕਹੋਰ ਜਾਏ ਹੋ ਕਿਰਪਾਲ ਦੀਨ ਦਇਆ ਪ੍ਰਭ ਰਹੋ ਜਨ ਨਾਨਕ ਦਾਸ ਦਸਾਏ ਸੰਗ ਮਹਲਾ ਪੰਜਵਾ ਓਏ ਸੁਖਾ ਸਿਮਨ ਸੁਨਾਵਤ ਅਨੰਦ ਮਨੋ ਪੇਗ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਗ ਬਿਸਮਾ ਦੀ ਪੂਰ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੂਲਕ ਜਿਉਂ ਚਾਹ ਗੁੰਗਾ ਮੁਸਕਾਵਤ ਜੈਸੇ ਪਰਮ ਬੰਧ ਕਰਾ ਕੇ ਬੂਝ ਨਾ ਆਵਤ ਜਾਵਤ ਜਾ ਕੋ ਹਿਰਦੈ ਪ੍ਰਕਾਸ਼ ਭਇਓ ਹਰ ਉਹਾਂ ਕੀ ਕਹੀ ਨ ਜਾਏ ਕਹਾਵਤ ਅਨੁਭਵ ਜੇਤੇ ਕਿਛ ਕਹੀਏ ਤੇਤੇ ਸਿੱਖੀ ਪਾਵਤ ਚਿੰਤ ਲਾਲ ਗ੍ਰਹਿ ਪਿੱਤਰ ਪ੍ਰਗਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਿਨਾਸ਼ੀਆ ਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਸੀ ਕਹੋ ਬਨਿਆਵਤ ਸੰਗ ਮਹਲਾ ਪੰਜਵਾ ਵਿਖਈ ਦਿਨ ਰਹਿਣ ਇਹੀ ਗੁਦਾਰੇ ਗੋਬਿੰਦ ਨ ਭਜਿਆ ਹੂੰ ਮਾਤਾ ਜਨਮ ਜੋਹੇ ਜੂ ਹਾਰੇ ਰਹਾਉ ਨਾਮ ਅਮੋਹ ਲਾ ਪ੍ਰੀਤ ਨਾ ਤੇ ਸਿਉ ਪਰ ਨਿੰਦਾ ਹਿਤਕਾਰੇ ਛਾਪਰ ਬਾਂਧ ਸਵਾਰੇ ਤ੍ਰਿਣਕੋ ਦੁਆਰੇ ਪਾਉ ਜਾ ਰਹੇ ਕਾਲਰ ਓਟ ਉਠਾਏ ਮੁੰਡੇ ਅੰਮ੍ਰਿਤ ਮੰਤੇ ਡਾਰੇ ਓਡੇ ਬਸਤ ਕਾਜਰ ਮੈਂ ਪਰੇ ਬਹੁਰ ਬਹੁਰ ਵਿਚਾਰੇ ਕਾਟੇ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੇ ਗਿਰ ਜਹਿਰ ਸਾਤਲ ਪਰਿਓ ਛਿਟੀ ਛਿਟੀ ਸਿਰ ਭਾਰ ਨਿਰਵੈਰ ਸੰਗ ਬੈਰ ਚਾਏ ਪਹੁੰਚਣ ਸੰਗ ਗੁਵਾਰੇ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੇ ਸੰਗ ਮਹਲਾ ਪੰਜਵਾ ਅਬਰ ਸਾ ਭੁੱਲੇ ਪ੍ਰਮੰਦ ਨਾ ਜਾਣਿਆ ਇੱਕ ਸਦਾਕ ਜਾ ਕੇ ਹਿਰਦੇ ਵਸਿਆ ਤਿੰਨ ਬੇਦੇ ਤਦ ਪਛਾਣਿਆ ਰਹਾਓ ਪਰ ਵਿਰਤ ਮਰ ਜੇ ਤਕ ਸਿਉਹੇ ਤੇਤਾ ਲੋਕ ਪਿਚਾਰਾ ਜਾਓ ਲੋਰੇ ਦੇ ਨਹੀਂ ਪ੍ਰਗਸਾਓ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁਵਿਧ ਬਿਨ ਬੀਜੇ ਨਹੀਂ ਜਾਮੇ ਰਾਮ ਨਾਮ ਨਿਮੁਕਤ ਨਾ ਹੋਈ ਟੁੱਟੇ ਨਾਹੀਂ ਮਨ ਨੀਰ ਬਲੋਏ ਅਤ ਸਰਮ ਪਾਵੇ ਨੈ ਨੂੰ ਕਹਿ ਸੇਰੀ ਸਹਿ ਬਿਨ ਗੁਰ ਭੇਟੇ ਮੁਕਤ ਨਾ ਕਾਹੋ ਮਿਲਤ ਨਹੀਂ ਜਗਦੀ ਸੈ ਖੋਜਤ ਖੋਜਤੇ ਵਿਚਾਰ ਸਰਬ ਸੁਖਾਨ ਨਾਮਾ ਕਹੋ ਨਾਨਕ ਮੈਂ ਪ੍ਰਾਪਤ ਜਾ ਕੇ ਲਿਖ ਮਤਾਮਾ ਸਾਰ ਮਹਲਾ ਪੰਜਵਾ ਆਨੰਦੇ ਰਾਮ ਕੇ ਗੁਣ ਗਏ ਸਗਲ ਪਦਾਰਥ ਸਰਬ ਸੁਖ ਸੇਧ ਮਨ ਮੰਦ ਪਲ ਲਈਰਾ ਆਵੋ ਸੰਤ ਪਰਾਂ ਸੁਖਦਾ ਤੇ ਸਿਮਰੇ ਪ੍ਰਵੇ ਵਿਨਾਸੀ ਅਨਾਥੇ ਨਾ ਦੀਨ ਦੁਖ ਭੰਜਨ ਪੂਰੇ ਮੈਨੂੰ ਘੱਟ ਵਾਸੀ ਗਾਵ ਸੁਣਤ ਸੁਨਾਵਤ ਸ਼ਰਧਾ ਹਰ ਪੀ ਵਡਭਾਗੇ ਹਰ ਰਸ ਪੀ ਵਡਭਾਗੇ ਕਲ ਕਲੇ ਮਿੱਟੇ ਸਭ ਤਨ ਤੇ ਰਾਮ ਨਾਮ ਨਿਮਨ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਮੰਦਨ ਟੂਟੇ ਮੋਹ ਮਗਨ ਅੰਗ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੋਮੀ ਕਰ ਕਿਰਪਾ ਜਨ ਤੇਰਾ ਪੂਰ ਸਰਮੈ ਠਾਕੁਰ ਨਾਨਕ ਸੋ ਪ੍ਰਭ ਨੇਰਾ ਸੰਗ ਮਹਲਾ ਪੰਜਵਾ ਬਲੇ ਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਰ ਬ੍ਰਹਮ ਤੇ ਆਏ ਉਪਦੇਸ਼ ਹਮਾਰੀ ਗਤ ਕਰਨ ਰਹਾਉ ਦੁਖ ਰੋ ਪੈ ਸਗਨ ਮੁਨਾਸੇ ਜੋ ਆਵੇ ਹਰ ਸੰਸਰਨ ਆਵ ਜਪੈ ਅਬਰਾ ਨਾਮ ਜਪੈ ਵੜ ਸਮਰਾ ਤਾਰਨ ਤਰਨ ਜਾ ਕੋ ਮੰਤਰ ਉਤਾਰੇ ਸਹਿਸਾ ਉਣੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾ ਹੀ ਪੁਨਗਰ ਪਰਨ ਭੁਗਤਨ ਕੀ ਟਹਿਲ ਕਮਾਵਤ ਗਾਵਤ ਦੁਕਾਟੇ ਤਾਂ ਕੇ ਜਨਮ ਮਰਨ ਜਾ ਕੋ ਭੈ ਕਿਰਪਾਲ ਬੀਠਲਾ ਤਿੰਨ ਹਰ ਹਰ ਅਜਰ ਜਰਨ ਹਰ ਸੇ ਘਨ ਸਹਿ ਸਮਾਨੇ ਮੁਕਤੇ ਨਾ ਹੀ ਜਾਤ ਬਰਨ ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਬ ਜਬ ਉਦੁਰਨ ਸਾਨੂੰ ਮਹਲਾ ਪੰਜਵਾਂ ਗਾਇਓ ਰੀ ਮੈਂ ਗੁਣ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਾਉ ਗੁਪਾਰ ਜਾਇਓ ਰਹਾਉ ਸੰਤੇ ਚਰਨ ਮੂਲ ਨੂੰ ਮਾਤਾ ਹਮਰੇ ਮਸਤਕ ਧਰੇ ਸੰਤ ਧਰੇ ਹਾਥਾ ਹਰ ਮੈਂ ਹਮਰੇ ਮਸਤਕ ਸੰਤ ਧਰੇ ਹਾਥਾ ਸਾਧੈ ਮੰਤਰ ਮੂਲ ਨੂੰ ਮਨੁਆ ਤਾ ਤੇ ਗਤ ਹੋਏ ਤਰੇ ਗੁਨੀਆ ਭਗਤੈ ਦਰਸ ਦੇਖ ਨ ਰੰਗਾ ਲੋ ਮੋਹ ਟੂਟੇ ਪਰਮ ਸੰਗ ਕਹੋ ਨਾਨਕ ਸੁਸੈ ਨੰਦਾ ਖੋਰ ਭੀ ਮਿਲ ਪਰਮਾਨੰਦਾ ਸਾਨੂੰ ਮਹਲਾ ਪੰਜਵਾਂ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹ ਜੀਵਨ ਨਾਇ ਦਰਸ਼ਨ ਪਿਆਸ ਪ੍ਰੈ ਪ੍ਰੀਤ ਮਨੋਹ ਮਨ ਰਹੇ ਮਨ ਨਾ ਰਹੇ ਬਹੁ ਬਿਦੋ ਮੁਕਾਈ ਰਹਾਉ ਚਿਤਵਨ ਚਿਤਵਾ ਪ੍ਰੈ ਪ੍ਰੀਤ ਬਿਰਾਗੀ ਕਰ ਪਾਵੋ ਹਰ ਦਰਸਾਏ ਯਤਨ ਕਰੋ ਮਨ ਨੀ ਧੀਰੇ ਕੋ ਹੈ ਰੇ ਸੰਤ ਮਿਲਾਏ ਜਪਤਾ ਸੰਯਮ ਸੋ ਪੂਰਨ ਸਭ ਹੋਮੋ ਤੇਸੇ ਅਰਪੋ ਸਭ ਸੁਖ ਜਾਈ ਏਕ ਨਿਮਕ ਪ੍ਰੈ ਦਰਸ ਦਿਖਾਵੇ ਜਿਹਦੇ ਸੰਤਨ ਕੇਵਲ ਜਾਈ ਕਰੋ ਨੀ ਹੋਰਾ ਬਹੁਤ ਬੇਨਤੀ ਸੀ ਉਹ ਦਿਨ ਰਹਿਣਾ ਈਮਾਨ ਅਮਾਨ ਹੋ ਸਗਲ ਤਿਆਗ ਜੋ ਪ੍ਰੈ ਬਾਤ ਸੁਣਾਏ ਦੇਹ ਚਰਿੱਤਰ ਪਈ ਹੋ
ਬਿਸਮਨ ਗੁਰ ਸਤਿਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮੈਂ ਪਾਇਆ ਜਨ ਨਾਨਕ ਤਬਦ ਬਜਾਈ ਸਾਰ ਮਹੱਲਾ ਪੰਜਵਾਂ ਰੇ ਮੂੜੇ ਤੂੰ ਕਿਉਂ ਸਿਮਰ ਤਬ ਨਾਹੀ ਨਰਕ ਘੋਰ ਮੈਂ ਉਰ ਤਬ ਕਰਤਾ ਨਿਮਖ ਨਿਮ ਗੁਣ ਗਾਹੀ ਰਹਾਉ ਅਨਕ ਜਨਮ ਭਰਮ ਤੋਂ ਹੀ ਆਏ ਮਾਨਸ ਜਨਮ ਦੁਲਬਾਹੀ ਗਰਭ ਜੋਨ ਛੋਟ ਜੋ ਨਿਕਸੀਓ ਤੋਂ ਲਾਗੋ ਅਨਠਾਹੀ ਕਰੈ ਬੁਰਾਈ ਠਗਾਈ ਦਿਨ ਰੈਨ ਨਿਭਲ ਕਰਮ ਕਮਾਏ ਕਰ ਨਾਹੀ ਗੁਰ ਤਾਹਣ ਲਾਗੇ ਧਾਈ ਤਾਈ ਗੁਪਾਹੀ ਮਿਥਿਆ ਸੰਕੁ ਲਵਟਾਏ ਉਰ ਜ ਪਰਿਓ ਕੁਸਮਾਏ ਧਰਮ ਰਾਜ ਪਗਰ ਜਮਰੇ ਤੋਂ ਕਾਲ ਮੁਖਾ ਮੂਠ ਜਾਹੀ ਸੋ ਮਿਲਿਆ ਜੋ ਪ੍ਰਭ ਮਿਲਾ ਮਸਤਕ ਲਿਖ ਲਿਖਾਏ ਕਹੋ ਨਾਨਕ ਤਿੰਨ ਜਨਮ ਲਿਹਾਰੀ ਜਵਾਲ ਪੁਰੇ ਮਨਮਾਈ ਸਾਰ ਮਹਲਾ ਪੰਜਵਾਂ ਕਿਉਂ ਜੀਵਨ ਪ੍ਰੀਤ ਮਨਮਾਈ ਜਾ ਕੇ ਵਿਸਰਤ ਹੋ ਮ੍ਰਿਤਕਾ ਗ੍ਰਹਿ ਮੈਂ ਰਹਿਣ ਨ ਪਾਈ ਰਹਾ ਜੀ ਹੀ ਪ੍ਰਾਨ ਕੋ ਦਾਤਾ ਜਾ ਕੇ ਸੰਗ ਸਹਾਈ ਕਰੋ ਕਿਰਪਾ ਸੰਤੋ ਮੋਇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤ ਨਗੇ ਮਾਥੇ ਮੇਰੇ ਉੱਪਰ ਨੈਨੂੰ ਧੂਰ ਬਛਾਏ ਜੈ ਪ੍ਰਸਾਦ ਮਿਲੀਏ ਪ੍ਰਭ ਨਾਨਕ ਬਲਬਲ ਦਾ ਕਿਹੋ ਜਾਏ ਸਾਰੰਗ ਮਹਲਾ ਪੰਜਵਾ ਵਾਹ ਅਵਸਰ ਕਿਹੋ ਮਲ ਜਾਈ ਆਠ ਪੈਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰਨ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਆਈ ਊਚ ਤੇ ਊਚ ਨਾਮ ਦੇਵ ਸਮਦਾਸੀ ਸਭ ਦਾਸ ਠਾਕਰ ਬਣੇ ਆਈ ਜੀਓ ਪਿੰਡ ਧਨ ਧਨ ਸਾਧਨ ਕਾ ਇਹ ਮਨ ਸੰਤਰੇ ਨਾਏ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਰਕ ਮਿਲੇ ਗੁਸਾਈ ਸਾਰੰਗ ਮਹਲਾ ਪੰਜਵਾ ਮਨੋਰਥ ਪੂਰੇ ਸਤਿਗੁਰੇ ਆਪ ਸਗਰ ਪ੍ਰਤਾਪ ਸਿਮਰਨ ਜਾ ਕੇ ਆਠ ਪੈਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸਵਾਮੀ ਤੇਰਾ ਜੋ ਪੀਵੇ ਤਿਸੀ ਤ੍ਰਿਵਤਾਸ ਜਨਮ ਜਨਮ ਕਿਲ ਮਗਨਾਸੇ ਆਗੇ ਦਰਗੇ ਹੋਏ ਖਲਾਸ ਸਰਨ ਤੁਮਾਰੀ ਆਯੋ ਕਰਤੇ ਪਾਰ ਬ੍ਰਹਮ ਪੂਨੇ ਮਨਾਸ ਕਰ ਕਿਰਪਾ ਤੇਰੇ ਚਰਨ ਤੇ ਆਉ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹਲਾ ਪੰਜਵਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾ ਲਵਾਈਏ ਆਨ ਕੋ ਈਤ ਯੂਤ ਪ੍ਰਸਦਾ ਸਾਹਿਬ ਜੀ ਸੰਗ ਤੇਰੇ ਕਾਮ ਕੋ ਰਹਾਉ ਅੰਮ੍ਰਿਤਾ ਅੰਮ੍ਰਿਤ ਨਾ ਪਰੈ ਪ੍ਰੀ ਮਨੋਹਰ ਇਹ ਘਾਮਨ ਪਾਨ ਕੋ ਅਕਾਲ ਮੂਰਤ ਹੈ ਸਾਧ ਸੰਦਨ ਕੀ ਠਾਰ ਨਿੱਕੀ ਧਿਆਨ ਕੋ ਬਾਣੀ ਮੰਤਰ ਮਹਾਂਪੁਰਖਨ ਕੀ ਮਨੇ ਉਤਾਰਨ ਮਾਨ ਕੋ ਖੋਜ ਲਿਓ ਨਾਨਕ ਸੁਖ ਥਾਨਾ ਹਰ ਨਾਮਾ ਵਿਸਰਾਮ ਕੋ ਸੰਗ ਮਹਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀਏ ਹਰ ਨਾਮ ਧਿਆਏ ਰਹੋ ਛੋੜ ਸਿਆਨ ਬਹੁਜ ਤਰਾਏ ਸਾਧੂ ਸਰਨ ਜਾਇ ਪਾਏ ਜਾਓ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਵੇ ਧਰਮ ਰਾਏ ਇੱਕ ਸਬਿਨ ਨਾਹੀ ਕੋ ਦੂਜਾ ਆਹ ਨਬੀ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਸੁਖਦਾਤਾ ਹਰ ਪੁਰਾਣ ਸਾਹਿਬ ਸੰਗ ਮਹਲਾ ਪੰਜਵਾਂ ਹਰ ਜਨ ਸਗਲ ਉਧਾਰੇ ਸੰਕੇ ਭਾਈ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ ਬਾਹਰ ਚਲੇ ਤਿੰਨ ਸੁਪਾ ਜਿਨ ਸਿਉਂ ਗੋਸੇ ਤਰੇ ਬੂੜ ਘੋਰ ਅੰਧਕੂ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਗੁਜਰੇ ਤਿਨਕੀ ਧੂਰ ਵਾਚ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸੰਗ ਮਹਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੁਖ ਸਾਸ ਮੰਗ ਕੋਟ ਬੇਗੁੰਟੇ ਪਾਏ ਰਹਾਉ ਦੁਲਾਭ ਦੇ ਜਬ ਹੋ ਪੁਨੀਤਾ ਜਮ ਕਿਦਨਾ ਨਿਵਾਰੇ ਮਹਾਂਪਦ ਕੇ ਪਾਦ ਉਤਰੇ ਹਰ ਨਾਮਾ ਉਰਧਾਰੇ ਜੋ ਜੋ ਸੁਣੇ ਰਾਮ ਜਸ ਨਿਰਮਲਤਾ ਕਾ ਜਨਮ ਮਰਨ ਦੁਖਨਾਸਾ ਕਹੋ ਨਾਨਕ ਪਈ ਵਡਭਾਗੀ ਮੰਤਨ ਹੋਏ ਵਿਗਾਸਾ ਸਾਰੰਗ ਮਹਲਾ ਪੰਜਵਾਂ ਦੋ ਦੇ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਘਰੇ ਆਵ ਕਰੋ ਜੋ ਦਰੀਆ ਮਾਰ ਕਰੋ ਮਾਨੇ ਬੋਲੋ ਭੂਲ ਚੁੱਕ ਤੇਰੀ ਪ੍ਰਚਰੀਆ ਰਹਾ ਨਿਗਰ ਸੁਣੋ ਔਰ ਵੇਖੋ ਨਾ ਭਰਮ ਭਰਮ ਦੁੱਖ ਭਰੀਆ ਹੋਏ ਕਿਰਪਾਲ ਗੁਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਇੱਕ ਨਿਮਕ ਜੇ ਵਿਸਰੇ ਸਵਾਮੀ ਜਾਨੋ ਕੋਟ ਦਿਨ ਸਲਖ ਬਰੀਆ ਸਾਧ ਸੰਗ ਦੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਮੇਰੀ ਸੰਗ ਮਹਲਾ ਪੰਜਵਾਂ ਅਵ ਕਿਆ ਸੋਚੋ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਦਿਹੋ ਨਾ ਬਲਿਹਾਰੀ ਰਾਵ ਦਹਿ ਦਿਸ ਚਾਹੋ ਦੇ ਸਫੂਲ ਰਹੀ ਵਿਖਿਆ ਬਿਖ ਗੁਰਮੰਤਰ ਮੂਖ ਗੁਰਡਾਰੀ ਹਾ ਦੇ ਰਾਖਿਓ ਕਰੇ ਆਪਣਾ ਜਿਉਂ ਜਲ ਕਮਲਾ ਅਲਪਾਰੀ ਹੋ ਨਾ ਕਿਸ ਮੈਂ ਕਿਹਾ ਸਾ ਸਭ ਤੁਮ ਹੀ ਕਲਧਾਰੀ ਨਾਨਕ ਪਾਪੁਰੀ ਹਰ ਪਾਸ਼ੇ ਰਾਗ ਸੰਗ ਸੰਦਕਾਰੀ ਸੰਗ ਮਹਲਾ ਪੰਜਵਾ ਅਬ ਮੋਹੇ ਸਰਬ ਉਪਾ ਬਿਰਕਾਤੇ ਕਰਨ ਕਰਨ ਸਰਾਗ ਸਮਰਾਜ ਸਵਾਮੀ ਹਰ ਇਕ ਮੇਰੀ ਗਾਤੇ ਰਾਹ ਦੇਖੇ ਨਾਨਾ ਰੂਪ ਰੰਗਾ ਅਨ ਨਾਇ ਤੂੰ ਭਾਤੇ ਦੇਹ ਅਧਾ ਸਰਬ ਕੋ ਠਾਕ ਜੀ ਪ੍ਰਾਂ ਸੁਖਦਾਤੇ ਭਰਮ ਤੋਂ ਹਰ ਜ ਪਰੇ ਤੋਂ ਗੁਰ ਮਿਲ ਚਨ ਬਰਾ ਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੂਖ ਬਿਆਨੀ ਰਾਤੇ ਸੰਗ ਮਹਲਾ ਪੰਜਵਾ ਅਬ ਮੋਹਿ ਲਭ ਦਿਆ ਟੇਕਾ ਗੁਰ ਦਿਆਲ ਭਾਈ ਸੁਖਦਾ ਇੰਦਲ ਮਾਨਕ ਦੇਖਾ ਰਹੋ ਕਾਟਿਆ ਗਿਆਨ ਤੇ ਮੈਂ ਨਿਰਮਲੀਆ ਬੁੱਧ ਵਿਕਾਸ ਵਿਵੇਕਾ ਜਿਉਂ ਜਲ ਤਰੰਗ ਫੀਨ ਜਲ ਹੋਈ ਹੈ ਸੇਵਕ ਠਾਕੁਰ ਏਕਾ ਜਹ ਤੇ ਉੱਠ ਤਹੀ ਆਇਆ ਸਭ ਏਕ ਏਕਾ ਨਾਨਕ ਦ੍ਰਿਸ਼ਟਾਏ ਸਰਬ ਠਾਈ ਪ੍ਰਾਣ ਪਤਰੀ ਹਰ ਸਮਕਾ ਸੰਗ ਮਹਲਾ ਪੰਜਵਾਂ ਮੇਰਾ ਮਨ ਇੱਕ ਹੀ ਪ੍ਰੇਮੰਗ ਪੇਖ ਆਇਓ ਸਰਬ ਥਾਨ ਦੇਸ ਪ੍ਰਹਿ ਰੋਮਨ ਸਮਸਨ ਲਾਗੇ ਰਹਾਉ ਮੈਂ ਨੀਰੇ ਅਨਕ ਭੋਜਨ ਬੋਵਿੰਜਨ ਤਿੰਨ ਸਿਉ ਤ੍ਰਿਸ਼ਟ ਨਕਰੇ ਰੁਚੰਗ ਹਰ ਰਸ ਚਾਹੇ ਪ੍ਰਹਿ ਪ੍ਰੇਮ ਗੁਟੇ ਰਹਿ ਜਿਉ ਅਲ ਕਮਲਾ ਲੋ ਭੰਗ ਗੁਣਦਾਨ ਮਨਮੋਹਨ ਲਾਲ ਸੁਖਦਾਈ ਸਰਬੰਗੇ ਗੁਰੂ ਨਾਨਕ ਪ੍ਰਭਾਏ ਪਟਾਏ ਮਿਲੋ ਸਖਾ ਗਰ ਲਾਗੇ ਸਰਬ ਮਹਲਾ ਪੰਜਵਾਂ ਅਬ ਮੋਰੋ ਠਾਕੁਰ ਸਿਉਂ ਮਨ ਮਾਨਾ ਸਾਧ ਕਿਰਪਾਲ ਦਿਆਲ ਪਏ ਹੈ ਸਿੱਧੇ ਦੁਸ਼ਟ ਬੇਗਾਨ ਰਹਾ ਤੁਮ ਹੀ ਸੁਣੋ ਤੁਮੇ ਸਿਆਨੇ ਤੁਮ ਹੀ ਸੁਗਰ ਸੁਜਾਨਾ ਤੁਮ ਹੀ ਸੁਰ ਸੁਜਾਨਾ ਸਗਲ ਯੋਗ ਅਰ ਗਿਆਨ ਧਿਆਨ ਇੱਕ ਨਿਮਗਨ ਕੀਮ ਜਾਨਾ ਤੁਮ ਹੀ ਨਾਗ ਤੁਮ ਹੀ ਸ਼ਦਰਪਤ ਤੁਮ ਪੂਰਾ ਹੈ ਭਗਵਾਨਾ ਪਾਵਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਰ ਮਹਲਾ ਪੰਜਵਾਂ ਮੇਰੇ ਮਨ ਚੀਤਾਏ ਪ੍ਰੈ ਰੰਗਾ ਬਿਸਰਿਓ ਤੰਦ ਬੰਧ ਮਾਇਆ ਕੇ ਰਜਨ ਸਵਾਈ ਜੰਗਾ ਰਹਾਉ
ਹਰ ਸੇਵ ਹਰਿ ਦੇਵ ਸਭ ਹਰ ਪਾਇਆ ਸਾ ਸੰਗਾ ਐਸੇ ਐਸੋ ਮਿਲੇ ਮਨੋਹਰ ਪ੍ਰੀਤਮ ਸੁਖ ਪਾਏ ਮੋਹ ਮੰਗਾ ਪ੍ਰਿਓ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੂਨ ਸੰਗਾ ਨਿਰਭਉ ਭਈ ਨਾਨਕ ਪਉ ਮਿਟਿਆ ਹਰ ਪਾਵਿ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜੀਓ ਕੇ ਦਰਸ਼ਨ ਕੋ ਕੁਰਬਾਨੀ ਬਚਨ ਨਾਦ ਮੇਰੇ ਸਰਵਨ ਪੂਰੇ ਦੇਹਾ ਪ੍ਰਹਿ ਅੰਕ ਸਮਾਨੀ ਰਹਾ ਛੂਟਰ ਤੇ ਗੁਰ ਕੀ ਸੁਹਾਨ ਹਰ ਪਾਵੇ ਸੁਖਰ ਸੁਜਾਨੀ ਜਹਿ ਘਰ ਮੈਂ ਬੈਸਨ ਹੈ ਪਾਵਤ ਸੋ ਥਾਨ ਮਿਲਿਓ ਬਸਾਨੀ ਉਨਕੇ ਬਸ ਆਇਓ ਪਵਮ ਭਗਤ ਵਛਲ ਜਿਨ ਰਾਖੀ ਅਨਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁੱਕੀ ਕਾਨੂੰਨ ਲੁਕਾਨੀ ਸਾਰੰਗ ਮਹੱਲਾ ਪੰਜਵਾ ਅਬ ਮੇਰੋ ਪੰਚਾਂ ਤੇ ਸੰਗ ਟੂਟਾ ਦਰਸ਼ਨ ਦੇ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬਿਖਮ ਥਾਨ ਬਹੁਤ ਬਹੁਤ ਧਰੀਆ ਅਨਗ੍ਰਹ ਸਲੂਟਾ ਬਿਖਮ ਗਾਰ ਕਰ ਪਹੁੰਚੇ ਨਾ ਸੰਤ ਸੰਤ ਮੈਂ ਲੂਟਾ ਬਹੁਤ ਜਨ ਮੇਰੇ ਪਾਲੇ ਭਰਿਆ ਮੂਲ ਨਾਲ ਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤੋ ਮਨ ਮੈਂ ਹਰ ਰਸ ਘੂਟਾ ਸੰਗ ਮਹੱਲਾ ਪੰਜਵਾ ਅਬ ਮੇਰੋ ਠਾਕੁਰ ਸਿਮਨ ਲੀਨਾ ਪ੍ਰਾਣਦਾਨ ਗੁਰਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ਰਹਾਉ ਕਾਮ ਕਰੋ ਲੋ ਮਦ ਮਤ ਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਲੜਾਇਆ ਔਖਦ ਗੁਰ ਦੀਓ ਤੋ ਮਿਲੋ ਸਗਲ ਪੁਰਵੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਹੋ ਕੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਪੰਡਾਰਕ ਜੀਨਾ ਸਾਨੂੰ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰੇ ਛੁਟੈ ਸੰਗਾਰ ਨਿਮ ਕਿਰਪਾ ਤੇ ਕੋਟ ਬ੍ਰਹਿਮੰਡ ਉਦਾਰੇ ਰਾਹ ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਮਾਰੇ ਹੋ ਕਿਰਪਾਲ ਦੀਨ ਦੁਖ ਭੰਜਨ ਹਾ ਦਿਨ ਸਤਾਰੇ ਗਿਆ ਭੂਤ ਬਪਰੇ ਕਹੀਏ ਕਹੋ ਇਕ ਸਾਨੂੰ ਕਾ ਮਾਰੇ ਰਾਖ ਰਾਖ ਰਾਖ ਸੁਖਦਾ ਤੇ ਪ੍ਰਮਨਾਨ ਜਗ ਤੁਮਾਰੇ ਸਾਨੂੰ ਮਹੱਲਾ ਪੰਜਵਾਂ ਅਬ ਮੋਹਿ ਤੁਹਾਨੂੰ ਪਾਇਓ ਹਰ ਨਾਮਾ ਭਏ ਅਚਿੰਤਰ ਜਿਨ ਸਾਬੂ ਜੀ ਇਹ ਲਿਖਿਓ ਲੇਖ ਮਥਾ ਮਾਰਹਾਉ ਖੋ ਜਦ ਕੋ ਭੈ ਬੈਰਾਗੀ ਫਿਰ ਆਜ ਦੇਹ ਗਰਾਮਾ ਗੁਰੂ ਕਿਰਪਾਲ ਸੌਦਾ ਹੈ ਜੋ ਰਿਓ ਹੱਥ ਚਰਿਓ ਲਾਲ ਅਗਮ ਆਨ ਵਪਾਰ ਬਨ ਜੋ ਕਰੀਏ ਤੇਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਭੈ ਵਪਾਰੀ ਹਰਾ ਸਨਾਨ ਗਰਾਮ ਨਾਮਾ ਸਾਨੂੰ ਮਹੱਲਾ ਪੰਜਵਾਂ ਮੇਰੇ ਮਨ ਮਿਸ ਲਗੇ ਪਰ ਬੋਲਾ ਗੁਰ ਵਾਹਾ ਪਕਰ ਪਰ ਸੇਵਾ ਲਾਏ ਸਾਧਿਆ ਲਾ ਢੋਲ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਿਤਪਾਲਕ ਮੋਹਿਕ ਲੱਤਰ ਸਹਿ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਇੱਕ ਨਾਮ ਤੇ ਨਾ ਮੈਂ ਉਲਾ ਜੇ ਤਖਤ ਬੈਸਾਲੇ ਤੋਂ ਦਸ ਤੁਮਾਰੇ ਘਾਸ ਵਡਾਵੇ ਕੀਤ ਕਬੂਲਾ ਜਨ ਨਾਨਕੇ ਪ੍ਰਭੁਰ ਗੁਦਾ ਤੇ ਮੇਰੇ ਠਾਕੁਰ ਤੁਲਾ ਸਾਰੰਗ ਮਹੱਲਾ ਪੰਜਵਾ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਕ ਉਪਾਏ ਸਮਾਜ ਦੇਹ ਚਨ ਮਨ ਮੋਹ ਰਹਾਉ ਜਿਸ ਸੁਣੇ ਮਨ ਹੋਏ ਰਹਾ ਸਾਤ ਹਿਰਦੇ ਮਾਨ ਦੁਖ ਜੋਹੰ ਸੁਖ ਪਾਏ ਦੁਖ ਦੂਰ ਪਰਾਈ ਪ੍ਰਭ ਤੋਹੰ ਕਿਲਵਕ ਗਏ ਨਮਨ ਨਿਰਮਲ ਹੋਏ ਗੁਰ ਘਾਟੇ ਮਾਇਆ ਦਰੋਹ ਕਹੋ ਨਾਨ ਮੈਂ ਸੋਪਰਾ ਪਾਇਆ ਕਰਨ ਕਾਨ ਸਮਰਥ ਹੋਹੰ ਸਾਰੰਗ ਮਹੱਲਾ ਪੰਜਵਾ ਨੈਨੋ ਦੇਖੇ ਚਲ ਤਮਾਸਾ ਸਭੁ ਦੂਰ ਸਭੂ ਤੇ ਨੇਰੇ ਅਗਮ ਅਗਮ ਗੜਵਾ ਸਰਾ ਭੂਲ ਨਾ ਭੁੱਲੇ ਲਿਖਿਓ ਨਾ ਚਲਾਏ ਮਾਤਾ ਨਾ ਕਰੇ ਪਚਾਸਾ ਆਖਿਨ ਮੈਂ ਸਾਜ ਸਵਾਰ ਬਿਨਾਏ ਭਗਤ ਬਚਲ ਗੁਣ ਤਾਸਾ ਅੰਧ ਕੂ ਮੈਂ ਦੀ ਮਲਿਓ ਗੁਰ ਹਿਰਦੈ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਪਾਇਆ ਸਾ ਪੂਨ ਹੋਈ ਆਸਾ ਸਰਨ ਮਹੱਲਾ ਪੰਜਵਾਂ ਗੋ ਚਰਨ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇ ਤਖ ਜਧਾਈਏ ਤੇ ਤੋ ਹੀ ਦੁਖਾ ਮਰ ਹਾਉ ਨੇਤਰ ਪੁਨੀਤ ਬਹਿ ਦਰਸ ਪੇਖੇ ਹਸਤ ਪੁਨੀ ਟਹਿਲਾ ਵਾ ਸਦਾ ਪੁਨੀ ਰਿਦਾ ਪੁਨੀਤ ਹਿਰਦੈ ਹਰ ਬਸਿਓ ਮਸਤ ਪੁਨੀ ਸੰਤੁਰਾ ਵਾ ਸਰਮਨ ਦਾ ਨਾਮ ਹਰ ਹਰ ਕਹਿ ਜਿਸ ਕਰਮ ਲਿਖਿਆ ਤਿਨ ਪਾਵਾਂ ਜਨ ਨਾਨਕ ਗੁਰ ਕੋ ਪੂਰਾ ਭੇਟਿਓ ਸੁਖ ਸਹਿ ਜਨ ਵਿਹਾਮ ਸਰਨ ਮਹੱਲਾ ਪੰਜਵਾਂ ਧਿਆਇਓ ਅੰਤ ਬਾਰ ਨਾਮ ਸਖਾ ਜਹਿ ਮਾਤ ਪਿਤਾ ਸੁਨ ਭਾਈ ਨਾਮ ਵਹਨ ਚੈ ਤਾਂ ਤਾਂ ਤੂੰ ਰਖਾ ਰਹਾਉ ਆਂਦ ਕੂਪ ਗ੍ਰਹਿ ਮੈਂ ਤਿਨ ਸਿਮਰਿਓ ਜੇ ਸਮਸਤਕ ਲੇਖ ਲਿਖਾ ਕੁਲੇ ਬੰਧਨ ਮੁਕਤ ਗੁਰ ਕੀਨੀ ਤਾਂ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾ ਪੀ ਅਮਨ ਤ੍ਰਿਪ ਤਿਆਗ ਆਏ ਰਸਨ ਚ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਈ ਸਗਲ ਦਿਖਾ ਸਰਗ ਮਹੱਲਾ ਪੰਜਵਾਂ ਗੁਰ ਮਿਲ ਐਸੀ ਪ੍ਰਭੂ ਤੇ ਆਇਆ ਪਇਓ ਕਿਰਪਾਲ ਦਿਆਲ ਦੁਖ ਭੰਜਨ ਲਗਨ ਤਾਤੀ ਵਾਇਆ ਰਹੋ ਜੇ ਤੇ ਸਾ ਸਾ ਸਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਵਿਸਰੈ ਘਰੀ ਨਾ ਵਿਸਰੈ ਸਾਧ ਸੰਗੇ ਜਾਇਆ ਹੋ ਬਲ ਬਲ ਬਲ ਬਲ ਚਰਨ ਕਮਲ ਕਹੋ ਬਲ ਬਲ ਗੁਰਦਰਸਾਇਆ ਕਹੋ ਨਾਨਕਾ ਉਪਰਵਾ ਜੋ ਸੁਖ ਸਾਗਰ ਮੈਂ ਪਾਇਆ ਸਰਗ ਮਹੱਲਾ ਪੰਜਵਾਂ ਮੇਰੇ ਮਨ ਸ਼ਬਦ ਲਗੂ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਘੱਟ ਘੱਟ ਹਰਾ ਡੀਠਾ ਰਹਾਉ ਪਾਰ ਬ੍ਰਹਮ ਅਜੁਨੀ ਸੰਭਵ ਸਰਵਥਾਨ ਗੁਰ ਬੀਠਾ ਭਇਓ ਪ੍ਰਭ ਨਾ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨ ਨੀਠਾ ਸਾ ਸਤ ਸੰਗਤ ਕੀਰਣ ਮੁਖ ਲਾਗੀ ਕੀ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚੂਲੂਰ ਭਏ ਹਰ ਰੰਗ ਨ ਲੈ ਮਜੀਠਾ ਸਰਨ ਮਹੱਲਾ ਪੰਜਵਾਂ ਹਰ ਹਰ ਨਾਮ ਦੀ ਗੁਰਸਾਥ ਨਿਮਖ ਬਚਨ ਪ੍ਰਭ ਹੀਰੇ ਬਸਿਓ ਸਗਲ ਭੂ ਮੇਰੇ ਲਾਥੇ ਰਹਾਉ ਕਿਰਪਾ ਨਿਦਾਨ ਗੁਰਨਾਇਕ ਠਾਕੁਰ ਸੁਖ ਸਮੂਹ ਸਮਨਾਥੇ ਏਕ ਆਸ ਮੁਝ ਤੇਰੀ ਸਵਾਮੀ ਔਰ ਦੁਤੀਆ ਆਸ ਮਿਰਾਥੇ ਨੈਣ ਤ੍ਰਿਪਤਾਸੇ ਦੇ ਦਰਸਾਵ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਤੁਲਸ ਪਾਇਆ ਜਨਮ ਮਨ ਪਹਿਲਾ ਤੇ ਸਾਰੰਗ ਮਹੱਲਾ ਪੰਜਵਾਂ ਰੇ ਮੂੜੇ ਆਨ ਕਹਿ ਜਾਇ ਸੰਗ ਮਨੋ ਸਮਰਥ ਹੈ ਰੇ ਪੂਰਬ ਵਿਖਾਏ ਰਾਹ ਪ੍ਰਭ ਸੁੰਦਰ ਚਰ ਸਾਨੂੰ ਵਿਧਾਤੇ ਤੇ ਸਸਿਓ ਰੁਚਨ ਨਹੀਂ ਰਾਈ ਮੋਹਨ ਸਿਮਾ ਮਨ ਮੋਹਿਓ ਝੂਠ ਗੌਰੀ ਪਾਈ ਭਇਓ ਦਿਆਲ ਕਿਰਪਾਲ ਦੁਖਰਤਾ ਸੰਤ ਸਿਮਨ ਆਏ ਸਗਲ ਨਿਦਾਨ ਘਰੇ ਮੈਂ ਪਾਏ ਕਹੋ ਨਾਨਕ ਜੋ ਸਮਾਈ ਸਾਰੰਗ ਮਹੱਲਾ ਪੰਜਵਾਂ ਓਂ ਪ੍ਰੈ ਪ੍ਰੀਤ ਚੀਤ ਪਹਿਲਰੀਆ ਜੋ ਤਵਜਨ ਦਿਓ ਮੇਰੇ ਸਤਿਗੁਰ ਤੋਂ ਮੈਂ ਸਾਜ ਸਿੰਗਰੀਆ ਰਹਾਉ
ਹਮ ਭੁੱਲੇ ਤੁਮ ਸਦਾ ਭੁੱਲਾ, ਹਮ ਪਦਤ ਤੁਮ ਪਦ ਦਰੀਆ, ਹਮ ਨੀਚ ਬਿਰਖ ਤੁਮ ਮੈਂ ਲਾਗਰ, ਲਾਜ ਸੰਗ ਸੰਗ ਬਿਸਰੀਆ, ਲਾਜ ਸੰਗ ਸੰਗ ਬਸਰੀਆ, ਤੁਮ ਗੰਭੀਰ ਤੇ ਉਪਕਾਰੀ, ਹਮ ਕਿਆ ਬਪਰੇ ਜੰਤਰੀਆ, ਗੁਰੂ ਕਿਰਪਾਲ ਨਾਨਕਾ ਰਾਮ ਮੇਲੇ ਹੋ ਤੋ ਮੇਰੀ ਸੁਖ ਸਹਿਜਰੀਆ, ਸਾਰੰਗ ਮਹਲਾ ਪੰਜਵਾ, ਮਨ ਓਏ ਦਿਨ ਧਨ ਪ੍ਰਵਾਨਾ, ਸਬਲ ਤੇ ਕਰੀ ਸੰਜੋਗ ਸੁਹਾਵੇ, ਸਤਿਗੁਰ ਸੰਗਿਆ ਨਰਾ, ਧਨ ਸੁਭਾਗ ਧਨ ਸੁਹਾਗਾ, ਤਨ ਦੇ ਜਨਮਾਨਾ, ਇਹ ਤਨ ਤੁਮਰਾ ਸਭ ਗ੍ਰਹਿ ਤਨ ਤੁਮਰਾ, ਹੀ ਓ ਕੀ ਕੁਰਬਾਨਾ, ਕੋਟ ਲੱਖ ਰਾਸ ਉਪਾਅ, ਇੱਕ ਨਿਮਕ ਪੇਖ ਦ੍ਰਿਸ਼ਟਾਨਾ, ਜੋ ਕਹੋ ਮੁਖੋ ਸੇਵ ਕਹੇ ਵੈਸੀ, ਸੁਖ ਨਾਨਕ ਅੰਤ ਨਜਾਨਾ, ਸਾਰੰਗ ਮਹਲਾ ਪੰਜਵਾ, ਅਬ ਮੋਰੋ ਸਹਿਸਾ ਦੁਖ ਗਿਆ, ਅਬਰ ਉਪਾਵ ਔਰ ਉਪਾਵ ਸਗਲ ਤਿਆਗ ਛੋਡੇ, ਸਤਿਗੁਰ ਸ਼ਰਨ ਪਿਆ ਰਹੋ, ਸਰਬ ਸੇਧਕਾਰ ਸਭ ਸਵਰ, ਹਮ ਰੋਗ ਸਗਲ ਹੀ ਖਿਆ, ਕੋਟ ਪਰਾਖਿਰ ਮੈਂ ਖੋ ਪਈ ਹੈ, ਗੁਰ ਮਿਲ ਹਰ ਹਰ ਕਹਿਆ, ਪੰਜ ਦਾਸ ਗੁਰਬਸ ਕੀਨੇ, ਮਨ ਨਿਹਚਲ ਨਿਰਭਇ, ਆਇਨ ਜਾਏ ਨਕਦ ਹੀ ਡੋਲੇ, ਥਿਰ ਨਾਨਕ ਰਜਾਏ, ਸਾਰੰਗ ਮਹਲਾ ਪੰਜਵਾ, ਪ੍ਰਭ ਮੇਰੋ ਏਤੇ ਉਤ ਸਦਾ ਸਹਾਈ, ਮਨ ਮੋਹਨ ਮੇਰੇ ਜੀ ਕੋ ਪਿਆਰੋ, ਕਵਨ ਕਹਾ ਗੁਣ ਗਾਈ ਰਹਾਓ, ਖੇਲ ਖਿਲਾਏ ਲਾਡ ਲਾਵੇ, ਸਦਾ ਸਦਾ ਅੰਦਾਈ ਪ੍ਰਿਤ ਪਾਲੇ ਬਾਲਕੀ ਨੇ, ਜੈਸੇ ਮਾਤ ਪਿਤਾ ਤਿਸ ਬਿਨ ਨਿਮਕ ਨਹੀਂ ਰਹਿ ਸਕੀਏ, ਬਿਸਨਕ ਬਹੁ ਜਾਈ, ਕਹੋ ਨਾਨਕ ਮੇਰੇ ਸੰਤ ਸੰਗਤ ਮੇਰਾ ਤੇ ਮਗਨ ਪਹਿਲੇ ਬੁਲਾਏ, ਸਾਰੰਗ ਮਹਲਾ ਪੰਜਵਾ, ਆਪਣਾ ਮੀਤ ਸਵਾਮੀ ਗਾਈ, ਆਸ ਨਾ ਅਬਰ ਕਹੋ ਕੀ ਜੈ, ਸੁਖਦਾਤਾ ਪ੍ਰਭ ਧਿਆਈ ਰਹਾਓ, ਸੁਖ ਮੰਗਲ ਕਲਿਆਣ ਜਿਸੈ ਘਰ ਤਿਸੀ ਸੰਨੀ ਪਾਈਏ, ਤਿਸੈ ਤਿਆਗ ਮਨੁੱਖ ਜੇ ਸੇਵੋ, ਤੋ ਲਾਜ ਲੋਨ ਹੋਈ ਜਾਈਏ, ਇੱਕ ਓਟ ਪਗੜੀ ਠਾਕੁਰ ਕੀ, ਗੁਰ ਮਿਲ ਮਤ ਬੁੱਧ ਪਾਈਏ, ਗੁਣ ਦਾ ਨਾਨਕਪੁਰਾ ਮਿਲਿਆ, ਸਗਲ ਚੁੱਕੀ ਮੋਹਤਾਈ, ਸਾਨੂੰ ਮਹਲਾ ਪੰਜੋ, ਉਠ ਤਾਣੀ ਹਮਰਜ ਮੇਰੇ, ਦਿਨ ਲਿਆਵੋ ਅਮਰ ਕਾਹੂ ਕੋ, ਮਾਣ ਮਹਤ ਪ੍ਰਵਤੀ ਰਹਿ ਰਹਾਓ, ਅੰਗੀਕਾਰ ਕੀ ਉਪਰਾ ਆਪਣੇ ਕਾਢ ਲਿਆ ਮੇ ਘੇਰੇ, ਅਮਰਤ ਨਾਮ ਔਖਦ ਮੁਖ ਦੀਨੋ, ਜਾਇ ਪਿਆ ਗੁਰ ਪੈਰੇ, ਕਵਨ ਉਪਮਾ ਕਹੋ ਏਕ ਮੁਖ ਨਿਰਗੁਣ ਕਹਿੰਦਾ, ਤੇਰੇ ਕਾਰ ਸਿਲਕ ਜੋ ਆਪਣਾ ਕਿਨੋ ਨਾਨਕ ਸੂਕ ਨੇਰੇ, ਸਾਨੂੰ ਮਹਲਾ ਪੰਜਵਾ, ਪ੍ਰਭ ਸਿਮਰ ਤੂੰ ਵਿਨਾਸੀ, ਭੈ ਗੁਰਪਾਲ ਜੀ ਸੁਦਾ ਹੋਏ ਸਗਲ ਖਲਾਸੀ, ਰਹਾਓ ਅਵਰ ਨਾ ਸੂਜੈ, ਅਵਰ ਨ ਕੋ ਸੂਜੈ, ਪ੍ਰਭ ਬਿਨ ਕਹੋ ਕੋ ਕਿਸ ਪੈ ਜਾਸੀ, ਜਿਉਂ ਜਾਣ ਤੂੰ ਰੱਖੋ ਠਾਕੁਰ, ਸਭ ਕੇ ਤੁਮੀ ਪਾਸੀ, ਹਾਥ ਦੇ ਰਾਖੇ ਪ੍ਰਭ ਆਪਣੇ, ਸਦ ਜੀਵਨ ਵਿਨਾਸੀ, ਕਹੋ ਨਾਨਕ ਮਨ ਆਨੰਦ ਪਿਆ ਹੈ, ਕਾਟੀ ਜਮ ਕੀ ਫਾਸੀ, ਸਾਰੰਗ ਮਹਲਾ ਪੰਜਵਾ, ਮੇਰੋ ਮਨ ਜਤਗਾ ਤੁਜੇ ਸਮਾਰੇ, ਹਮ ਬਾਰਕ ਦੀਨ ਪਿਤਾ, ਪ੍ਰਭ ਮੇਰੇ ਜਿਉਂ ਜਾਣ ਤੇ ਪਾਰੇ ਰਹਾ, ਜਬ ਭੁੱਖੋ ਤਾਂ ਭੋਜਨ ਮੰਗੇ, ਅਕਾਇ ਸੁਖ ਸੰਗਾਰੇ, ਅਤਾ ਮਿਆ ਰੋਗ, ਜਬ ਤੁਮ ਸੰਗ ਬਸਤੋ, ਛੁਟਕਤ ਹੋਏ ਰਵਾਰੇ, ਕਵਨ ਸਿਰ ਉਦਾਸ, ਦਾਸਨ ਗੁਥਾ ਪਿਓ ਥਾਪਨਾ, ਹਰੇ ਨਾਮ ਨੇ ਸਿਰੇ ਤਬ ਜੀਵਨ ਪਾਈਏ, ਬਿਨਤੀ ਨਾਨਕੇ ਸਾਰੇ ਸਾਰ ਮਹਲਾ ਪੰਜ, ਮਨ ਤੇ ਭੈ ਦੂਰ ਪਰਾਇਓ, ਲਾਲ ਦਿਆਲ ਗੁਲਾਲ ਲਾਲੇ, ਸਹਿ ਸਹਿ ਗੁਣ ਗਾਇਓ ਰਹਾਓ, ਗੁਰ ਬਚਨਾ ਕਮਾ ਕਿਰਪਾ ਤੇ, ਬਹੁ ਨਕਦੂਤਾ ਆਇਓ, ਰਹਿਤ ਉਪਾਦ ਸਮਾਜ ਸੁਗਾਸਨ, ਭਗਤ ਬਛਲ ਗ੍ਰਹਿ ਆਪਾਇਓ, ਨਾਦ ਵਿਨੋਦ ਕੋੜਨ ਦਸੈ ਜਿ ਸਹਿ ਸਮਾਇਓ, ਕਰਨਾ ਆਪ ਕਰਾਵਨੇ ਆਪੇ, ਕਹੋ ਨਾਨਕ ਆਪ ਉਪਾਇਓ, ਸਾਰੰਗ ਮਹਲਾ ਪੰਜਵਾ, ਅੰਮ੍ਰਿਤ ਨਾਮ ਨੇ ਅਧਾਰੋ, ਜਿਨ ਦੀ ਅਤਿ ਸਕੇ ਗੁਰਬਾਨੇ, ਗੁਰ ਪੂਰੇ ਨਮਸਕਾਰੇ ਰਹਾਓ, ਬੂਜੀ ਤ੍ਰਿਸ਼ਨਾ ਸਹਿ ਸੁਰਾ ਕਾਮ ਗੁਰ ਜਾਰੋ, ਆਇਨ ਜਾਏ ਵਸੈ ਇਹ ਠਾਹਰ, ਜਹ ਆਸਨ ਰੰਕਾਰੋ, ਇੱਕ ਪ੍ਰਗਟ ਕੇ ਉਤਾ ਇੱਕ ਤੰਦੂਗਾਰੋ, ਆਦਿ ਮਾਂ ਦੇ ਅੰਤ ਪ੍ਰਭ ਸੋਈ, ਕਹੋ ਨਾਨ ਸਾਹ ਚ ਵਿਚਾਰੋ, ਸਾਰੰਗ ਮਹਲਾ ਪੰਜਵਾ, ਬਿਨ ਪ੍ਰਭ ਰਹਿਣ ਜਾਏ ਕਰੀ, ਸਰਵ ਸੁਖ ਤਾ ਹੁਕੇ ਪੂਰਨ ਜਾ ਕੇ, ਸੁਖ ਹਰੀ ਰਹੋ, ਮੰਗਲ ਰੂਪ ਰਹੀਆਂ ਪ੍ਰਾਣ ਜੀਵਨ ਧਨ, ਸਿਮਰਤ ਅੰਤ ਕਰਨਾ ਬੜ ਸਮਰੱਥ, ਸਦਾ ਸਤਸੰਗੇ ਗੁਣ ਕਵਨ ਰਸਨਾ ਕਵਨ ਪਨਾ, ਥਾਨ ਪਵਿੱਤਰ ਮਾਨ ਪਵਿੱਤਰ ਪਵਿੱਤਰ, ਸੁਣ ਕਹਿ ਨਹਾਰੇ, ਕਹੋ ਨਾਨਕ ਤੇ ਪਵਨ ਪਵਿੱਤਰ, ਜਾਵੇ ਸੰਤ ਮਾਰੇ, ਸਾਨੂੰ ਮਹੱਲਾ ਪੰਜਵਾ, ਰਸਨਾ ਜਪਤੀ ਤੁਹੀ ਤੁਸੀਂ ਮਾਤ ਕਰੋ, ਤੁਸੀਂ ਪ੍ਰਿਤਪਾਲਕ ਅੰਮ੍ਰਿਤ ਮੰਡਲ ਏਕ, ਤੁਸੀਂ ਰਹਾਓ, ਤੁਮੈਂ ਪਿਤਾ ਤੁਸੀਂ ਪੁਨਮਾਤਾ, ਤੁਮੈਂ ਮੀਹ ਭਰਾਤਾ, ਤੁਮ ਪਰਿਵਾਰ ਤੁਮੈਂ ਆਧਾਰਾ, ਤੁਮੈਂ ਜੀ ਪ੍ਰਾਣਦਾਤਾ, ਤੁਮੈਂ ਖਜ਼ੀਨਾ, ਤੁਮੈਂ ਜਿਨਾ, ਤੁਮ ਮਾਣਕ ਲਾਲਾ, ਤੁਮੈਂ ਪਾਰਜ ਗੁਰਤੇ ਪਾਏ, ਤੋ ਨਾਨਕ ਪੈ ਨਿਹਾਲਾ, ਸਾਨੂੰ ਮਹੱਲਾ ਪੰਜਵਾਂ, ਜਾਹੂ ਕਾਹੂ ਆਪਣੇ ਚਿੱਤੇ ਆਵੇ, ਜੋ ਕਾਹੂ ਕੋ ਚਿਰ ਹੋਵਤ, ਠਾਕੁਰੀ ਪੈ ਜਾਵੇ ਰਹਾ, ਆਪਣੇ ਪੈ ਦੁੱਖ, ਆਪਣੇ ਪੈ ਸੁੱਖ, ਆਪਣੇ ਬਿਰਥਾ, ਆਪਣੇ ਪੈ ਮਾਨ, ਆਪਣੇ ਪੈ ਤਨ, ਆਪਣੇ ਪੈ ਅਰਥਾ, ਕਿੰਨੀ ਰਾਜ ਵੰਤਨ ਮਿਲਖਾ, ਕਿੰਨੀ ਬਾ ਮਹਿਤਾਰੀ, ਸਰਬ ਥੋਗ ਨਾਨ ਗੁਰੂ ਪਾਏ, ਪੂਰਨਿਆ ਸਹਿਮਾਰੀ, ਸਾਰੰਗ ਮਹੱਲਾ ਪੰਜਵਾ, ਝੂਠੋ ਮਾਇਕ ਮਦਮਾਨ, ਤ੍ਰੋਹ ਮੋਹ ਦੂਰ ਕਰ, ਬਪਰੇ ਸੰਗ ਉਪਾਲੇ ਜਾ ਰਹਾ, ਮਿਥਿਆ ਰਾਜ ਜੋਵਨ ਅਰਵਸ ਉਮਰੇ, ਮਿਥਿਆ ਰਾਜ ਜੋਵਨ ਅਰ ਉਮਰੇ, ਮੀਰ ਮਲਕ ਅਰਖਾਨ, ਮਿਥਿਆ ਕਾਪੁਰ ਸੁਗੰਧ ਵਸੂ ਚਿਤਰਾਈ, ਮਿਥਿਆ ਭੋਜਨ ਪਾਨ, ਦੀਨ ਬੰਦਰੋ ਦਾਸ ਦਾਸਰੋ, ਸੰਤਾਂ ਕੀ ਸਰਾਨ, ਮਾਂਗਣ ਮਾਂਗ ਹੋਏ ਚਿੰਤਾ ਮਿਲ ਨਾਨਕ ਕੀ, ਹਰ ਪ੍ਰਾਣ ਸਾਰੰਗ ਮਹਲਾ ਪੰਜਵਾ, ਆਪਣੀ ਇਤਨੀ ਕਸ਼ੁਨਾ ਸਾਰੀ, ਅਨਕ ਕਾਜ ਅਨਕਤਾ ਵਰਤਾ, ਉਰਜਵਾਨ ਜੰਜਾਰੀ ਰਹਾ, ਦੀ ਚਾਰਕ ਦਿਸੈ ਸੰਗੀ, ਉਹਾਂ ਨਾਹੀਂ ਜੇ ਭਾਰੀ, ਤਿੰਨ ਸਿਉ ਰਾਜ ਮਾਚ ਨਹੀਂ ਤਲਾਏ, ਜੋ ਕੰਮ ਨਹੀਂ ਗਵਾਰੀ, ਹੋ ਨਾਹੀ ਨਾ ਕਿਸ ਮੇਰਾ, ਨਾ ਹਮਰੋ ਵਿਚਾਰੀ, ਕਨਕ ਰਾਮ ਨਾਨਕੇ ਪ੍ਰਭ ਸੰਤਨ, ਸੰਗ ਉਦਾਰੀ, ਸਾਰੰਗ ਮਹਲਾ ਪੰਜਵਾ, ਮੋਹਨੀ ਮੋਹਤ ਰਹਿ ਨ ਹੋਰੀ, ਸਾਧਕ ਸੇ ਸਗਲ ਕੀ ਪ੍ਰਿਆਰੀ, ਤੁਟੈ ਨ ਕਹੋ ਤੋਰੀ ਰਹਾਉ, ਖੱਟ ਸ਼ਾਸਤਰ ਉਚਰ ਦਨਸ ਨਗਰ, ਤੀਰਥ ਗਵਨ ਨ ਥੋਰੀ, ਪੂਜਾ ਚੱਕਰ ਵਰਤ ਨੇਮ ਤਪੀਆ, ਉਹਾਂ ਗੈਲ ਨਛੋਰੀ,
ਆਦਿ ਗੋਮੈ ਪਦ ਹੋਤ ਜਗ ਸੰਤੋ ਕਰੋ ਪਰਮਗਤ ਮੋਹਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸਨ ਭੇਖਤ ਭੋਰੀ ਸਨ ਮਹਲਾ ਪੰਜਵਾਂ ਕਹਾ ਕਰੇ ਨਖਾੜ ਖਾਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਨਿਮਾਟਲੀ ਰਹਾਓ ਉਹੀ ਤੇ ਹਰੇ ਮਹਲੇ ਧਰਿਓ ਜੈਸੇ ਬਾਸਾ ਮਾਸ ਦੇਤ ਚਾਟਲੀ ਦੇ ਮਨਹਾਰ ਵਸਾਰੋ ਅੰਦਲੇ ਜਿਉਂ ਸਫਰੀ ਉਧਰ ਭਰੇ ਬਿਹਾਟਲੀ ਸਾਧ ਵਿਕਾਰ ਵਿਕਾਰ ਝੂਠ ਰਸ ਜਹਿ ਜਨ ਤੇ ਪੀਰ ਬਾੜਲੀ ਕਹੋ ਨਾਨਕ ਸਮਝ ਰਹੇ ਆਨੇ ਆਜ ਕਾਲ ਖੁੱਲੇ ਤੇਰੀ ਗਾਠਲੀ ਸਾਨ ਮਹਲਾ ਪੰਜਵਾ ਗੁਰ ਜੀਓ ਸੰਗ ਤੁਹਾਰੇ ਜਾਣਿਓ ਕੋਟ ਜੋਤ ਵਾਂਗੀ ਬਾਤ ਨੂੰ ਪੁੱਛੀਏ ਤਾਂ ਦਰਗੇ ਬੀਮਾਨੇ ਰਹਾਓ ਕਵਨ ਮੂਲ ਪ੍ਰਾਣੀ ਕਾ ਕਹੀਏ ਕਵਨ ਰੂਪ ਦਿਸ਼ਟਾਨਿਓ ਜੋਤ ਪ੍ਰਗਾ ਭਈ ਮਾਟੀ ਸੰਗ ਦੁਲਭ ਦੇ ਬਖਾਨੇ ਤੁਮ ਤੇ ਸੇਵ ਤੁਮ ਤੇ ਜਬ ਤਾਪਾ ਤੁਮ ਤਿਤਾ ਪਛਾਣਿਆ ਕਰ ਮਸਤਕ ਧਰ ਕਟੀ ਜੇਵਰੀ ਨਾਨਕ ਦਾਸ ਦਸਾਨਿਓ ਸੰਗ ਮਹਲਾ ਪੰਜਵਾਂ ਹਰ ਹਰ ਦੀ ਸੇਵਕੋ ਨਾਮ ਮਾਨ ਸਗਾ ਗੁਰੂ ਜਾ ਭਾਈ ਜਾ ਕੋ ਰਾਖਾ ਰਾਮ ਰਹਾਓ ਆਪ ਜਾ ਮਹਾ ਜਨ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕਾਮ ਆਪੇ ਸਗਲੇ ਦੂਤ ਵਿਦਾਰੇ ਠਾਕੁਰ ਅੰਤਰਜਾਮ ਆਪੇ ਪਦ ਰਾਖੀ ਸੇਵਕੀ ਆਪ ਕੀ ਬੰਦਾਨ ਆ ਜੁਗਾ ਸੇਵਕ ਕੀ ਰਾਖੇ ਨਾਨਕ ਉਪਰ ਜਾਨ ਸੰਗ ਮਹਲਾ ਪੰਜਵਾ ਤੂੰ ਮੇਰੇ ਮੀ ਸਗਾਰ ਪ੍ਰਾਣ ਮਨ ਤਨ ਜੀਓ ਪਿੰਡ ਸਭ ਤੁਮਰਾ ਇਹ ਜਮ ਇਹ ਤਨ ਸੀ ਤੋ ਤੁਮਰੇ ਧਾਮ ਰਹਾਓ ਤੁਮ ਹੀ ਦੀਆ ਅਣਕ ਪ੍ਰਕਾਰ ਤੁਮੀ ਦੀਏ ਮਾਨ ਸਦਾ ਸਦਾ ਤੁਮੀ ਪਦ ਰਾਖੋ ਅੰਤਰਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕਰ ਤੇ ਆਏ ਪ੍ਰਵਾਨ ਜਨਕਾ ਸੰਗ ਪਏ ਵਡਭਾਗੀ ਨਾਨਕ ਸੰਤਨ ਗਏ ਗੁਰਬਾਨ ਸਾਨ ਮਹਲਾ ਪੰਜਵਾ ਕਰੋ ਗਤ ਦਿਆਲ ਸੰਤ ਮੋਰੀ ਤੁਮ ਸਮਰਤ ਕਾਰਨ ਕਰਨਾ ਤੂਟੀ ਤੁਮ ਹਿਜੋਰੀ ਰਾਹ ਜਨਮ ਜਨਕ ਵਿਖੇ ਤੁਮ ਤਾਰੇ ਸਮਾਤ ਤੁਮ ਸੰਗਤ ਮਾਰੇ ਪਾਈ ਆਨਕ ਜੋਨ ਭਰਮ ਤੇ ਪ੍ਰਮਿਸਰਤ ਸਾਹ ਸਾ ਸਰਗ ਆਈ ਜੋ ਜੋ ਸੰਗ ਮਿਲੇ ਸਾਧੂ ਕਹਿ ਤੇ ਪਦਮਨੀਤਾ ਕਹੋ ਨਾਨਕ ਜਾ ਕੇ ਵਡਭਾਗਾ ਤਿੰਨ ਜਨਮ ਪ੍ਰਧਾਨ ਜੀਤਾ ਸਰ ਮਹਲਾ ਪੰਜਵਾ ਠਾਕੁਰ ਬੇਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿ ਰਸ ਸੁਨ ਤੁਹਾਰੋ ਨਾਇ ਰਹਾਓ ਕਿਰਪਾ ਨਿਧਾਨ ਸੁਖ ਸਾਗਰ ਜਸ ਸਭ ਮੈਂ ਜਾ ਕੁਛ ਆਇਓ ਸੰਤ ਸੰਗ ਰੰਗ ਤੁਮ ਕੀ ਆਪ ਆਪਣਾ ਆਪ ਦਿਸ਼ਟਾਇਓ ਨੈਣ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਯੋ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਹੇ ਪਾਇਓ ਸਰ ਮਹਲਾ ਪੰਜਵਾਂ ਜਾ ਕੇ ਰਾਮ ਨਾਮ ਮਿਲਾਗੀ ਸਜਨ ਸੁਰੇ ਦਾ ਸੁਹੇਲਾ ਸਹਿਜ ਸੁਖ ਹੇ ਵਡਭਾਗੀ ਰਾਹ ਰਹਿਤ ਬਿਕਾਰ ਅਰਪ ਮਾਇਆ ਤੇ ਅਹਮਦ ਮੂ ਤਿਆਗੀ ਦਰਸ਼ਨ ਪਿਆਸ ਆਸ ਕਹਿ ਕੀ ਟੇਕ ਹੀ ਏ ਪ੍ਰੈ ਪਾਗੀ ਅਚਿੰਤ ਸੋਇ ਜਾਗ ਨੋਟ ਬੈਸਨ ਅਚਿੰਤ ਹਰਤ ਮੇਰਾਗੀ ਕਹੋ ਨਾਨਕ ਜਿਨ ਜਗ ਠਗਾਨਾ ਸੋ ਮਾਹਿਆ ਹਰ ਜਨ ਠਾਗੀ ਸਰ ਮਹਲਾ ਪੰਜਵਾ ਅਬ ਜਾਨੇ ਉਪਰ ਕੋ ਨ ਪੁਕਾਰੈ ਪੁਕਾਰ ਨੂੰ ਜੋਦਮ ਕਰਤਾ ਗੁਰੂ ਪਰਮੇਸ਼ਰ ਤਾਕੋ ਮਾਰੇ ਰਾਹ ਨਿਰਵੈਰੇ ਸੰਗ ਬੈਰ ਚਾਵੇ ਹਰਦਰ ਗੇ ਵਾਰੇ ਆ ਜੁਗਾ ਪ੍ਰਭ ਕੀ ਵਡਿਆਈ ਜਨ ਕੀ ਪੈ ਸਵਾਰੇ ਨਿਰਭਉ ਭੈ ਸਗਲ ਭਉ ਮਿਟਿਆ ਚਰਨ ਕਮਲ ਅਧਾਰੇ ਗੁਰ ਕੈ ਬਚਨ ਜਪਿਓ ਨਉ ਨਾਨਕ ਪ੍ਰਗਟ ਪਿਓ ਸੰਸਾਰੇ ਸਾਰੰਗ ਮਹਲਾ ਪੰਜਵਾ ਹਰ ਜਨ ਛੋਡਿਆ ਸਗਲਾ ਆਪ ਜਿਵ ਜਨ ਤੁਰਗ ਸਾਈਂ ਪੇਖ ਜਿਮ ਪ੍ਰਤਾਪ ਰਹਾਓ ਗੁਰ ਉਪਦੇ ਸਾਧ ਕੀ ਸੰਗਤ ਮਿਸੁ ਸੰਗਤ ਸੰਤਾਪ ਮਿੱਤਰ ਸਤਰ ਪੇਖ ਸਮਨ ਵਿਚਾਰਿਓ ਸਗਲ ਸਮਨ ਜਾਪ ਤਪਤ ਬੁਝੇ ਸੀਤਲੀ ਅਖਾਨੇ ਸੁਨ ਅਨਹਦ ਬਿਸਮ ਭੈ ਬਿਸਮਾਦ ਅੰਧ ਪਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੰਗ ਮਹਲਾ ਪੰਜਵਾਂ ਮੀਰ ਹੈ ਗੁਰ ਮੋਰੋ ਸਹਿ ਸਵਤਾਰੇ ਤਿਸ ਗੁਰ ਕੇ ਜਾਈ ਮਲਿਹਾਰੇ ਸਦਾ ਸੁਵਾਰੇ ਰਹਾਓ ਹਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲਮਕ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨੇ ਸੇਵਾ ਗੁਰੇ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰਪੂਰੇ ਨਾਨ ਗੁਰੂ ਗੁਰ ਨਿਸਤਾਰਿਆ ਸਾਰੰਗ ਮਹਲਾ ਪੰਜਵਾ ਸਿਮਰਤ ਨਾਮ ਪ੍ਰਾਣ ਗਤ ਪਾਵੇ ਮਿਟੈ ਕਲੇਸ਼ ਤ੍ਰਾਸ ਵਿਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ ਹਰ ਹਰ ਹਰ ਮਾਨੇ ਰਾਏ ਰਸਨਾ ਹਰ ਜਸ ਗਾਵਤਾ ਯੇ ਮਾਨ ਕਾਮ ਗੁਰੂ ਨਿੰਦਾ ਵਾਸ ਦੇ ਰੰਗ ਲਾਵੇ ਦਾਮੋਦਰ ਦਿਆਲ ਹੀ ਅਰਾਧੋ ਗੋਬਿੰਦ ਕਰ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੇ ਸਾਰ ਮਹਲਾ ਪੰਜਵਾ ਆਪਣੇ ਗੁਰ ਪੂਰੇ ਮਲਿਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖ ਰਹਾਰੇ ਰਹਾਉ ਨਿਰਭਵੋ ਕੀ ਸੇਵ ਦਾਸ ਆਪਣੇ ਸੰਗਨੇ ਦੂਮੀਦਾਰੀ ਆਨੇ ਉਪਾਵ ਤਿਆਗ ਜਨ ਸਗਲੇ ਹੇ ਚਰਨ ਕਮਰਿਤ ਧਾਰੇ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਇੱਕ ਇੱਕ ਅੰਕਾਰੇ ਸਭ ਤੇ ਠਾਕੁਰ ਨਾਨਕਾ ਬਾਰਵਾ ਨਮਸਕਾਰੇ ਸਾਰ ਮਹਲਾ ਪੰਜਵਾ ਬਿਨ ਹਰ ਹੈ ਕੋ ਕਹਾਂ ਬਤਾਵੋ ਸੁਖ ਸਮੂਹ ਕਰਨਾ ਮੈਂ ਕਰਤਾ ਤੇ ਸਭ ਸਦਾ ਤੇ ਅਵ ਰਹਾਓ ਜਾ ਕੇ ਸੂਬਰ ਹੋਏ ਜਨਤਾ ਤੇ ਸਭ ਪ੍ਰਭ ਕਾ ਜਨ ਗਾਓ ਜਠਾ ਸਿਮਰ ਠਾਕੁਰ ਜੀ ਨੇ ਸਮਝ ਦਿਨਾ ਅਨ ਕਹਾਂ ਪੈ ਜਾਓ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਮੰਤ ਬਲ ਪਾਓ ਕਹੋ ਨਾਨਕ ਲਾਮ ਲਾਹਲੇ ਚਾਲੋ ਸੁਖ ਸੀਤੀ ਕਰੇ ਜਾਓ ਸਾਰੰਗ ਮਹਲਾ ਪੰਜਵਾ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਏ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਓ ਅਨਬੋਲ ਤੁਮ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸਹਿ ਸਮਾਏ ਅੰਧ ਅੰਧ ਗੁਣ ਗਾਇਆ ਮਹਾਂਪੰਗਰ ਕਢ ਦੀਨੇ ਆਪਣੇ ਗ੍ਰਹਿ ਅੰਧ ਗੁਪਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤਾਨ ਮਿਲਾਇਆ ਸਾਰੰਗ ਮਹਲਾ ਪੰਜਵਾ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪ੍ਰਾਂ ਸਿਮਰ ਸਾਧੂ ਜਨ ਖੋਜ ਖੋਜ ਟਗਾਡੀ ਰਹਾਓ ਸੇ ਬ੍ਰਾਂਚ ਔਰ ਇੰਦਰ ਰੋਗ ਤਾਂ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਪੈ ਸੀਤਲ ਦੁੱਖ ਦਰਦ ਭਰਮ ਹਿਰਿਆ ਜੋ ਜੋ ਤਨੇ ਉਪਰਾਧਨ ਨਵਤਨ ਭਗਤ ਭਾਈ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀ ਮਿਲੇ ਸੰਤ ਜਨ ਸੇਵਾ ਸਾਰੰਗ ਮਹਲਾ ਪੰਜਵਾ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉਚਰੋ ਪ੍ਰਭ ਕੋ ਨਾਮ ਰਹਾਓ
राम नाम रतन धन संचो मन तन लाभ पाओ आन विभूत मिथ्या कर मानो सच है स्वाओ जी प्राण मुक्त को दाता एक सिन मिलाओ कहो नानक ताकि सरनाय दे सगले पिया सारंग महला पंजवा होती नहीं कवन कछ करनी ए उठ पाई मिलसा संत गोपाल एक ईशनी रहाओ पांच दुख सिदर या तन में बिखे ब्याह की करनी आशा पार दिन सगन राखे ग्रस्त जात बल धरण जरणी अनाथे ना दयाल पर सुख सागर सर्व दुख में पैहरणी मन बांशत अचित नानक दास पेख जीवन चरणी सारंग महला पंजवा फीके हर के नाम निषाद अमृत रस कीर्तन गई बहन स पूरन नाद रहाओ सिमरत सात महा सुख पाई मिट जाए सगन बिखाद हर लाभ साध साध संग पाइए कर ले अवलाद सब ते उच उच ते उचंत नहीं मर जात बन सको नानक मह पेख रहे विस्मा सारंग महला पंजवा आयो सुन पन को बाणी ना विसा लगे लालच बिरथा जन्म पुराणी रहाओ समझ आ चेत चेत मन मेरे कति संत न कत गाणी लाभ लिहो हर हृदय आनंद छिड़के आवन जानी उदम सगत सियाण तुमरी देह तना बखाणी सही भगत भगसे लागे नान जुबरा पाणी सारंग महला पंजवा धनवंत नाम केवन जाले सांझी करो नाम धन खाटो गुर का शब्द विचारे रहाओ छोडो कपट हो निर्वैरा सो प्रभ संग निहारे सच धन वंजो सच धन संचो कहो ना विहारे खात खर्चत किसन कुट दना अगंत परे पंडारे कहो नानक सुबह संग जाओ पार ब्रह्म के द्वारे सारंग महला पंजवा प्रभ जी मोह कवन अनाथा विचारा कवन मूलते मनु करिया ए प्रताप तुहारा जी प्राण सर्व के दाते गुण कहे न जाहे अपारा सब के प्रीतम सर्वप्रित पालक सर्व घटाधारा कोई न जाने तुमरी गात मेत आपे एक सारा ना साध ना बडाव नानक पव सागर पार उतारा सारंग महला पंजवा आवे राम शरण बड़भागी एक स्वेन किसे हो न जाने अमर उपाव त्यागि राहु मन बच कर्म अराधे हर हर सा संसु पाया आनंद विनोद कथ कथा रस सचे सह समाया कर कृपा जो अपना कीनो ताकि उत्तम बाणी साध संग नानक नित जो राते परम निर्वाणी सारंग महला पंजवा जाते साधु शरण गही सात सहज मन पे उपरगासा बिरथा कछ न रही राज हो कृपाल नाम देव अपना बिनती कही आन बिहार बिसरे प्रभु सिमरत पायो लाभ सही जय ते विजय समान आसाई वस्ता ही कौ नान परम गुरु खोयो ज्योति जो समय सार महला पंजवा रसन राम को जन गाओ आन स्वाद विसार सगले भलो नाम सुव रहाओ चरण कमल वसाई हृदय सिन मिलाओ साध संगत होए निर्मल बहुन जो ना आओ जियो प्राण आधार तू तू निथावे थाओ सास सास माल हर हर नानक सद मिल जाओ सार महला पंजवा बैकुंठ गोविंद चरण नित्य आओ मुक्त पदार साधु संगत अमृत जहाँ का नाम रहाओ उत्तम कर सुन जिस रवि मैं करो भगवान आव जादो पगपूर्ण पाइये सूर सराम सो सो तद विचार पग श्रेष्ठ पूरी कहो नानक राम नाम बिन अवर सगल वेदी ओरी सारंग महला पंजो साचे सतगुरु दतारा दर्शन देख सगल दुख नासे चरण कमल बल बलिहार राव सत परमेश्वर साध जन नेह चलरका नाम भगत भावनी पार ब्रह्म की अवनासी गुण गाव अगम गोचर मित नहीं पाए सगल कटा आधार नानक वाह वाह कहो ता कहो जा कांतना पार सारंग महला पंजवा गुर के चरण बसे मन मेरे पूर रहो ठाकुर सब थाई निकट बसे सब नीर रहो बंधन तो राम ने मिलाए सन संग बने आई जन्म पदा पे बनीता सगल ईशा सगल पुजाई जा को कृपा करो परम मेरे सुहर का जस गावे आठ पैर गोविंद गुण गावे जन नान सब जावे सारंग महला पंजवा जीवन तो गनी हर पेखा करो कृपा प्रीत मन मोहन फोर परम की रेखा रहाओ कहत सुन के साथ न उपज उपजत बिन विसार के सिखा प्रभु त्याग अन जो चाहत ताके मुख लागे कर लिखा जाके रास सर्व सुखो स्वामी आन जा आन न मानत पीखा नानक दर्श मगन मन मोहियो पूर्ण अर्ध सिखा सारंग महला पंजवा सिमरन राम को एक नाम कलमल दगद होय खिन अंतर कोट दान से नान रहाओ आन जंजान बिरथा संकालत बिन हर फूट ज्ञान जनम मरण संकट ते छूट जगदीश भजन सुख ध्यान तेरी संपूर्ण पवन सुख सागर कर कृपा देव दान सिमर सिमर नानक प्रभु जीव बिन जय मान सारंग महला पंजवा धूरत सोई तुरको लागे सोई तुरंदर सोई बसुंदर हर एक प्रेम रस पांगे रहाओ बलवंच करे न जान लाभ है सो सो धूरत नहीं मूड़ा स्वार्थ जाग असात रचियो नह सिमरै परम रूड़ा सोई चल सियाणा पंडित सो सूरा सो सूरा सौदाना सा संग जिनहरा जपियो नानक सो परवाना सार महला पंजवा हर हर संत जिन की जीवन बिखे रस भोग अमर सुख सागर राम नाम सलीम रहा राम नाम रस पीवन रहा संचन राम नाम तन रतना मन तन पीतर सीवन हर रंग रंग पै मन लाला राम नाम रस कीवन जीव मीना जल सिंह जानो राम नाम संग दीवन नानक संत चातर की न्या हर भूम पान सुख दीवन सार महला पंजवा
ਹਰ ਕੇ ਨਾਮ ਹੀਨ ਬੇਤਾਰ ਜੇਤਾ ਕਰਨ ਕਰਾਮ ਦੇਤਾ ਸਭ ਜੰਜਾਲ ਰਾਹ ਪ੍ਰਭ ਬਿਨ ਪ੍ਰਭ ਸੇਵਲ ਕਰ ਤਨ ਸੇਵ ਬਿਰਥਾ ਕਟੇ ਕਾਲ ਜਬ ਜਮੈ ਸੰਗਾਰੇ ਪ੍ਰਾਣੀ ਤਬ ਤੁਮਰੋ ਕੋਨ ਹਵਾਲ ਰਾਖ ਲੇ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖਦਾ ਨਾਨ ਪ੍ਰਭ ਮੇਰਾ ਸਾਹ ਸੰਦਨ ਮਾਨ ਸਾਰੰਗ ਮਹਲਾ ਪੰਜਵਾਂ ਮੰਤ ਨਾਮ ਕੋ ਵਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਤੇ ਬੋਧ ਨੇ ਸੰਸਾਰ ਸਰਵਨ ਕੀ ਸਿਮਨ ਸਵਾਮੀ ਇਹ ਸਾਧ ਕੋ ਆਚਾਰ ਚਰਨ ਕਮਲ ਅਸਤ ਅੰਤਰ ਪੂਜਾ ਪ੍ਰਾਣ ਕੋ ਆਧਾਰ ਪ੍ਰਭ ਦੀਨ ਦਿਆਲ ਪ੍ਰਭ ਦੀਨ ਦਿਆਲ ਸੁਣੋ ਬੇਨਤੀ ਕਿਰਪਾ ਆਪਣੀ ਧਾਰ ਨਾਮ ਦਾਨ ਚੋਧਨ ਤਰਸਨਾ ਨਾਨਕ ਸਤਮਲਿਹਾਰ ਸਾਰੰਗ ਮਹਲਾ ਪੰਜਵਾਂ ਹਰ ਕੇ ਨਾਮ ਹੀ ਮਥੋ ਰੀ ਸਿਮਰਤ ਨਾ ਸਜਿਦਾ ਠਾਕੁਰ ਮਿਲਤ ਅੰਧ ਨੂੰ ਘੋਰੀ ਰਹਾਓ ਹਰ ਕੇ ਨਾਮ ਸਿਮਰੀ ਨ ਲਾਗੀ ਅਨਕ ਭੇਖ ਬਹੁ ਜੋਰੀ ਧੂੜ ਦੁਆ ਨ ਲਾਗੇ ਤਾਂ ਕਹ ਜਿਉਂ ਗਗਰ ਜਲ ਫੋਰੀ ਕਰ ਕਿਰਪਾ ਬਦ ਰਸ ਦੀਜੇ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾ ਤੇਰੀ ਸੁਣਾਈ ਪ੍ਰਭ ਨਾਨ ਹੋਰੀ ਸਨ ਮਹਲਾ ਪੰਜਵਾਂ ਚਿਤੋ ਬਵਾ ਅਵਸਰ ਮਨ ਮਾਹੀ ਹੋਏ ਇਕੱਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿੰਦ ਗਾਹਿਰਾ ਬੇਨ ਹਰ ਭਜਨ ਜਿੱਤੇ ਕੰਮ ਕਰੀ ਤੇ ਤੇ ਬਿਰਥੇ ਜਾਹੀ ਪੂਰਨ ਪਰਮਾਨੰਦ ਮਨ ਮਿੱਠੇ ਹੋ ਤੇ ਸਵਿਨ ਦੁਸਰ ਨਾਹੀ ਜਪਤਾ ਸੰਯਮ ਕਰਮ ਸੁਖ ਸਾਧਨ ਤੁਲ ਨਾ ਕੁਛ ਮਿਲਾਏ ਚਰਨ ਕਮਲ ਨਾਨੂ ਮਨ ਬੇਦਿਓ ਚਰਨ ਸੰਗ ਸਮਾਜ ਸਰ ਮਹਿਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤ ਨਜਾਮੀ ਆਗਿਆ ਕੁਸਲ ਪਾਸ਼ਾ ਖਿਮ ਸੁਖਾ ਸਿਮਰਤ ਨਾਮ ਸਵਾਮੀ ਰਾਸਾਨ ਮੀ ਸਗਾਹਰ ਮੇਰਾ ਗੁਣ ਗੋਪਾਲ ਹਰਾਇਆ ਬਿਸਰ ਨਾ ਜਾਏ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰੱਖੇ ਦਾਸੇ ਆਪਣੇ ਜੀ ਜੰਤ ਬਨ ਜਾ ਕੇ ਏਕਾ ਲਿਵ ਪੂਰਨ ਪਰਮੇਸ਼ਰ ਭਾਓ ਨਹੀਂ ਨਾਨਕ ਤਾ ਕੇ ਸਨ ਮਹਲਾ ਪੰਜਵਾਂ ਜਾ ਕੇ ਰਾਮ ਕੁਮਲ ਹੋਏ ਸਗਲ ਮਨੋਰ ਪੂਰਨਤਾ ਹੋ ਕੇ ਬਦੂਖ ਨ ਵਿਆਪੇ ਕੋਏ ਰਹਾ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾਂ ਤੇ ਸੋਏ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰਪ੍ਰਸਾਦ ਦਿਨਿਆਨ ਦੁਸ ਨਾਹੀ ਕੋਏ ਦਾਨ ਦੇਹੇ ਨਾਨਕ ਆਪਣੇ ਕੋ ਚਰਨ ਜੀਵਾਂ ਸੰਤ ਹੋਏ ਸਨ ਮਹਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਮੀਠੇ ਬਿਸਨ ਕਮੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੋਈ ਅੰਨ ਦੂਜੀ ਜਾਏ ਜਿਉ ਤੁਨਾ ਕੇ ਤਿਵੀ ਰਹਿਣ ਤੁਮਰਾ ਪੈਨੇ ਖਾਈ ਸਾਧ ਸੰਕੇ ਮਲਮਲ ਜਾਈ ਬਹੁਣ ਨਾ ਜਨਮਾ ਤਾਏ ਨਾਨਕ ਦਾ ਤੇਰੀ ਸੁਣਾ ਜੀ ਭਾਵੇ ਤੇ ਵਿੱਚ ਲਾਏ ਸਾਰ ਮਹਲਾ ਪੰਜਵਾਂ ਮਨ ਰੇ ਨਾਮ ਕੋ ਸੁਗਸਾਰ ਆਨ ਕੰਮ ਵਿਕਾਰ ਮਹਾਸਲ ਦੀ ਸਿਸ਼ਾ ਰਹਾ ਗ੍ਰਹਿ ਅੰਧ ਗੋ ਪ੍ਰਾਣੀ ਨਰ ਗੁਰ ਗੁਬਾਰ ਅਨਕ ਜੋਨੀ ਪਰਮ ਤਹਾਰੇ ਪਰਮਤ ਬਰਮਬਾਰ ਪਦ ਪਾਵਨ ਭਗਤ ਬਛਲ ਦੀਨ ਕਿਰਪਾ ਧਾਰ ਕਰ ਜੋ ਨਾਨ ਦਾਨ ਮੰਗ ਸਾਧ ਸੰਗ ਉਧਾਰ ਸਾਰ ਮਹਲਾ ਪੰਜਵਾਂ ਵਿਰਾਜ ਰਾਮ ਕੋ ਪ੍ਰਤਾਪ ਆਨ ਵਿਆਹ ਪਾਸ ਵਿਨਾਸੀ ਬਿਨਸੇ ਤਿੰਨੇ ਤਾਪ ਰਹਾਉ ਤ੍ਰਿਸ਼ਨਾ ਪੂਜੀ ਪੂਰਨ ਸਵਿਆਸਾ ਚੁਕੇ ਸੁਖ ਸੰਤਾਪ ਗੁਣ ਗਾਵਤ ਅਚਿਤ ਅਵਿਨਾਸੀ ਮੰਤਨ ਆਤਮ ਧਰਾਪ ਕਾਮ ਕ੍ਰੋਧ ਲੋ ਮਦ ਮਤਸਰ ਸਾਧੂ ਕੇ ਸੰਖਾਪ ਭਗਤ ਵਚਨ ਬੇਕਾਟਨ ਹਰਿ ਨਾਨਕੇ ਮਾਈ ਬਾਪ ਸਾਰੰਗ ਮਹਲਾ ਪੰਜਵਾਂ ਆ ਤੋਰ ਨਾਮ ਬਿਨ ਸੰਸਾਰ ਤ੍ਰਿਵਨ ਹੋ ਕੁਕਰੀ ਆਸਾ ਏਤ ਲਾਗੂ ਮਿਖੇ ਸ਼ਾਰ ਹਾਉ ਪਾਇ ਠਕੋਰੀ ਆਪ ਲਾਇਓ ਜਨਮ ਵਾਰੋ ਵਾਰ ਹਰਕਾ ਸਿਮਰਨ ਨਿਮਖ ਨ ਸਿਮਰਿਓ ਜਮ ਕੰਕਰ ਗਰਦ ਖੁਆਰ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆਂ ਸੰਤਾਂ ਕੀ ਰਵਾਰ ਨਾਨਕ ਦਾਸ ਦਸ ਪ੍ਰਭ ਜਾਚੇ ਮੰਤਨ ਗੁਆਧਾਰ ਸਾਰੰਗ ਮਹਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਨ ਜੀਓ ਤਿੰਨ ਪ੍ਰਭ ਸੱਚੇ ਆਪਣਾ ਬਿਖੇਣ ਖੋਰੀ ਪੀਓ ਰਹਾਓ ਕੋਟ ਜਨਮ ਭਰਮ ਤੋਂ ਬਹੁਪਾਤੀ ਕਦੂ ਪਾਏ ਪੂਰਾ ਸੋ ਸੈਨ ਭੇਟਿਆ ਸੰਗਤ ਆਵੇ ਜਾਈ ਰਾਖ ਲਿਹੋ ਪ੍ਰਭ ਸਮਰਥ ਦਾਤੇ ਤੂੰ ਪ੍ਰਭ ਅਗਮ ਪਾਰ ਨਾਮ ਦਾਤੇ ਦੀ ਸਨੇ ਭਜ ਉਤਰੇ ਪਾਰ ਸਰਨ ਮਹਲਾ ਪੰਜਵਾਂ ਰਮਣ ਕਹੋ ਰਾਮ ਕੇ ਗੁਣ ਬਾ ਸਾਹ ਸੰਗਤ ਆਈ ਪਰਮੇਸ਼ਰ ਵਿੱਚ ਅਮਰ ਜਾ ਕੇ ਸਵਾਦ ਰਾਹ ਅਸਿਮਰ ਤੇਗ ਅਚੰਦ ਮਨਾਸੀ ਮਿਨਸੇ ਮਾਇਆ ਮਾਦ ਸਹਿਜ ਆਨੰਦ ਅਨਹਦ ਬਾਣੀ ਬਹੁਨ ਪੈ ਵਿਖਾਦ ਸਨ ਕਾਦਕ ਬ੍ਰਹਮਾਦਕ ਗਾਵਤ ਗਾਵ ਸੁਖ ਪ੍ਰਹਿਲਾਦ ਪੀਵਤ ਅਮਿਆ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾ ਸਰਨ ਮਹਲਾ ਪੰਜਵਾਂ ਕਿੰਨੇ ਪਾਪ ਕਿਵੇਂ ਘੋਟ ਦਿਨ ਸਰੈਨ ਥਗਤ ਨਾਇ ਕਤੇ ਨਾਹੀ ਛੋਟ ਰਹਾਓ ਮਹਾਭਜਨ ਬਿਖ ਬਿਆਦੀ ਸਿਰ ਉਠਾਈ ਪੋਟ ਉਗਰ ਗਏ ਮਿਖ ਨੈ ਪੀਤਰ ਜਮੈ ਕਰਾਸੈ ਗ੍ਰਾਸੇ ਝੋਟ ਪਸ ਪ੍ਰੇਤ ਉਸ਼ਟ ਗਰਦਵਨ ਜੁਨੀ ਲੇਟ ਪਸਾ ਸੰਗ ਗੋਬਿੰਦ ਨਾਨਕ ਚੰਨ ਲਾਗੇ ਫੇਟ ਸੰਗ ਮਹਲਾ ਪੰਜਵਾਂ ਅੰਧੇ ਖਾਵੈ ਬਿਸੁਕੇ ਗਟਾਕ ਨੈਨ ਸਰਵਨ ਸ੍ਰੀ ਸਭ ਹੋਟਿਓ ਸਾਸ ਗਯੋ ਕਟੇ ਤਤ ਘਾਟ ਰਹਾਓ ਅਨਾਥ ਰਜਾਣ ਉਦਨੇ ਭੁੱਖੇ ਮਾ ਗਈ ਹਾਟ ਕਿਲਵੇ ਕਰਦ ਕਰ ਪਛਤਾਵੇ ਕੁਮਨ ਸਾਕ ਛਾਟ ਨਿੰਦਕ ਜਮਦੂਤੀ ਆਏ ਸਿੰਘਾਰਿਓ ਦੇਵੈ ਮੂੜ ਉਪਰ ਮਟਾਕ ਨਾਨਕ ਆਪਣ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ ਸਾਨੂੰ ਮਹਲਾ ਪੰਜਵਾਂ ਟੂਟੀ ਨਿੰਦਕ ਬੀਚ ਜਨਕਾ ਰੱਖ ਆਪ ਸਵਾਮੀ ਬੇਮਖੋ ਆਏ ਪਹੁੰਚੀ ਮੀਚ ਰਹਾ ਉਸਕਾ ਕਹਿ ਕੋਈ ਨਾ ਸੋਨੇ ਕਹੀ ਨਾ ਬੈਸਨ ਪਾਵੇ ਇਆਂ ਦੁਖਿਆ ਕੇ ਨਰਕ ਪਹੁੰਚਿਆ ਬਹੁ ਜੁਨੀ ਪਰਮਾ ਪ੍ਰਗਟ ਪਿਆ ਖੰਡੀ ਬ੍ਰਹਿਮੰਡ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ ਸਾਰੰਗ ਮਹਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਦਨ ਗਤੋਂ ਬਾਤੇ ਅੰਤ ਪਰਤੀ ਹਾਰ ਹਾਉ ਸਾਹ ਸੁਗਨਾ ਸਹਿਜ ਉਪਜੈ ਇਹ ਸਭ ਵਿਵਹਾਰ ਆ ਪਰਗ ਕਸ਼ਨ ਜਾਨੇ ਕਾਮ ਕ੍ਰੋਧੇ ਜਾ ਸੰਸਾਰ ਸੰਗਤ ਦੁਖ ਬਿਆਪਿਓ ਦਾਸ ਲਿਓ ਤਾਰ ਚਰਨ ਕਮਲ ਸਰਨਾਏ ਨਾਨਕ ਸੰਸਦਮ ਲਿਹਾਰ ਸਾਰੰਗ ਮਹਲਾ ਪੰਜਵਾਂ ਰੇ ਪਾਪੀ ਤੇ ਕਵਨ ਕਮਲੀਨ ਨਿਮਕ ਹਰੀ ਨ ਸਿਮਰ ਸਵਾਮੀ ਜੀ ਆਪਣੇ ਜਨਦੀਨ ਰਹਾਉ ਖਾਦ ਪੀਵੇ ਸੰਬੰਧ ਸੁਖੀਆ ਨਾਮ ਸਿਮਰ ਦੁਖੀਨ ਗਰਭ ਉਦਰ ਮਿਲਨਾਟ ਕਰਤਾ ਤਾਂ ਦੋਹਵਤ ਦੀਨ ਮਹਾਮਾਦ ਵਿਕਾਰ ਬਾਧਾ ਅਨੁਜ ਪਰਮੀਨ ਗੋਬਿੰਦ ਵਿਸਰੇ ਤ ਕਵਨ ਦੋ ਗਨੀਏ ਸੁਖ ਨਾਨਕ ਹਰ ਪ੍ਰਚੀਨ ਸਾਰੰਗ ਮਹਲਾ ਪੰਜਵਾਂ ਮਾਏ ਰੀ ਚੰਨੇ ਉੱਡ ਗਹੀ
दर्शन पेख मेरा मन मोहियो दुर्म जात बही रह अगै गाद ऊच विनासी कीम जन कही जल थर पेख मन विकसियो पूरे सर्व मही दीन दयाल प्रेम मनमोहनो मिल सा दह कीनो सही सिमर सिमर जीवित नानक जम की पीर ना फही सन महला पंजवा माहिरी मन मेरवंतवार पेख दयाल अनद सोख पूरन हर रस रुख मारो राहो निर्मल भय उजलिया गावत बहु नहोदकारो चरण कमल सिंह डोरी टाची पीट्यो पुरख पारो कर गली ने सरस दीने दीप गयो जारो नानक नाम रसक बैरागी कुल समूहता समूह तारो सर्ग महला पंजवा माहिरी आर सिमर मर जाहे त्याग गोविंद जिन को दाता माया संग बटाई रहा ना विसार चले अन मार नरक रूपे जाहे अनक सजाई गंध ने आयस गर्भ में गर्भ माही से तनवंते से बदवंते हर किसन समाय गुरु प्रसाद ना जग जीते बहु न आवे हा जाहे बहुर न आवे जाहे सर्ग महला पंजवा हर काटी कुटरल तक उठार परम मन दिन पै खिन पीत राम नाम प्रहार हव काम करो निंदा पर गाडे साधु संग मार जन पदा गुरम जीत्या बहुन जो हार आठ पैर प्रभु की उनका पूर्ण समझी चार नानक दस दास जन तेरा बहुन नमस्कार सारु महला पंजा पोथी परमेश्वर का थान साध संगा बिन गोविंद पूर्ण ब्रह्म ज्ञान रहाओ साधक सेध सगल मन लोचे बिर लीला गए ध्यान जिस है कृपाल हो मेरा स्वामी पूर्ण ताको काम जा कै हृदय सह पै पंजन तिसे जाने सगल जहान खिन पल बिसर नहीं मेरे करते हे नानक मंगे दान सारंग महला पंजवा ऊठा सर्वथाई मेहो अनंत मंगल गाओ हर जस पूर्ण प्रगटो ने रहाओ चार कुण दे देस जल निध ऊन था न केहो कृपा निध गोविंद पूर्ण जी दान सब देहो सत सत हर सत स्वामी सत संसगे सत जन जिन पुरतीत उपजी नानक ने परमे सारंग महला पंजवा गोविंद जी ओ तू मेरे प्राण आधार साइन मि सहाय तुम ही तू मेरो परवा रहाओ कर मस्तक धारे मेरे माथे सात संगुण गाई तुमरी कृपा ते सबल पाए रसक राम नाम ते आई अब चन्नी तराई सतगुर को डोलत नाही को गुर नानक जब पै दियारा सर्व सुहा निपाय सारंग महला पंजवा निभि नाम की संखेप लाभ हर गुण गाए हर धन लाभ हर गुण गाए निध धन बिखे माया ले प्रभ जी जन सग संतोखे अपना प्रभति आई रतन जन्म पार जीते बहुड़ जो न पाई पै कृपाल दयाल गोविंद पया साधु संग हर चरण रास नानक पाई लाग प्रभ सिंह रंग संग महला पंजवा माई री पेख रे मिसमाद अनहद तुनी मेरा मन मोहिया चरण तक स्वाद रहा मात पिता बंद पह सोई मन हर कुए लाद सा संगा गुण गोविंद बिन सियो सब परमाद डोरी लवट रही चरण संग परम पै बिन से परम पैसक लिखा दे एक अदा नानक जान किया बहु न पुंजो परमा संग महला पंजवा माई री माति चरण समूह एक स्विन हो न जानो द्वितीया भाओ सब लूरा त्याग गोपाल अवर जो करना ती बिख्या के खू दर प्यास मेरा मन मोहे ओ काढ़ी नग दे तू संत प्रसाद मिले सुखदास बिन सिंह हमें हो राम रंग राते दास नानक मौले मन तन जू सार महला पंजवा बिन से काज के व्यवहार राम पाज में सास संग दे जग में सार हाओ ये तू न डोल कदो राम हृदय धार गुर चरण मोहित मिले भागी उतरे संसार उतरे संसार जल थल महे पूर रहे हो सर्वनाते अपार हर नाम अवत पियो नानक अनस सब खार सार महला पंजवा ताते करण भला करे महाबिकार हो मोह मदमा तो सिमरत नाय रे रहो सा संग जब ते नारायण तिनके दोख जरे सबल देह तनो जन्मे तनो ए जन्मे प्रभु कै संग रले चार अष्ट दशा सिद्ध सब उपर साध भले नानक दा तूर जन बासे उदर लाग भले संग महला पंजवार के नाम की जन काखी मन तन बचाए ही सुख चाहत प्रभु दर्श देखे कवि आखी रहो तू बेअंत पार ब्रह्म स्वामी गा तेरी जाय नलाखी चरण कम प्रीत मन बेद कर सर्व संत राखी वेद प्राण सिमर साधु जान ए बाणी रसना चपाखी जप राम नाम नानक निस्तरी हो द्वितीया बिरधि साखी सारंग महला पंजवा माखी राम की तू माखी जह दुर्गंता तू वैसे महा बिखिया मत चाखी रहो कितै अस्थान टिक न पावे ए बिदेखी आखी संत अमिंद को न छाडिया संत परे गोविंद की पाखी जी जा सगले तै मोहे बिन संतां गिनन लाखी नानक दास हर कीर्तन दाता शब्द सुरत सर साखी सारंग महला पंजवा माई री काटी जमकी पास हर जब सरूपाय बिचे ग्रस्त उदास रहाव कर कृपाली ने कर अपने उजिंदर प्यास सान संग मिला हर गुण गाए बिन सिंह तियास महोदयान अटवी दे काढ़ी मार्ग संत कहे ओ देख दर्स पाप सब नासे हर नानक रतन लहे ओ सारंग महला पंजवा माई री अरे प्रेम खोर दर्शन प्यास मन सुंदर सगन कोई तो रहाओ प्राण मान पत मे पित सुबंध हर सर्व तन मोर त्रिग श्री अस्त विष्टा क्रेम बिन हर जन होर भयो गुरपाल दीन दुख भंजन परा प्रबल जोर नानक सरण कृपा निध सागर बिन सुहाने होर सारंग महला पंजवा
ਨੀਕੀ ਰਾਮ ਕੀ ਨਸੋਏ ਚਰਨ ਕਮਲਾਂ ਨੂੰ ਵੋ ਸਵਾਮੀ ਜਬ ਸਾਧੂ ਸੋ ਹੋਏ ਰਹਾਉ ਚਿਤ ਉਦਾ ਗੋਪਾਲ ਦਰਸਨ ਕਲਮ ਲਗੜ ਦੋਏ ਜਨਮ ਮਨ ਵਿਕਾਰ ਅੰਕਰ ਹਰ ਕਾਰ ਛਾਡੇ ਖੋਏ ਪਰਾ ਪੁਰੂ ਜਿਸ ਲਿਖਿਆ ਬਿਲਾ ਪਾਏ ਕੋਏ ਰਵਣ ਗੁਣ ਗੋਪਾਲ ਕਰਤੇ ਨਾਨਕ ਹੋਏ ਸਾਨੂੰ ਹੱਲਾ ਪੰਜਵਾ ਹਰ ਕੇ ਨਾਮ ਕੀ ਵਸਾ ਮਤ ਸਾਰ ਹਰ ਵਿਸਾਲ ਜਵਾਨ ਰਾਚੇ ਮਿਥਨ ਸਭ ਵਿਸਤਾਰ ਰਹਾਉ ਸਾਧ ਸੰਗ ਪਾਏ ਸੁਆਮੀ ਪਾਵ ਹੋਦਖਾਰ ਚਰਨਾਦ ਵਿਵਸਾਇ ਹਿਰਦੇ ਬਹੁਰ ਜਨਮ ਮਾਰ ਕਰ ਅਨੁਗ੍ਰਹ ਰੱਖ ਲੀਨੇ ਏਕ ਨਾਮ ਆਧਾਰ ਦਿਨ ਰਹਿ ਸਿਮਰ ਸਦਾ ਨਾਨਕ ਮੁਖ ਜਿੰਦਰਵਾਸ ਸਾਨੂੰ ਮਹਲਾ ਪੰਜਵਾ ਮਾਨੀ ਤੂੰ ਰਾਮ ਕੇ ਦਰ ਮਾਨੀ ਸਾਹ ਸਿਮਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਉ ਤਾਰ ਅਨੁਗ੍ਰਹ ਆਪਣੀ ਗੱਲ ਲੀਨੀ ਗੁਰੂ ਪੂਰ ਗਿਆ ਨੇ ਸਰਬ ਸੁਖ ਆਨੰਦ ਗਨੇਰੇ ਠਾਕੁਰ ਦਰ ਧਿਆਨੀ ਨਿਕਟ ਵਰਤਨ ਸਸਦਾ ਸਵਰਨ ਦਹਿ ਦੇਸਾਈ ਜਾਨੀ ਪ੍ਰੈ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸੰਗ ਮਹਲਾ ਪੰਜਵਾਂ ਤੋਂ ਚਰਨਾ ਸੁਣੋ ਈਸ ਤੁਮੈਂ ਪਛਾਣੋ ਸਾਹ ਤੁਮੈਂ ਸੰਗ ਰੱਖਣਹਾਰ ਤੁਮੈਂ ਜਗਦੀਸਰਾ ਤੂੰ ਹਮਰੋ ਹਮ ਤੁਮਰੇ ਕਹੀਏ ਇਹ ਤਿਉ ਤੁਮੀ ਰਾਖੇ ਤੂੰ ਬੇਅੰਤ ਅਪਰੰਪਰ ਸੁਆਮੀ ਗੁਰੂ ਕਿਰਪਾ ਗੁਲਾ ਕੇ ਬੇਨ ਬਕਨ ਬੇਨ ਕਹਿਣ ਕਹਾਨ ਅੰਤਰਿਆਮੀ ਜਨ ਜਾ ਕੋ ਮੇ ਲਏ ਪ੍ਰਭ ਨਾਨਕ ਸੇ ਜਨ ਦਰਗੇ ਮਨ ਸਾਰੰਗ ਮਹਲਾ ਪੰਜਵਾਂ ਚੋਬ ਦੇ ਗਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜਨ ਕਰਨ ਵਿਕਾਰ ਮਾਨ ਮੋਹਨ ਬੁਝਤ ਜਿਨਾ ਕਾਲ ਗੁਰ ਸੰਸਾਰ ਖਾਦ ਪੀ ਹਸਤੋਬਤ ਔਧ ਵਿਦਿਆ ਸਾਰ ਨਰਕ ਉਦਰ ਪ੍ਰਭਾਂਤ ਜਲ ਤੋ ਜਿਵੇਂ ਕਿੰਨੀ ਸਾਰ ਪਰ ਦਰੋਹ ਕਰਨ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾਂ ਸਦ ਬੂਜਨਾ ਦਮ ਮੋਹ ਮਹਾ ਅੰਧਾਰ ਵਿਕਟ ਗੌਰੀ ਖਾਏ ਮੁਠੋ ਚਿਤ ਸਿਰਜਨ ਹਰ ਗੋਬਿੰਦ ਗੁਪਤ ਹੋਏ ਰਾਜ ਨਿਆਰੋ ਮਾ ਮਾਤ ਅੰਗ ਮਾਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋ ਨਾਨ ਸਰਨ ਆਇਓ ਰਾ ਸਰਨ ਆਇਓ ਗੋਪਾਲ ਪੁਰਖਾ ਪਾਲ ਸਰਨ ਮਹਲਾ ਪੰਜਵਾਂ ਕਰ ਸ਼ੀਮਾ ਪੜਤਾਲ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਸੁਭ ਵਚਨ ਬੋਲ ਗੁਣੇ ਮੁੱਲ ਕਿੰਕਰੀ ਵਿਕਾਰ ਦੇ ਗਰੀ ਵਿਚਾਰ ਗੁਰ ਸ਼ਬਦ ਆਇ ਮਹਿਲ ਪਾਏ ਹਰ ਸੰਗ ਰੰਗ ਕਰਦੀ ਮਾਂ ਕੇਲ ਰਹਾਉ ਸੁਪਨ ਦੀ ਸੰਸਾਰ ਮਿਥਨੀ ਵਿਸਤਾਰ ਸੁਖ ਸਖੀ ਕਾਏ ਹੇ ਮੋਹੇ ਮੋਹਲੀ ਪ੍ਰੈ ਪ੍ਰੀਤ ਨਿਧ ਮੇਲ ਸਰਬ ਰੀ ਪ੍ਰੀਤ ਪਿਆਰ ਪ੍ਰਭ ਸੁਧਾਰੀ ਦਿਆਰ ਕਾਏ ਆਨਾ ਰੁਚੀਏ ਹਰ ਸੰਸੰਗ ਖਚੇ ਸਾਧ ਸੰਗ ਪਾਏ ਗਉ ਨਾਨਕ ਹਰ ਧਿਆਏ ਅਬ ਰਹੇ ਜਮੈ ਮੇਲ ਸਨ ਮਹਲਾ ਪੰਜਵਾ ਕੰਚਨਾ ਬਹੁ ਦਤ ਕਰਾ ਪੂ ਦਾਨ ਅਰਬ ਦਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਦੇ ਨਾਮ ਤੁਲ ਮਨ ਚਰਨ ਗਾਉਣ ਲੱਗ ਰਹਾਉ ਚਾਰ ਵੇ ਜੇ ਭਨੇ ਦਸ ਅਸ ਕਰ ਸਰਮ ਸੁਣੇ ਨਹੀਂ ਤੁਲ ਨਾ ਗੋਬਿੰਦ ਨਾਮ ਤੋਂ ਨਹੀਂ ਮਨ ਚਰਨ ਕਮਨ ਲਾਗੇ ਬਰ ਸੰਤ ਸੋ ਚਾਰ ਕਰੈ ਕੁੰਟ ਨਿਰਹਾਰ ਅਪਰਸ ਕਰਪਾਕਸਾਰ ਨਿਵਲੀ ਕਰਮ ਬਹੁ ਵਿਸਤਾਰ ਤੂ ਦੀਪ ਕਰਤੇ ਹਰ ਨਾਮ ਨਾ ਲਾਗੇ ਰਾਮ ਦਿਆ ਸੁਣੀ ਬੇਨ ਸੁਣ ਦੀਨ ਬੇਨਤੀ ਦੇਹ ਦਰਸ ਨੈਣ ਵੇਖੋ ਜਨ ਨਾਨਕ ਨਾਮ ਲਾਗੇ ਸਰਮ ਮਹਲਾ ਪੰਜਵਾ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਇ ਰਹਾਉ ਸੰਤਨ ਕੇ ਚਰਨ ਲਾਗੇ ਕਾਮ ਗੁਰੂ ਲੋਕ ਤਿਆਗੇ ਗੁਰੂ ਗੋਪਾਲ ਪਏ ਕਿਰਪਾ ਲਬਦਮਨੀ ਪਾਈ ਬਿਨਸੇ ਪਰਮ ਵੰਦ ਟੂਟੇ ਮਾਇਆ ਕੇ ਬੰਦ ਪੂਰਨ ਸਰਬਤ ਠਾਕੁਰ ਨਹਿ ਕੂ ਮੇਰਾ ਸੁਆਮੀ ਸੋ ਪ੍ਰਸੰਨ ਪਏ ਜਨਮ ਮਨ ਦੋ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਏ ਸਨ ਮਹਲਾ ਪੰਜਵਾ ਹਰ ਹਰੇ ਹਰ ਮੁਖ ਬੋਲ ਹਰ ਹਰੇ ਮਨ ਧਾਰੀ ਰਹਾਉ ਸਰਵਨ ਸੁਨ ਭਗਤ ਕਰਨ ਅਨਕ ਪਾਤਕ ਪੁਨੇ ਚਰਨ ਸਰਨ ਪਰਨ ਸਾਧੂ ਆਨ ਵਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹਾ ਮੈਂ ਮਹਾਪੁਨੀਤ ਸੇਵ ਵੈ ਦੂਰ ਕਰਨ ਕਲਮ ਦੁਖ ਜਾ ਰੇ ਕਹਿਤ ਮੁਗਤ ਸੁਨ ਮੁਗਤ ਰਹਿਤ ਜਨਮ ਰਹਿਤੇ ਰਾਮ ਰਾਮ ਸਾਰ ਪੂਰ ਨਾਨ ਤੰਦ ਵਿਚਾਰੇ ਸਨ ਮਹਲਾ ਪੰਜਵਾ ਨਾਮ ਭਗਤ ਨਮਾਂਗ ਸੰਤ ਤਿਆਗ ਸਗਲ ਕਾਮੀ ਰਹਾਉ ਪ੍ਰੀਤ ਲਾਇ ਹਰ ਧਿਆਏ ਗੁਰੂ ਗੋਬਿੰਦ ਸਦਾ ਗਾਏ ਹਰ ਜਨ ਕੀ ਦੇਨ ਬਾਜ ਦੇਨ ਸੁਆਮੀ ਸਰਬ ਕੁਸਲ ਸੁਖ ਵਿਸਰਾਮ ਅਨੰਦਾ ਆਨੰਦ ਨਾਮ ਜਮਕੀ ਕਛ ਨਾਹੀ ਤਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਗੋਬਿੰਦ ਚਰਨ ਸੰਸਾਰ ਸਗਲਤਾ ਅਪਹਰਨ ਨਾਭਰੂ ਸਾਧ ਸੰਗ ਨਾਨਕ ਪਾਰ ਗ੍ਰਮ ਸਰ ਮਹਲਾ ਪੰਜਵਾ ਗੁਣ ਲਾਲ ਗਵ ਦੇ ਗੁਰ ਦੇਖੇ ਪੰਚਾਂ ਤੇ ਛੂਟਾ ਜੋ ਸਾਧ ਸੰਗ ਬਰੋ ਰਾ ਦ੍ਰਿਸ਼ਟੋ ਸੰਗ ਕਾ ਸੰਗਨਾ ਜੈ ਮਾਨ ਤਿਆਗ ਮੋਹਾ ਏ ਕੇ ਹਰ ਪ੍ਰੀ ਲਾਮਿ ਸਾਧ ਸੰਗ ਸੋਹਾ ਪਾਇਓ ਹੈ ਗੁਣਦਾਨ ਸਗਲਾ ਸਪੂਰੀ ਨਾਨਕ ਮਨ ਆਨੰਦ ਪੈ ਗੁਰ ਬਿਖਮੰਗ ਤੋਰੀ ਸਾਨੂੰ ਮਹਲਾ ਪੰਜਵਾ ਮਨ ਬੈਰਾਗੀ ਕੀ ਖੋਜ ਦਰਦ ਸਾਰ ਹਾਉ ਸਭ ਸੰਤ ਸੇਵਕੈ ਪ੍ਰਿਆ ਹੀਰ ਦਰ ਧਿਆਇਓ ਆਨੰਦ ਰੂਪੀ ਪੇਕੇ ਹੋ ਮਿਲ ਪਾਵੋਗੀ ਕਾਮ ਕਰੀ ਸਭ ਤਿਆਗ ਕੇ ਹਾਉ ਸਰਣ ਪਰੋਗੀ ਨਾਨਕ ਸੁਆਮੀ ਗਰ ਮਿਲੇ ਹੋ ਗੁਰਮਨਾਵੋਗੀ ਸਾਨੂੰ ਮਹਲਾ ਪੰਜਵਾ ਐਸੀ ਹੋਈ ਪਰੇ ਜਾਣ ਤੇ ਦਿਆ ਰਹਾਉ ਮਾਤਰ ਬਿਰ ਤਿਆਗ ਕੇ ਮਨ ਸੰਤਨ ਬਾਹੀ ਵਿਚ ਆਇਓ ਜਾ ਜਨਮ ਗੁਣ ਖੋਈਐ ਹੋ ਗਵ ਹਰ ਹਰੀ ਲੋਕ ਕੁਟਾਂ ਤੇ ਟੂਟੀਏ ਪ੍ਰਭ ਕਿਰਤ ਕਿਰਤ ਕਰੀ ਗੁਰਮੁਖ ਉਪਦੇਸਿਆ ਨਾਨਕ ਸੇਵ ਇਹ ਕਰੀ ਸਾਨੂੰ ਮਹਲਾ ਪੰਜਵਾ ਲਾਲ ਲਾਲ ਮੋਹਨ ਗੋਪਾਲ ਤੂੰ ਕੀ ਪਖਾਣ ਜਨ ਸਰ ਮੈਂ ਬਿਰਦਪਾਲ ਤੂੰ ਰਹਾਉ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਸਾਲ ਤੂੰ ਨਹਿ ਬਰਨ ਬਰਨ ਨਹਿ ਕੁਲੇ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸੰਗ ਮਹਲਾ ਪੰਜਵਾਂ ਕਾਰਤ ਕੇਲ ਵਿਖੇ ਮੇਲ ਚੰਦਰ ਸੁਰ ਮੋਹੇ ਉਪਜਦਾ ਵਿਕਾਰ ਦੁੰਦਰੀ ਨਹੁਪੁਰੀ ਚੁਨੰਦਕਾਰ ਸੁੰਦਰ ਅਨਗ ਭਾਉ ਕਰਤ ਫਿਰਤ ਬਿਨ ਗੋਪਾਲ ਤੂੰ ਉਹ ਰਹਾਉ ਦੀਨ ਮੋਹਨੇ ਲਵਟਾਏ ਰਹੀ ਕਾਚ ਕਰਮਨ ਜਾ ਸਹੀ ਉਨਮਤ ਅੰਧ ਤੰਧ ਰਚਦ ਜੈਸੇ ਮਹਾਂਸਾਗਰ ਹੋਏ ਉਧਰੇ ਹਰ ਸੰਤ ਦਾਸ ਕਾਢ ਦੀਨੀ ਜਮਕੀ ਫਾਸ
ਪਤਤ ਪਾਵ ਨਾਮ ਜਾਕੋ ਸਿਮਰ ਨਾਨਕ ਗੋਹੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸਾਰ ਮਹਲਾ ਨੌਵਾਂ ਹਰ ਬਿਨ ਤੇਰੋ ਕੋ ਨ ਸਹਾਈ ਕਾਂ ਕੀ ਮਾਤ ਪਿਤਾ ਸੁਬੰਤਾ ਕੋ ਕਾਹੂ ਕੋ ਭਾਈ ਰਹਾਉ ਧਨ ਧਰਨੀ ਸੰਬਤ ਸਗਰੀ ਜੋ ਆਪਣਾ ਮਾਨ ਅਪਣਾਏ ਤਨ ਛੋਟੇ ਕਾ ਸੰਗਨ ਚਾਲੇ ਤਾਂ ਕਹਾਂ ਤਾਂ ਹੀ ਲਵਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਉ ਰਚਨਾ ਵਡਾਈ ਨਾਨਕ ਹਿਤ ਜਗਤ ਸਭ ਮਿਥਿਆ ਜਿਉਂ ਸੁਪਨਾ ਰਹਿਣਾ ਸਰ ਮਹਲਾ ਨੌਵਾਂ ਕਹਾ ਮਨ ਬਿਖਸਣ ਲਵਟਾਹੀ ਜਾਂ ਜਗ ਮੈਂ ਕੋ ਰਹਿ ਨ ਪਾਏ ਇੱਕ ਆਵੇ ਕਿ ਜਾਹਿਰ

ਰਾਖ ਲੈ ਸਰਨਾਇਓ ਰਾਖ ਸਰ ਨਸ਼ਟ ਪਦੀਆਂ ਮਹਲਾ ਪਹਿਲਾ ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ ਜੈ ਜਗਦੀ ਰਾਜਾ ਜਾਚੋ ਮੈਂ ਹਰ ਬਿਨ ਰਹਿਣ ਜਾਈ ਰਹਾਉ ਹਰ ਕੀ ਪਿਆਸ ਪਿਆਸੀ ਕੰਮ ਦੇਖੋ ਰਹਿਣ ਸਵਾਈ ਸਰੀ ਤਨਾਦ ਮੇਰਾ ਮਨ ਲੀਨਾ ਪ੍ਰਭ ਜਨ ਪੀਰ ਪੁਰਾਏ ਗਣ ਸ੍ਰੀ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਏ ਹੋ ਦਿਆਲ ਕਿਰਪਾ ਕਰ ਹਰ ਜੀਉ ਹਰ ਸਿਉ ਨਾ ਸਮਾਏ ਐਸੀ ਰਵਤ ਰਹੋ ਮਨ ਮੇਰੇ ਹਰ ਚਰਣੀ ਚਿਤ ਲਾਹੀ ਬਿਸਮੈ ਗਾਉ ਗੁਣ ਗਾਏ ਮਨੋਹਰ ਨਿਰਭਉ ਸਹਿਜ ਸਮਾਈ ਹਿਰਦੇ ਨਾਮ ਸਦਾ ਤੁਨਾ ਨਹਿ ਚਲ ਕਰਨ ਕੀਮਤ ਪਾਈ ਬਿਨ ਨਾਵੈ ਸਭ ਕੋਇ ਨਿਰਨ ਸਤਿਗੁਰ ਪੂਜ ਬੁਝਾਏ ਪ੍ਰੇਮ ਪ੍ਰਾਨ ਪਏ ਸੋਨੇ ਸੱਜਣੀ ਦੂਤ ਮੋਹ ਵਿਖਾਈ ਜਬ ਕੀ ਉਜ ਤਬ ਕੀ ਤੈਸੀ ਰੰਗਲ ਬਈ ਮਨ ਪਾਈ ਸਹਿ ਸਮਾਧ ਸਦਾ ਲਿਵਹਾਰ ਸਿਉ ਜੀ ਮਹਾਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈ ਰਗਨੀ ਦਾੜੀ ਲਾਏ ਸੋਧ ਰਸ ਨਾਮ ਮਹਾਰਸ ਮੀਠਾ ਨਿਜ ਕਰ ਤਦ ਗੁਸਾਹਿਤ ਆਏ ਤੈ ਹੀ ਮਨ ਜਹੀ ਤੇ ਰਾਖੇ ਐਸੀ ਗੁਰੂ ਪਾਈ ਸਨਕ ਸਨਾਮ ਬ੍ਰਹਮਾਦ ਇਦਨਾਦਕ ਭਗਤ ਰਿਤ ਬਨਿਆਈ ਨਾਨਕ ਹਰ ਬਿਨ ਕਰੀਨ ਜਿਵੇਂ ਹਰ ਕਾ ਨਾਮ ਵਡਾਈ ਸਨ ਮਹਲਾ ਪਹਿਲਾ ਹਰ ਬਿਨ ਕਿਉਂ ਤਹੀ ਰਹੇ ਮਨ ਮੀਰਾ ਕੋਟ ਕਲਮ ਕੇ ਦੂ ਬਿਨਾਸਨ ਸਾ ਚਿਦ ਰਾਇਨ ਵੇਰਾ ਰਹਾ ਕਰੋ ਨਿਵਾਰ ਜਲੇ ਹਮ ਮਮਤਾ ਪ੍ਰੇਮ ਸਦਨ ਰੰਗੀ ਨੇ ਅਨਪਉ ਵਿਸਰ ਗਏ ਪ੍ਰਭ ਜਾਚਿਆ ਨਿਰਮਲ ਸੰਗੀ ਚਾਂਚਲ ਮਾ ਤਿਆਗ ਬਵੰਜਨ ਪਾਇਆ ਏਕ ਸ਼ਗਨ ਮਿਲਾਗੀ ਹਰ ਚਾਗ ਤ੍ਰਿਗਾ ਨਿਵਾਰੀ ਹਰ ਮੇਲ ਲਏ ਵਡਭਾਗੀ ਅਪਾਰ ਸਿੰਜ ਪੈ ਸੁਬਾਰ ਸਰ ਗੁਰਮਸਾ ਨਿਹਾਲਾ ਮਨ ਰਤ ਨਾਮ ਰਤ ਨੇ ਕੇਲੋ ਆ ਜਗਾ ਦਿਆਲਾ ਮੋਹਨ ਮੋਹਿਲਾ ਮਨ ਮੂਰਾ ਵੱਡੇ ਭਾਗ ਦੇ ਬਲਾਗੀ ਸਾਚ ਵਿਚਾਰ ਕਿਲਵੇ ਦੂ ਕਾਟੇ ਮਨ ਨਿਰਮਲ ਅਨੁਰਾਗੀ ਗਹਿਨਵੀਰ ਸਾਗ ਰਤ ਨਾਗਰ ਅਵਨ ਨਯਨ ਪੂਜਾ ਸ਼ਬਦ ਵਿਚਾਰ ਪਰਮ ਭੰਜਨ ਅਵਨ ਜਾਣੇ ਦੂਜਾ ਮਨੁ ਅਮਾਰ ਨਿਰਮਲ ਚੰਪਾ ਦੇ ਚੀਨੇ ਹਰ ਰਸ ਰਤੇ ਅਧਕਾਈ ਏਕ ਸਿਨ ਮੈਂ ਅਵਨ ਜਾਣਾ ਸਤ ਬੁਝ ਬੁਝਾਇਆ ਗਾਮ ਗੁਚਨਾ ਥੋ ਜੋ ਨਿਸ ਗੁਰਮ ਦੇ ਕੋ ਜਾਣੇ ਆ ਸੋ ਭਰ ਪਰੇ ਨਾਹੀਂ ਡੁਰ ਲੈ ਮਨ ਹੀ ਤੇ ਮਨ ਮਾਨਿਆ ਗੁਰਪ੍ਰਸਾਦ ਦੀ ਗੁਰਪ੍ਰਸਾਦ ਦੀ ਕਥੋ ਕਥੀ ਹੈ ਕਹੋ ਕਹਾਵੇ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਨ ਜਾਣੇ ਕੋਈ ਸਾਰ ਮਹਲਾ ਤੀਜਾ ਅਸ਼ਟਪਦੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਮਨ ਜਾਣਾ ਕੋਈ ਹਰ ਕੈ ਨਾਮ ਮੁਕਤ ਪਾਈ ਰਹਾਉ ਸ਼ਬਦ ਪਵਨ ਜਮਕਾਨ ਲਿਖਣ ਹਰ ਸੀ ਤੀਲੀ ਬਲਾਈ ਹਰ ਸੁਖਦਾ ਗੁਰੂ ਜਾਤਾ ਸਹਿਜ ਰਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਵਡਾਈ ਨਿਜ ਕਰ ਵਾਸਾ ਸਦਾ ਹਰ ਸੇਵਨ ਹਰ ਦਰ ਸੁਭਾ ਪਾਈ ਨੇ ਮਨਮੁਖ ਬੁੱਧ ਕਾਚੀ ਮਨਮੁਖ ਬੁੱਧ ਕਾਚੀ ਮਨੋ ਡੋਲੇ ਕਦਨ ਕਦੇ ਕਹਾਣੀ ਗੁਰਮਤ ਨੇ ਚਲਮ ਨਮਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸਮ ਨਿਵਾਰੇ ਰਸਨਾ ਸਹਿਜ ਸੁਭਾਈ ਰਸਨਾ ਸਹਿਜ ਸੁਭਾਈ ਸਦਨ ਮਿਲ ਸਦੇ ਆਪਣੇ ਜਿਨ ਹਰ ਸੇ ਤਿਲ ਮਿਲਾਈ ਮਨ ਸ਼ਬਦ ਨਿਤ ਮੁਕਤ ਹੋਏ ਹਰ ਚਰਨ ਚਿਤ ਲਾਈ ਹਰ ਸਾਗ ਸਦਾ ਜਨ ਨਿਰਮਲ ਨਾਵੇ ਸਹਿਜ ਸੁਭਾਈ ਸ਼ਬਦ ਵਿਚਾਰ ਸਦਾ ਨਗਰਾਤੇ ਹੁਮੈ ਨਮਾਰੀ ਅੰਤਰ ਨਹਿ ਕੇਵਲ ਹਰਵਿਆ ਸਭ ਆਤਮ ਨਾਮ ਮੁਰਾਰੀ ਸੇਵਕ ਸੇਵ ਰਹੇ ਸਦਾਤੇ ਜੋ ਤੇਰੇ ਮਨ ਭਾਣੀ ਦੁਬਦਾ ਮਹਿਲ ਪਾਵੇ ਜਗ ਝੂਠੀ ਗੁਣ ਅਵਗੁਣਾ ਪਛਾਣੀ ਆਪੇ ਮਿਲ ਲਏ ਅਗਾਧ ਕਥੀਏ ਸੱਚ ਸ਼ਬਦ ਸਹਿ ਬਾਣੀ ਨਾਨਕ ਸੱਚ ਸਸ ਬਾਣੀ ਹਰ ਕਾ ਨਾਮ ਵਖਾਣੀ ਸਾਨੂੰ ਮਹਲਾ ਤੀਜਾ ਮਨ ਮੀਰੇ ਹਰ ਕਾ ਨਾਮ ਆਤ ਮਿਠਾ ਜਨਮ ਜਨਮ ਕੇ ਕਿਲਮੁਖਨ ਗੁਰਮੁਖੀ ਕੋ ਡਿਠਾ ਰਹਾਉ ਕੋਟ ਗੁਟਨ ਪਾਪ ਬਿਨਾਸਨ ਹਰ ਸੱਚਾ ਮਨ ਭਾਇਆ ਹਰ ਬਿਨਾ ਮਨ ਸੁਜੈ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਂ ਜਿਨਗੜ ਵਸਿਆ ਸਹਿ ਜਿਹੜੇ ਸਮਾਏ ਸ਼ਬਦ ਅਤੇ ਸੇ ਰੰਗ ਚੁਲੋ ਨਾਤੇ ਸਹਿ ਸੁਭਾਈ ਰਸਨਾ ਸ਼ਬਦ ਵਿਚਾਰ ਰਸਰਾਤੀ ਲਾਲ ਬਿਨੰਗ ਲਾਈ ਰਾਮ ਨਾਮ ਨਹਿ ਕੇਵਲ ਜਾਣਿਆ ਮਨ ਤ੍ਰਿਵਤਿਆ ਸਾਂਤ ਆਈ ਪੰਡਿਤ ਪੜ ਪੜ ਮੁਨੀ ਸਭ ਥਾਕੇ ਪਰਮ ਪੇਕ ਧਾਰੀ ਗੁਰਪ੍ਰਸਾਦ ਨਿਰੰਜਨ ਪਾ ਸੱਚੇ ਸ਼ਬਦ ਵਿਚਾਰੇ ਆਵ ਗੌਣ ਨਿਵਾਸ ਰਾਤੇ ਸਾਚ ਸ਼ਬਦ ਮਨ ਭਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸੱਚ ਸ਼ਬਦ ਸਹਿਜ ਨੂੰ ਵਜੈ ਮਨ ਸੱਚ ਲਿਵਲਾਈ ਅਗਮ ਚੁਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮੈਂ ਸਭ ਜਗਤੋਂ ਵਰਤੈ ਬਿਲਾ ਇੱਕ ਪਛਾਣੇ ਸ਼ਬਦ ਮਰੈਤਾ ਸ਼ਬਦ ਸੁਜੈ ਅੰਦਨੇ ਕੋ ਜਾਣੇ ਜਿਸਨੋ ਨਦ ਗਏ ਸੋਈ ਜਨ ਬੂਝੈ ਹੋਰ ਕਹਿਣਾ ਕਦ ਨ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਨਿਵਲਾਈ ਸਾਨੂੰ ਮਹਲਾ ਤੀਜਾ ਮਨ ਮੇਰੇ ਹਰ ਕੀ ਅਗਤ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰੂ ਮਿਲੇ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣ ਗਹੀਰ ਗੁਰ ਕੇ ਸ਼ਬਦ ਪਛਾਣਿਆ ਬਹੁ ਵਿਦ ਕਰਮ ਕਰੇ ਬਹੁ ਭਾਈ ਦੂਜੇ ਬਿਨ ਸ਼ਬਦ ਬਹੁਰਾਨਿਆ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮਹਿਲਾ ਮੂਲਾ ਹੋਈ ਨਾਮ ਬਿਨਾਂ ਸਭ ਜਗ ਮਹਿਲਾ ਦੂਜੇ ਪਰਮ ਪਦ ਖੋਈ ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਪੂਜਣਾ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਨਾਮੇ ਹੋਏ ਨਮ ਹੋਏ ਸਿਖਾਈ ਸੱਚਾ ਸਜਦਾ ਤਾ ਕਰਮਿਦਾਸ ਜੀ ਪਾਤ ਸਿਮ ਨਾਈ ਲਾਈ ਗੁਰੂ ਦੁਆਰੇ ਸੋਈ ਵਿਸ਼ਨਾ ਬੁਝਾਏ ਦੇਖ ਸਵਾਦ ਹੀ ਮਨ ਨਹੀਂ ਚੇਤੇ ਆਪਣ ਸੰਸਾਰ ਸਾਧੂ ਸੇ ਸੋਈ ਬੁਝੇ ਪਾਏ ਮੁਖ ਦੁਆਰ ਜਿਨ ਦਰ ਸੂਜੈ ਸੇ ਕਦੇ ਨਾ ਵਿਗਾੜੇ ਸਤਿਗੁਰ ਬੂਝ ਬੁਝਾਏ ਸਾਧ ਸੰਜਮ ਕਰਨੀ ਕੀਰਤ ਕਮਾਵੇ ਆਪਣ ਜਾਣ ਰਹਾਏ ਸੇ ਦਰ ਸੱਚੇ ਸਾਧ ਕਮਾਵੇ ਜਿਨ ਗੁਰਮੁਖ ਸਾਹਿਬ ਅਧਾਰਾ ਗੁਰਮੁਖ ਸਾਹਿਬ ਦਾ ਮਨ ਦੂਜੇ ਭਰਮ ਬੁਲਾਏ ਨਾ ਬੁਝੇ ਵਿਚਾਰਾ ਆਪੇ ਗੁਰਮੁਖੀ ਆਪੇ ਦੇਵੇ ਆਪੇ ਕਰ ਵੇਖੇ ਨਾਨਕ ਸਿਜਨ ਥਾਈ ਪਏ ਜਿਨਕੀ ਪ੍ਰਭਾਵੇ ਲਿਖੇ ਸਨ ਮਹਲਾ ਪੰਜਵਾ ਅਸ਼ਟਪਦੀ ਕਰ ਪਹਿਲਾ ਇੱਕ ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਨ ਕਰਾਮ ਪਾਏ ਸਮਾਨ ਸਗਲ

ਲੰਕਾ ਉਹਨੂੰ ਝੂਠੇ ਕਹਿਣ ਕਹਾਇਓ, ਹਮਰਾ ਰਾਜਨ ਸਦਾ ਸਲਾਮ ਸਾਹ ਕੋ ਸਗਲ ਕਟਾਰੇ ਜਗਾਇਓ, ਉਪਮਾ ਸੁਨੋ ਰਾਜ ਗੀ ਸੰਤੋ ਕਹਿ ਜੇ ਪਹੁੰਚਾ, ਬੇਸਮਾਨ ਸਦਾ ਤਾਰਾ ਉਚੇ ਤੇ ਉੱਚਾ, ਪਾਵਨ ਪ੍ਰਭ ਸਗਲ ਕਰ ਪਾਵ ਕਰ ਸੰਗੇ, ਤਹੀ ਨੀਰ ਤਨ ਕਰ ਰਾਖੇ ਏਕਤ ਕੋਈ ਨਾ ਕਿਸੇ ਸੰਗੇ, ਘੱਟ ਘੱਟ ਕਥਾ ਰਾਜਨ ਕੀ ਚੱਲ ਲੈ, ਕਹਾਂ ਘਰ ਘਰ ਤੁਜੇ ਮਹਾ ਜੀ ਜਾਂ ਸਭ ਪਾਸੇ ਕਰ ਪ੍ਰਥਮ ਸਮਾਹਾ, ਜੋ ਕਿਸ ਕਰਨਾ ਸੁਆਪੇ ਕਰਨਾ ਮਨ ਕਾਹੋ ਦੀਨੀ, ਅਨੁਜਨ ਕਰੇ ਦੇਖਾ ਸਾਚੀ ਸਾਖੀ ਚੀਨੀ, ਹਰ ਭਗਤਾਂ ਕਰ ਰਾਖੇ ਆਪਣੇ ਦੀਨੀ ਨਾ ਵਡਾਈ, ਜਿਨ ਜਿਨ ਕਰੀ ਵਗੇ ਜਾਣਗੇ ਤੇ ਤੈ ਦੀ ਰੁੜਾਈ, ਮੁਕਤ ਪਏ ਸਾ ਸੰਗਤ ਕਰ ਤਿਨ ਕੇ ਅਵਗੁਣ ਸਭ ਪ੍ਰਹਰਿਆ, ਤਿਨ ਕਹੋ ਦੇਖ ਪਏ ਕਿਰਪਾਲਾ ਤਿਨ ਪਵ ਸਾਗਰ ਤਰਿਆ, ਹਮ ਨਾਨੇ ਨੀਚੇ ਬੁੱਢੇ ਨਾਨੇ ਨੀਚੇ ਤੁਮੇ ਬਡ ਸਾਹਿਬ ਕੁਝ ਕੌਣ ਵਿਚਾਰਾ, ਮਨ ਤਨ ਸੀਤ ਗੁਰਦਰਸ ਦੇਖੇ ਨਾਨਕ ਨਾਮ ਅਧਾਰਾ, ਸਰਗ ਮਹਲਾ ਪੰਜਵਾਂ ਅਸ਼ਟਪਦੀ ਕਾਲ ਛੇਵੇਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਗਮ ਅਗਾਸ ਸੁਣੋ ਜਨ ਕਥਾ ਪਾਰ ਬ੍ਰਹਮ ਗਿਆ ਚਾਰੇ ਸਵਾ ਰਹਾ, ਸਦਾ ਸਦਾ ਸੰਗ ਨਮਸਕਾਰ, ਗੁਰੂ ਗ੍ਰੰਥ ਗੁਣ ਗਾਏ ਪਾਰ, ਮਨ ਭੀਤਰ ਹੋਏ ਪ੍ਰਗਾਸ, ਗਿਆਨ ਅੰਜਨ ਅਗਿਆਨ ਵਿਨਾਸ਼, ਮਿਤ ਨਾਹੀ ਜਾ ਕਾ ਵਿਸਤਾਰ, ਸੋਭਾ ਤਾ ਗਿਆ ਬ੍ਰਪਾਰ, ਅਨਕ ਰੰਗ ਜਾ ਕੇ ਗਨਿ ਨ ਜਾਹੇ, ਸੋਗ ਹਰਖ ਦੋਵੇਂ ਨਾਹੀ, ਅਨਕ ਬ੍ਰਹਮ ਜਗ ਬੇਦ ਧੁਨ ਕਰੇ, ਅਨਕ ਮਹੇਸ਼ ਬਹਿ ਧਿਆਨ ਤਰੇ, ਅਨਕ ਪੁਰਖਾਂ ਸਾਹਿਬ ਤਾਰ, ਅਨਕ ਇੰਦਰ ਉਭੇ ਦਰਬਾਰ, ਅਨਕ ਪਵਨ ਪਾਵ ਕੋ ਨੀਰ, ਅਨਕ ਰਤਨ ਸਾਗਰ ਦਾ ਖੀਰ, ਅਨਕ ਸੂਰ ਸਚਿਨ ਖਿਆਤ, ਅਨਕ ਦੇਵੀ ਦੇਵ ਭਾਂਤ, ਅਨਕ ਵਸਦਾ ਅਗਨ ਅਨਕ ਕਾਮ ਧੇਨ, ਅਨਕ ਪਾਰ ਅਨਕ ਮੁਖ ਬੈਨ, ਅਨਕ ਆਕਾਸ਼ ਅਨਕ ਪਤਾਲ, ਅਨਕ ਸੁਮੁਖੀ ਜਪੇ ਗੋਪਾਲ, ਅਨਕ ਸ਼ਾਸਤਰ ਸਿਮਰਤ ਪੁਰਾਨ, ਅਨਕ ਜੁਗਤ ਹੋਦ ਬਖਿਆਨ, ਅਨਕ ਸਰੋਤੇ ਸੁਨੇ ਦੇ ਅਨਿਧਾਨ, ਸਰਬ ਜੀ ਪੂਰਨ ਭਗਵਾਨ, ਅਨਕ ਧਰਮ ਅਨਕ ਕੁਮੇਰ, ਅਨਕ ਵਰਣ ਅਨਕ ਕਨਕ ਸੁਮੇਰ, ਅਨਕ ਸੇ ਨਵਤਨ ਨਾਮ ਲੇਹੇ ਪਾਰ ਮਨੋਗੰਧਨ ਤੇ, ਅਨਕ ਪੁਰੀਆ ਅਨਕ ਤੇ ਖੰਡ, ਅਨਕ ਰੂਪ ਰੰਗ ਬ੍ਰਹਿਮੰਡ, ਅਨਕ ਬਨਾ ਅਨਕ ਫਲ ਮੂਲ, ਆਪੇ ਸੁਖ ਆਪੇ ਅਸਤੂਲ, ਅਨਕ ਜੋ ਜੁਗਾਦ ਦਿਨ ਸਰਾ ਔਰ ਰਾਤ, ਅਨਕ ਜੁਗਾਦ ਦਿਨ ਸਿਉ ਰਾਤ, ਅਨਕ ਪਨ ਲੋ ਅਨਕ ਉਤਪਾਤ, ਅਨਕ ਜੀ ਜਾ ਕੇ ਗ੍ਰਹਿ ਮਾਏ, ਰਮਤ ਰਾਮ ਪੂਰਨ ਸਰਬਠਾਈ, ਅਨਕ ਮਾਇਆ ਜਾ ਕੀ ਲਖੀ ਨਾ ਜਾਏ, ਅਨਕ ਕਲਾ ਖੇ ਲਹਿਰਾਏ, ਅਨਕ ਧੁਨਤ ਲਲ ਸੰਗੀਤ, ਅਨਕ ਗੁਪਤ ਪ੍ਰਗਟ ਤੈ ਚੀਤ, ਸਭ ਤੇ ਉਚਾ ਭਗਤ ਜਾ ਕੇ ਸੰਗ, ਆਠ ਪੈਰ ਗੁਣ ਗਾਵੇ ਰੰਗ, ਅਨਕ ਅਨਾਦ ਆਨੰਦ ਚੁਨਕਾਰ, ਉਮਰ ਸਕਾਰ ਕਸ਼ਾਂਤ ਨ ਪਾਰ, ਸਤ ਪੁਰਖ ਸਦ ਸਥਾਨ, ਊਚ ਤੇ ਊਚ ਨਿਰਮਲ ਨਿਰਵਾਣ, ਆਪਣਾ ਕੀਆ ਜਾਣੇ ਆਪ ਆਪੇ ਕੰਡੇ ਵਿਆਪ, ਕਿਰਪਾ ਦਾ ਆਨੰਦ ਦਿਆਲ, ਜਿਨ ਜਪਿਆ ਨਾਨਕ ਦੇ ਪੈ ਨੇ ਹਾਲ, ਸਾਰੰਗ ਛੰਦ ਮਹਲਾ ਪੰਜਵਾਂ, ਕੋ ਅੰਕਾਰ ਸਤਿਗੁਰ ਪ੍ਰਸਾਦ, ਸਭ ਦੇਖੀ ਅਨਪਗ ਦਾਤਾ, ਘੱਟ ਘੱਟ ਪੂਰਨ ਹੈ ਅਲਪਾਤਾ, ਘੱਟ ਘੱਟ ਪੂਰਨ ਕਰ ਵਿਸਥਿਰਨ, ਜਲ ਤਰੰਗ ਜੋ ਰਚਨ ਕੀ ਆ, ਹਵ ਰਸਮਾਣੇ ਬੋਗਾਣੇ ਆਨ ਵੇ ਕੋਥੀ ਆ, ਹਰ ਰੰਗੀ ਹਰੰਗੀ ਠਾਕੁਰ, ਹਰ ਰੰਗੀ ਰੰਗੀ ਠਾਕੁਰ, ਸੰਤ ਸੰਗ ਪ੍ਰਭ ਜਾਤਾ, ਨਾਨ ਦਸ ਨੀਨਾ ਜੀਵਨ ਮੀਨਾ, ਸਭ ਦੇਖੀ ਅਨਪਗ ਦਾਤਾ, ਕੌਣ ਉਮਾ ਕਹਿੰਦੇ ਹੋ ਕੰਮ ਮੰਡਾਈ, ਕੂਨ ਪੂਰੇ ਸਰ ਬਿਠਾਈ, ਪੂਰਨ ਮਰਮੋਹਨ ਘੜ ਘੜ ਸੋਨ, ਜਬ ਖਿੰਚੇ ਦਵਿਛਾਈ, ਕਿਉਂ ਨਾ ਰਾਧੋ ਮਿਲ ਕਰ ਸਾਧੋ, ਹਰੀ ਮੋਹਤ ਮੇਲਾ ਆਈ, ਅਰਥ ਦਰਵ ਸਭ ਜੋਗ ਦਿਸੈ, ਸੰਗਨ ਕਛੂ ਜਾਏ, ਕਹੋ ਨਾਨਕ ਹਰ ਰਾਧੋ, ਕਵਨ ਉਪਾ ਦੇ ਕਰਮ ਵਡਾਈ, ਪੁੱਛ ਸੰਤ ਮੇਰੇ ਠਾਕੁਰ ਕੈਸਾ ਹੀ, ਔਰ ਆਪਾਂ ਦੇਵ ਸੰਦੇਸਾ ਪ੍ਰਮਜੋ ਕੈਸਾ, ਕਹਿ ਮੋਨ ਪੁਰਵੇਸਾ, ਅੰਗ ਅੰਗ ਸੁਖਦਾਈ, ਪੂਰਨ ਬ੍ਰਹਮ ਥਾਂ ਤੰਦ ਦੇਸਾ, ਬੰਧਨ ਤੇ ਮੁਕਤਾ ਘੱਟ ਘੜ ਯੋਗਤਾ, ਕਹਿ ਨਾ ਸਕੋ ਹਰ ਜੈਸਾ, ਦੇਖ ਚਰਿਤ ਨਾਨਕ ਮਨ ਮੋਹਿਓ, ਪੁੱਛੈ ਦੀਨ ਮੇਰੇ ਠਾਕੁਰ ਕੈਸਾ, ਕਰ ਕਿਰਪਾ ਆਪਣੇ ਪਿਆ, ਤਨ ਸੁਨੇ ਦਾ ਜਨ ਵਸਾਇਆ, ਚਰਨ ਵਸਾਇਆ, ਸੰਸਗਾ ਗਿਆਨ ਦੇਰ ਗਵਾਇਆ, ਭਯੋ ਪ੍ਰਗਾਸ ਹਿਰਦੈ ਉਲਾਸ, ਪ੍ਰਭ ਲੁਣੀਂਦਾ ਪਾਇਆ, ਦੁੱਖ ਨਾਠਾ ਸੋ ਘਰ ਮੈਂ ਬੂਠਾ, ਮਹਾਨੰਦ ਸਹਿ ਜਾਇਆ, ਕਹੋ ਨਾਨਕ ਮੈਂ ਪੂਰਾ ਪਾਇਆ, ਕਰ ਕਿਰਪਾ ਆਪਣੇ ਪਿਆਇਆ, ਸਾਰੰਗੀ ਵਾਰ ਮਹੱਲਾ ਚੌਥਾ, ਰਾਏ ਹੈ ਮਹਿਮ ਸਨੇ ਕੀ ਧੋਨੇ ਕੋ ਅੰਕਾਰ, ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਦੂਜਾ, ਗੁਰ ਕੁੰਜੀ ਪਾਹੂ ਨਿਵਲ ਮਨ ਕੁੰਡਾ ਦਨ ਛਤ, ਨਾਨਕ ਗੁਰਮਨ ਮਨ ਕਾ ਤਨ ਉਗੜੈ, ਅਵਨ ਕੁੰਜੀ ਹੱਥ ਮਹੱਲਾ ਪਹਿਲਾਂ, ਨਾ ਪੀਜੇ ਰਾਗੀ ਨਾ ਦੀ ਵੇਦ, ਨਾ ਪੀਜੇ ਸੁਤੀ ਗਿਆਨੀ ਯੋਗ, ਨਾ ਪੀਜੇ ਸੋਗੀ ਕੀਤੇ ਰੋਜ਼, ਨਾ ਪੀਜੇ ਰੂਪੀ ਮਾਲੇ ਰੰਗ, ਨਾ ਪੀਜੇ ਦਿੱਤ ਪਵੇ ਨੰਗ, ਨਾ ਪੀਜੇ ਦਾਤੀ ਕੀਤੇ ਪੁੰਨ, ਨਾ ਪੀਜੇ ਬਾਹਰ ਬੈਠੇ ਸੁਣ, ਨਾ ਪੀਜੇ ਪਿਹੇੜ ਮਰੇ ਪਿੜ ਸੂਰ, ਨਾ ਪੀਜੇ ਕਿਤੇ ਹੋਏ ਧੂੜ, ਲੇਖਾ ਲਿਖੀ ਮਨ ਕੇ ਪਾਏ, ਨਾਨਕ ਪੀਜੇ ਹਰ ਕੇ ਸੱਚੇ, ਨਾ ਮਹੱਲਾ ਪਹਿਲਾਂ, ਨਾਵ

0: ਹੋਈ। ਨਾ ਬਸਤ ਬ੍ਰਹਮਿਆਂਤ ਨ ਜਾਣਿਆ, ਗੋਰਮੁਖ ਨਾਨਕ ਨਾ ਪਛਾਣਿਆ, ਪੌੜੀ ਆਪੇ ਆਪ ਨਿਰੰਜਨ ਜਿਨ ਆਪ ਉਪਾਇਆ, ਆਪੇ ਖੇਰ ਚੰਦ ਸਭ ਜਗ ਸੁਭਾਇਆ, ਤ੍ਰੈਗੁਣ ਆਪ ਸਿਰ ਜਿਨ ਮਾਇਆ, ਮੋਹ ਵਧਾਇਆ, ਗੁਰਪ੍ਰਸਾਦੀ ਵਰ ਜਿਨ ਭਾਣਾ ਪਾਇਆ। ਨਾਨਕ ਸੱਚ ਵਰਤ ਦਾ ਸਭ ਸੱਚ ਸਮਾਇਆ, ਸਲੋਕ ਮਹੱਲਾ ਦੂਜਾ। ਆਪ ਉਪਾਏ ਨਾਨਕ ਆਪੇ ਰੱਖੇ ਵੇਖ, ਮੰਦਕ ਸੁਣਵਾਗੇ ਸਭਨਾ ਸਾਹਿਬ ਏਕ, ਸਭਨਾ ਸਾਹਿਬ ਏਕ ਵੇਖੇ ਧੰਦੇ ਲਾਏ, ਕਿਸੇ ਥੋੜਾ ਕਿਸੇ ਅਗਲਾ, ਖਾਲੀ ਕੋਈ ਨਾਹੀ, ਆਵੇ ਨੰਗੇ ਜਾਹੇ, ਨੰਗੇ ਵਿੱਚੇ ਕਰੇ ਵਿਥਾ, ਨਾ ਹੁਕਮ ਨਾ ਜਾਣ, ਨਾਨਕ ਹੁਕਮ ਨਾ ਜਾਣੀਏ। ਅੱਗੇ ਕਾਈ ਕਾਰ ਮਹੱਲਾ ਪਹਿਲਾ, ਜਿਸ ਥਾਪ ਜੀ ਅੱਗੋਂ ਭੇਜਿਆ, ਜਿਸ ਥਾਪ ਲੈ ਜਾਵੇ, ਆਪੇ ਥਾ ਪਿਓ ਥਾਪੇ ਆਪੇ ਇੱਥੇ ਵੇਸ ਕਰਾਵੇ, ਜਿੱਤ ਜੀ ਫਿਰ ਧੋਤੀ ਆਪੇ ਵਿਖਿਆ ਪਾਵੇ, ਆਪ ਲਿਖੇ ਬੋਲਣ ਲਿਖੇ ਚੰਨ ਕਾਈ ਗੀਚੇ ਦਾਵੇ, ਮੂਲ ਮਤ ਪ੍ਰਵਾਣਾ ਇਹੋ ਨਾਨਕ ਆਪ ਸੁਣਾਏ, ਕਰਨੀ ਪ੍ਰੋਹਿਤ ਪਾਸ ਜੇ ਕੋ ਕਹਿ ਕਹਾਈ, ਪੌੜੀ ਗੁਰਮੁਖ ਚਰਦ ਚਾਨ ਗੁਣ ਪ੍ਰਗਟੀ ਆਇਆ, ਗੁਰਬਾਣੀ ਸਭ ਚਰੇ ਹਰ ਮਨ ਵਸਾਇਆ, ਸਖਤ ਦੀ ਪ੍ਰਮ ਕੱਟਿਆ ਸਿੰਘ ਜੋ ਜਗਾ, ਜਿਨ ਕੇ ਪੋਤੇ ਪੁੰਨੇ ਹੈ ਗੁਰਪੁਰਖ ਮਿਲਾਇਆ, ਨਾਨਕ ਸਾਹਿਬ ਜੀ ਮਿਲ ਰਿਹਾ ਨਾਮ ਸਵਾਇ, ਸਲੋਕ ਮਹੱਲਾ ਦੂਜਾ। ਸੇ ਸਾਹ ਚੱਲੇ ਮਨਜਾਰੇ ਲਿਖੇ ਦੇਵੇ ਨਾਲ, ਲਿਖੇ ਉੱਪਰ ਹੁਕਮ ਹੋਏ ਲਈ ਬਸਮਾਲ, ਵਸਤ ਲਈ ਮਨਜਾਰੇ ਬਖਰ ਬੰਦਾ ਪਾਏ, ਕਈ ਲਾਹਾ ਲੈ ਚੱਲੇ, ਇੱਕ ਚੱਲੇ ਮੂਲ ਗਵਾਏ, ਥੋੜਾ ਕਿੰਨਨ ਮੰਗਿਓ, ਕਿਸ ਕਹੀਏ ਸਵਾਸ, ਨਜ਼ਰ ਦਿਨਾ ਗੋ ਨਾਨਕਾ ਜੀ ਸਾਹਿਬ ਦਲਾਏ ਰਾਸ। ਮਹੱਲਾ ਪਹਿਲਾ, ਜੁੜ ਜੁੜ ਵਿਛੜੇ ਵਿਛੜ ਜੁੜੇ, ਜੀਵ ਜੀਵ ਮੂਹੇ ਮੂਹੇ, ਜੀਵ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਆਗੇ ਪਾਸ਼ੇ ਕਿਆ ਜਾਤੀ ਕਿਆ ਹੁਣ ਹੋਏ, ਸਭ ਕਰਨਾ ਕਿਰਤ ਕਰ ਲਿਖੀਏ, ਕਰ ਕਰ ਕਰਤਾ ਕਰੇ ਕਰੇ, ਮਨ ਮੁਖ ਮਰੇ ਗੁਰਮੁਤਰੇ, ਨਾਨਕ ਨਦਰੇ ਨਦ ਕਰੇ ਪੌੜੀ, ਮਨ ਮੁਖ ਦੂਜਾ ਪਰਮੇ ਦੂਜੇ ਲੁਬਾਇਆ, ਕੂੜ ਕਬੜ ਕਮਾਵਦੇ ਕੂੜ ਲਾਇਆ, ਪੋਤਰ ਕਲੱਤਰ ਮੋਹੇ ਤੇ ਸਭ ਦੁੱਖ ਸੁਭਾਇਆ, ਜਮ ਦਰ ਬਦੇ ਮਾਰੀਏ ਭਰਮੇ ਪਰਮਾਇਆ, ਮਨ ਮੁਖ ਜਨਮ ਗਵਾਇਆ, ਨਾਨਕ ਹਰ ਭਾਇਆ। ਸਲੋਕ ਮਹੱਲਾ ਦੂਜਾ। ਜੇ ਨਾ ਵਡਿਆਈ ਤੇਰੇ ਨਾਮ ਕੀ, ਤੇਰੇ ਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮੰਨੇ ਮੈਂ ਭਾਈ ਗੁਰਪ੍ਰਸਾਦ, ਤਿੰਨੀ ਪਿਤਾ ਰੰਗ ਸੀ ਜਿਨ ਕੋ ਲਿਖਿਆ ਆਦਿ ਮਹੱਲਾ ਦੂਜਾ, ਕੀਤਾ ਕਿ ਸਲਾਹ ਕਰੇ ਸੋਈ ਸਲਾਹ, ਨਾ ਕਿ ਬਾਹਰਾ ਦੂਜਾ ਦਾਤਾ ਨਾਹੀ, ਕਰਤਾ ਸੁਭ ਸਲਾਹ ਜਿਨ ਕੀਤਾ ਆਕਾਰ, ਦਾਤਾ ਸੁਭ ਸਲਾਹ ਸਭ ਦੇ ਆਧਾਰ, ਜੇ ਸਭ ਸਹਿ ਦੇ ਆਧਾਰ, ਨਾਨਕ ਆਪ ਸਦੀਵੇ ਪੂਰਜ ਭੰਡਾਰ, ਵੰਡਾ ਕਰ ਸਲਿਆ ਤਨ ਬਾਰਾ ਬਾਰ, ਪੌੜੀ ਹਰ ਕਾ ਨਾਮ ਨਿਦਾਨ ਸੇਵੇ ਸੁਖ ਪਾਈ, ਨਾਮ ਨਿਦਾਨ ਉਚਰਾ ਪਤ ਸਿੰਘਰ ਜਾਏ, ਗੁਰਮੁਖਾਣੀ ਨਾਮ ਨਾਮ ਹਿਰਦੇ ਵਸਾਈ, ਮਤ ਪਗੇਰੂ ਵਸ ਹੋਏ ਸਤਿਗੁਰੂ ਧੀ ਆਈ, ਨਾਨਕ ਆਪ ਦਿਆਲ ਹੋਏ ਬਿਨਾ ਮੇਨੇ ਮਿਲਾਏ। ਸਲੋਕ ਮਹੱਲਾ ਦੂਜਾ। ਤਿਸ ਸਿਉ ਕੈਸਾ ਬੋਲਣਾ ਜੇ ਆਪੇ ਜਾਣੇ ਜਾਣ, ਚੀਰੀ ਜਾ ਕੇ ਨਾਵੇ ਸਾਹਿਬ ਸੋ ਪ੍ਰਵਾਨ, ਚੀਰੀ ਜਿਸ ਕੀ ਚੱਲਣ ਅਮੀਰ ਸੋ ਮਲਕ ਸਲਾਰ, ਜੋ ਸਭਾਵੇ ਨਾਨਕ ਸਾਈ ਭਲੀ ਕਾਰ, ਜਿਨ੍ਹਾਂ ਚੀਰੀ ਚੱਲਣਾ ਹੱਥ ਨਗ ਜਨਾਏ, ਸਾਹਿਬ ਪ੍ਰਵਾਨ ਉੱਠੀ ਕਰ ਲੈ ਪਾਏ, ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਮਹੱਲਾ ਦੂਜਾ। ਸਿਫਤ ਜਿਨ੍ਹਾਂ ਕੋ ਬਖਸ਼ੇ ਸਹੀ ਪੋਤੇਦਾਰ, ਕੁੰਜ ਜਿਨ ਕੋ ਦਿੱਤੀਆਂ ਤਿੰਨਾਂ ਮਿਲੇ ਭੰਡਾਰ, ਜਿਹ ਭੰਡਾਰੇ ਹੁਣ ਨਿਕਲੇ ਤੇ ਕੀ ਪ੍ਰਵਾਨ, ਨਦਰ ਤਿਨਾ ਕੋ ਨਾਨਕਾ, ਨਾਮ ਜਿਨਾ ਨਿਸ਼ਾਨ ਪੌੜੀ, ਨਾਮ ਨਿਰੰਜਨ ਨਿਰਮਲਾ, ਸੁਣੇ ਸੁਖ ਹੋਈ ਸੁਣ ਸੁਮਨ ਵਸਾਈਏ, ਬੂਝੇ ਜਨ ਕੋਈ, ਬਹਿਦਿਆਂ ਉੱਠਦਿਆਂ ਨਾ ਵਿਸਰੇ ਸਾਚਾ ਸੱਚ ਸੋਈ, ਭਗਤਾਂ ਕਹੋ ਨਾਮੇ ਦਾਰੇ ਨਾਮੇ ਸੁਖ ਹੋਈ, ਨਾਨਕ ਮੰਦਾ ਨਵ ਰਿਹਾ ਗੁਰਮੁਖਰ ਸੋਈ। ਸਲੋਕ ਮਹੱਲਾ ਪਹਿਲਾ। ਨਾਨਕ ਦੁਨੀਆ ਤੋਲ ਜੇ ਜਿਉ ਪਿੱਛੇ ਪਾਈਏ, ਇੱਕ ਸਨਾ ਪੂਜੇ ਬੋਲ, ਜੇ ਪੂਰੇ ਪੂਰਾ ਕਰ ਮਿਲੇ, ਵੱਡਾ ਆਖਣ ਭਾਰਾ ਤੋਲ, ਹੋਰ ਹੌਲੀ ਮਤੀ ਹੌਲੇ ਬੋਲ, ਧਰਤੀ ਪਾਣੀ ਪਰਬਤ ਪਹਾੜ, ਕਿਉਂ ਕੰਡੇ ਤੁਲੇ ਸੁਨਿਆ ਤੋਲਾ, ਮਾਸਾ ਰਤਕ ਪਾਏ, ਨਾਨਕ ਪੁੱਛਿਆ ਦੇਸ਼ ਪੁਜਾਏ, ਮੂਰਖ ਦੇ ਧਾਤ ਕਹਿ ਗਏ ਗਣ ਹਾਏ। ਨਾਮ ਮਹੱਲਾ ਪਹਿਲਾ। ਆਖਣੇ ਔਖਾ ਸੁਣਨੇ ਔਖਾ, ਆਖਣੇ ਜਾਪੀ ਆਖ, ਇੱਕ ਆਖੇ ਆਖੇ ਸਭ ਪਾਕੇ, ਅਰਧ ਉਦਨ ਰਾਤ, ਜੇ ਕੇ ਹੋਏ ਤਾਂ ਕਹਿ ਦੁਸੈ ਜਾਪੇ ਰੋਣ ਜਾਤ, ਸਭ ਕਾਰਨ ਕਰਤਾ ਕਰੇ ਘੱਟ ਆਓ ਗਣ ਗਣ ਥਾਪ, ਆਖਣੇ ਔਖਾ ਨਾਨਕ ਆਖ ਜਾ ਆਖ ਨਾ ਜਾਪੇ ਆਖ ਪੌੜੀ, ਨਾ ਹੀ ਸੁਣੇ ਮੈਂ ਰਸੇ ਨਾਮੇ ਸਾਹ ਤੇ ਆਏ, ਨਾ ਵੀ ਸੁਣੇ ਮੰਤਰ ਵਿੱਚ ਆਏ, ਸਭ ਦੁੱਖ ਗਵਾਏ, ਨਾ ਹੀ ਸੁਣੇ ਨਾ ਉਪਜੇ, ਨਾ ਮੇ ਵੱਡੇ ਆਏ, ਨਾ ਮੇ ਜਬ ਸਭ ਜਾਤ ਪਤ, ਨਾ ਮੇ ਗਦ ਪਾਈ ਗੁਰਮੁਖ ਨਾਮ ਤੇ ਆਏ, ਨਾਨਕ ਲਿਵਲਾਈ। ਸਲੋਕ ਮਹੱਲਾ ਪਹਿਲਾ। ਜੂ ਨਰਗ ਜੂ ਨ ਵੇਦੀ, ਜੂ ਨ ਚੰਦ ਸੂਰੀ ਭੇਦੀ, ਜੂਠ ਨਾ ਅੰਨ ਜੂ ਨਾਇ, ਜੂ ਨ ਮੇਹ ਵਰੇ ਸਭ ਥਾਈ, ਜੂ ਨ ਤਤ ਜੂ ਨ ਪਾਣੀ, ਜੂ ਨ ਪਾਉਣੇ ਮਾਹੇ ਸਮਾਣੀ, ਨਾਨਕ ਨਿਗੁਰਿਆ ਗੁਣ ਨਾਹੀ ਕੋਏ, ਮੂੰਹ ਫੇਰੇ ਮੂੰਹ ਜੂਠਾ ਹੋਏ। ਮਹੱਲਾ ਪਹਿਲਾ। ਨਾਨਕ ਚੁਣੀਆਂ ਸੁੱਚੀਆਂ ਜੀ ਪਰ ਜਾਣੇ ਕੋਏ, ਚਸੂਰਤੇ ਚੁਲੀ ਗਿਆਨ ਕੇ ਜੋਗੀ ਕਾ ਜਤ ਹੋਏ, ਬ੍ਰਾਹਮਣ ਚੁਣੀ ਸੰਤੋਖੇ ਗਿਰਹੀ ਕਾ ਸਦਾਨ, ਰਾਜ ਚੁਣੀ ਨਿਆਮ ਕੇ ਪੜਿਆ ਸੰਜ ਧਿਆਨ, ਪਾਣੀ ਚਿਤ ਨ ਤੂੰ ਵੀ ਮੁਖ ਪੀਤੇ ਜਾਏ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ, ਪੌੜੀ ਨਾ ਹੀ ਸੁਣੇ ਸਭ ਸਿੱਧ ਪੀਤੇ, ਨਾਮ ਸੁਣੇ ਸਭ ਸਿੱਧ ਹੈ ਰਿਧ ਪਿਛੇ ਆਵੇ, ਨਾ ਸੁਣੇ ਨੌਨੇ ਤੋਂ ਮਿਲੇ ਮਨ ਚਿੰਦਿਆ ਪਾਵੇ, ਨਾ ਸੁਣੇ ਸੰਤੋਖ ਹੋਏ ਕਬਲਾ ਚੰਨ ਤੇ ਆਵੇ, ਨਾ ਸੁਣੇ ਸਹਿਜ ਉਪਜੈ ਸਹਿਜੇ ਸੁਖ ਪਾਵੇ, ਗੁਰਮਤ ਨਾ ਪਾਈਏ ਨਾਨ ਗੁਣ ਗਾਵੇ। ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਏ ਪੜਬੜ ਕਰੇ ਪੁਕਾਰ, ਦੁੱਖ ਕੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲੇ ਕੋਏ, ਦੁੱਖ ਵਿੱਚ ਜੀਉ ਜਲਾਇਆ ਦੁਖੀ ਚੱਲੇ ਰੋਏ, ਨਾਨਕ ਸਿਵ ਦਿਲ ਤੇਰ ਮਨ ਤਨ ਹਰਿਆ ਹੋਏ, ਦੁੱਖ ਕੀਆਂ ਕੀ ਮਾਰੀਏ ਪੀ ਦੁਖਦਾਰੂ ਹੋਏ। ਮਹੱਲਾ ਪਹਿਲਾ। ਨਾਨਕ ਦੁਨੀਆਂ ਪਾਸ ਰੰਗ ਪਸ ਵਸ ਗਏ, ਪਸੋ ਪਸਕ ਬਾਣੀ ਪੀ ਪਸਵਨ ਦੇਹ ਜਾਂਜ ਵਿੱਚੋਂ ਕੱਢੀਏ ਪਸੂਆਂ ਨੇ ਜਾਈ ਅੱਗੇ ਲੇਖੇ ਮੰਗਿਆ ਹੋਰ ਦਸੁਣੀ ਪਾਏ ਪੌੜੀ ਨਾ ਹੀ ਸੁਣੇ ਸੋ ਸੰਜਮੋ ਜਮ ਨੇੜ ਨਾ ਆਵੇ ਨਾ ਹੀ ਸੁਣੇ ਘਟ ਜਾਣਾ ਨੇਹਰ ਗਵਾਏ ਨਾ ਸੁਣੇ ਆਬੂ ਜੇ ਲਾਹ ਨਾ ਪਾਵੇ ਨਾ ਸੁਣੇ ਪਵ ਗੱਟੀ ਨਿਰਮ ਸਜ ਪਾਵੇ ਨਾਨਕ ਨਾ ਹੀ ਸੁਣੇ ਮੁਖੋਜਲੇ ਨਾ ਗੁਰਮੁਤਿਆ ਸਲੋਕ ਮਹਲਾ ਪਹਿਲਾ ਕਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੇ ਨਵਾਲ ਕੁੰਗ ਜਨ ਫੁੱਲ ਚੜਾਏ ਪੈਰੀ ਪਿਆ ਬਹੁਤ ਮਨਾਈ ਮਾਣੂਆ ਮੰਗ ਮੈਂ ਪਹਿਨੇ ਖਾਏ ਅੰਧੀ ਕਮੀਆਂ ਸਜਾਏ ਭੁੱਖਿਆਂ ਦੇ ਨਮਰਦ ਰੱਖੇ ਅੰਧਾ ਜਗੜਾਂ ਦੀ ਸੱਥੇ ਮਹਲਾ ਪਹਿਲਾ ਸਭੇ ਸੁਧੀ ਯੋਗ ਸਾਹਿਬ ਸਭੇ ਵੀ ਪੁਰਾਣ ਸਭੇ ਕਰਨ ਤਾਪ ਸਾਹਿਬ ਸਭੇ ਗੀਤ ਗਿਆਨ ਸਭੇ ਬੁੱਧੀ ਸੋਧ ਸਾਹਿਬ ਸਭ ਤੀਰਥ ਸਭ ਥਾਨ ਸਭ ਪਾਤਸ਼ਾਹ ਅੰਮ੍ਰਿਤ ਸਾਹਿਬ ਸਭ ਖੁਸ਼ੀ ਸਭ ਖਾਨ ਸਭੇ ਮਨ ਦੇਵ ਸਾਹਿਬ ਸਭੇ ਯੋਗ ਧਿਆਨ ਸਭੇ ਪੁਰੀ ਅਖੰਡ ਸਾਹਿਬ ਸਭੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹੇ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ ਪੌੜੀ ਨਾ ਹੀ ਮਨੇ ਸੁਖ ਵਜੈ ਨਾਮੇ ਗਦ ਹੋਈ ਨਾ ਹੀ ਮਨੇ ਪਦ ਪਾਈਏ ਹਿਰਦੇ ਹਸੋਈ ਨਾ ਹੀ ਮਨੇ ਪਵਜਨ ਲੰਘੇ ਬਿਫਿਰ ਬਿਰ ਬਿਘਨ ਨਾ ਹੋਈ ਨਾ ਮਨੇ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲ ਨਮਨੀਏ ਜਿਨ ਦੇਵੇ ਸੋ ਇਸ ਲੋਕ ਮਹਲਾ ਪਹਿਲਾ ਪੂਰੀਆਂ ਖੰਡਾ ਸਿਰ ਕਰੇ ਇੱਕ ਪੈਰ ਦਿਆ ਪੌਣ ਮਾਹਰ ਮਨ ਜਪ ਕਰੇ ਸਿਰ ਮੁੰਡੀ ਤਲੇ ਦੇ ਕਿਸ ਉੱਪਰੋਂ ਟਿਕਟ ਕਿਸ ਨੂੰ ਜੋਰ ਕਰੇ ਕਿਸ ਨੂੰ ਗੇ ਨਾਨਕਾ ਇਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੇ ਮੂਹ ਰੱਖੇ ਆਪ ਗਣੇ ਮਹਲਾ ਪਹਿਲਾ ਹੈ ਆਖਾ ਕੋਟ ਕੋਟ ਕੋਟੀ ਗੁਰ ਕੋਟ ਆਖੂ ਆਖਾ ਸਦਾ ਸਦਾ ਕਹਿਣ ਆਵੇ ਧੋਟ ਨਾ ਹੋ ਥੱਕਾ ਨਾ ਠਾਕੇ ਡਖੇ ਜੋਤ ਨਾਨਕ ਚਸੀਆਂ ਚੁੱਖ ਬਿੰਦ ਉੱਪਰ ਆਖਣ ਦੋਸ ਪੌੜੀ ਨਾ ਹੀ ਮੰਨੇ ਕੁਲ ਉਧਰੇ ਸਭ ਗੁਣਮ ਸੁਭਾਇਆ ਨਾ ਹੀ ਮਨੇ ਸੰਗਤ ਉਧਰੇ ਜਿਨ ਹਿਰਦੇ ਵਸਾਇਆ ਨਾ ਮਨੇ ਸੁਣ ਉਧਰੇ ਜਿਨ ਰਸਨ ਬਰਸਾਇਆ ਨਾ ਹੀ ਮੰਨਿਆ ਦੁੱਖ ਭੁੱਖ ਗਈ ਨਾਮ ਚਿਤ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਲਾਹ ਜਿਨ ਗੁਰੂ ਮੇਲਾ ਸਲੂਕ ਮਹਲਾ ਪਹਿਲਾ ਸਭੇ ਰਾਤੀ ਸਭ ਦੇ ਸਭ ਦੀ ਸੰਵਾਰ ਸਭੇ ਰੁਤੀ ਮਹਾਂ ਸਾਹਿਬ ਸਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੂਰੀਆਂ ਸਾਹ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੀ ਤਲ ਕਹਿ ਨਸਕੀ ਜੈਕਾਰ ਆਖੇ ਥੱਕੇ ਆਖੇ ਆਕਾਰ ਸਿਵਤੀ ਵਿਚਾਰ ਤਿੰਨ ਪੈ ਬਪੜੀ ਨਾਨਕ ਹੈ ਗਵਾਰ ਪਾਉ ਮਹਲਾ ਪਹਿਲਾ ਅੱਖੀ ਪਰਣ ਜੇ ਫਿਰਾਂ ਦੇਖਣ ਸਭ ਆਕਾਰ ਪੁਛਾ ਗਿਆਨੀ ਪੰਡਤਾਂ ਪੁਛਾ ਦੇ ਵਿਚਾਰ ਪੁਛਾਂ ਦੇ ਮਾਨਸਾ ਜੋਤ ਕਰੇ ਅਵਤਾਰ ਸੇ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨੈ ਨਿਪ ਵਿਸਾਰ ਹੋਰ ਕੱਚੀ ਮਤੀ ਕੱਚ ਵਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨੰਦ ਲੰਘਾਏ ਪਾਰ ਪਾਉਣੀ ਨਾ ਹੀ ਮੰਨਿਆ ਦੂਰ ਮਤ ਗਈ ਮਤ ਪ੍ਰਗਟੀ ਆਏ ਨਾ ਹੀ ਮੰਨਿਆ ਨਾ ਉਹ ਮੰਨਿਆ ਹੋ ਮਹਿੰਗੀ ਸਭ ਰੋਗ ਗਵਾਏ ਨਾ ਹੀ ਮੰਨਿਆ ਨਵੀਂ ਉਜੇ ਸਹਿਜੇ ਸੂਪ ਆਇਆ ਨਾ ਮੰਨੇ ਸੰਦ ਉਜੇ ਹਨੁਮਾਨ ਵਸਾਇਆ ਨਾਨਕ ਨਾਮ ਰਤਾਨ ਹੈ ਗੁਰਮੁਖ ਰਤਿਆ ਸਲੂਕ ਮਹਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੂੰ ਦੇ ਆਖਾ ਤੂੰ ਦਗਦੇ ਤੂੰ ਦੇ ਸਲੈ ਮੰਦੇ ਨਾਮ ਸੁਜਾਖਾ ਜੇਤਾ ਆਖਣ ਸਾਹੀ ਸਭ ਦੀ ਪਾਖਿਆ ਪਾਏ ਸਪਾਈ ਨਾਨਕ ਬਹੁਤਾਈ ਵਾਖਣ ਸਭ ਤੇਰੀ ਵਡਿਆਈ ਮਹਲਾ ਪਹਿਲਾ ਜਾਂ ਨਾ ਸਕਿਆ ਚਾਕਰੀ ਜਾਂ ਜਮਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੇ ਵਾਰੋ ਵਾਰ ਜੇ ਚੁਪੇ ਜਮੰਗੇ ਦਾਤ ਕਰੇ ਦਾਤਾਰ ਇੱਕ ਦਾਤ ਸਮੰਗਤੇ ਫਿਰ ਦੇਖੇ ਆਕਾਰ ਨਾਨਕ ਇਵੇਂ ਜਾਣੀਏ ਜੀਵੇ ਦੇਵਨ ਹਾਰ ਪੌੜੀ ਨਾ ਹੀ ਮੰਨੇ ਸੁਰਤ ਵਜੇ ਨਾ ਮਿਮਤ ਹੋਈ ਨਾ ਹੀ ਮੰਨੇ ਗੁਣੋ ਚਾ ਮਹਿਸੂਸ ਹੋਈ ਨਾ ਮੰਨੇ ਪਰਮ ਘਟੇ ਵਿੱਚ ਦੁੱਖ ਨਾ ਹੋਈ ਨਾ ਹੀ ਮੰਨੇ ਸਲਾਹੀ ਪਾਪਾ ਮਦਦ ਹੋਈ ਨਾਨਕ ਪੂਰੇ ਗੁਰ ਤੇ ਨਾ ਮੰਨੇ ਜਿਨ ਦੇਵੇ ਸੋਏ ਸਲੋਕ ਮਹਲਾ ਪਹਿਲਾ ਸ਼ਾਸਤਰ ਵੇਦ ਪੁਰਾਣ ਪੁੜੰਤਾ ਪੁਕਾਰੰਤਾ ਜਾਣਤਾ ਜਾਂ ਬੂਜੇ ਤਾਂ ਸੁਜੇ ਸੋਈ ਨਾਨਕ ਕੁਗਨ ਹੋਈ ਮਹਲਾ ਪਹਿਲਾ ਜਾ ਹੋ ਤੇਰਾ ਤਾਂ ਸਭ ਕੀ ਮੇਰਾ ਹੋ ਨਾ ਹੀ ਤੂੰ ਹੋਵੇ ਆਪੇ ਸਖਤ ਆਪੇ ਸੁਰਤਾ ਸਖਤੀ ਜਗਤ ਪਰੋਵੇ ਆਪੇ ਭੇਜ ਆਪੇ ਸਦੇ ਰਚਨਾ ਰਚ ਰਚ ਵੇਖੇ ਨਾਨਕ ਸੱਚਾ ਸੱਚੀ ਨਾ ਹੀ ਸੱਚ ਭਵੇਂ ਨੂੰ ਲਿਖੇ ਪੌੜੀ ਨਾਮ ਨਿਰੰਜਨ ਲਖੇ ਨਾ ਕਿਉਂ ਲਿਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਏ ਪਹਾਈ ਨਾਮ ਨਿਰੰਜਨ ਵਰਦਾ ਰਵਿਆ ਸਭ ਉਠਾਈ ਗੁਰਪੂਰੇ ਤੇ ਪਾਈ ਹਿਰਦੇ ਦੇ ਦੇਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਮਿਲੀਏ ਭਾਈ ਸਲੂਕ ਮਹਲਾ ਪਹਿਲਾ ਕਲ ਹੋਈ ਕੁੱਤੇ ਮੂਹੀ ਖਾਜ ਮੁਰਦਾਰ ਕੂੜ ਬੋਲ ਬੋਲ ਭੌਂਕਣਾ ਚੁੱਕਾ ਧਰਮ ਵਿਚਾਰ ਜਿਨ ਜੀਵਨਦਿਆਂ ਪਤ ਨੇ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕ ਕਰਤ ਕਰੇ ਸੋਹੇ ਮਹਲਾ ਪਹਿਲਾ ਰੰਨਾ ਹੋਈਆਂ ਸੁਬੋਧੀਆਂ ਪੁਰ ਸੋਏ ਸਯਾਦ ਸੀਰ ਸੰਜਮ ਸੁੱਚ ਭੰਨੀ ਖਾਣਾ ਖਾਜਾ ਹਾਜ ਸਰਮ ਗਿਆ ਖਰੇ ਆਪਣੇ ਪਾਤੀ ਉੱਠ ਚੁੱਲੀ ਨਾ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਉਹਨਾਂ ਸੱਜਾ ਪਾਲ ਪੌੜੀ ਬਾਹਰ ਪਸਮ ਲੀਵਨ ਗੰਤਰ ਗੁਬਾਰੀ ਖਿੰਤਾ ਝੋਲੀ ਬਾਹੋਂ ਭੇਕ ਕਰੇ ਦੁਰਮਤ ਹੰਕਾਹਾਰੀ ਸਾਹਿਬ ਸ਼ਬਦ ਉਚਰੇ ਮਾਇਆ ਮੋਹ ਪਸਾਰੀ ਅੰਤ ਲਾਚ ਭਰਮੇ ਪਰਮੇ ਪਰਮਾਰੀ ਨਾਨਕ ਨਾਮ ਨੂੰ ਚੜ੍ਹੇ ਅਚੇ ਤੇ ਬਿਜੂਵੇ ਬਾਜੀ ਹਰੀ ਸਰੂਪ ਮਹਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆਂ ਕੇ ਚਾਓ ਵਿਛੜਿਆ ਵਿਛੋ ਵਿਛੋੜਾ ਇਕੜੀ ਮੈਂ ਜਾਏ ਜੇ ਸੁਵਰੇ ਮਿੱਠਾ ਖਾ ਜਾ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤਨ ਆਵੇ ਗੁੜ ਤਨ ਧਾਈ ਜਾਏ ਮਿੱਠਾ ਕੌੜਾ ਦੋਵੇਂ ਰੋਗ ਨਾਨਕ ਅੰਤ ਬਿਗੁੱਤੀ ਭੋਗ ਚੱਖ ਚੱਕ ਚੱਗਣਾ ਚੱਗੜਾ ਝਾਕ ਝੱਕ ਝੱਕ ਜਾਏ ਝਗੇ ਤੈਨੂੰ ਪਾਸ ਮਹਲਾ ਪਹਿਲਾ ਕਾਪੜ ਕਾਠ ਰੰਗਾਇਆ ਰੰਗ ਘਰ ਗੱਚ ਕੀਤੇ ਬਾਗੇ ਬਾਗ ਸਾਧ ਸਹਿਜ ਕਰ ਮਰ ਕਰ ਮਨ ਖਿਲਾਇਆ ਤੈ ਸੇ ਪਾਸੋਂ ਕਹਿਣ ਗਾਇਆ ਮਿੱਠਾ ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੇ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੀੜੇ ਖਾ ਪਾਏ ਤੋਂ ਗੁੜ ਨੂੰ ਚੂਸ ਮਾਏ ਨਾਨਕ ਨੂੰ ਪਾਵੇ ਸੋਏ ਜਿਹਨੂੰ ਅਪਰਾਧ ਲਿਖਿਆ ਹੋਏ ਪੌੜੀ ਜਿਹਨ ਕਹਿੰਦੇ ਮੈਲ ਕਪਟੇ ਬਾਹਰੋਂ ਦੁਆਇਆ ਕੂੜ ਕਪਟ ਕਮਾਵਦੇ ਕੂੜ ਪ੍ਰਗਟੀ ਆਇਆ ਅੰਦਰ ਹੋਏ ਸੁਨੇ ਕਲੇ ਨਸ਼ ਪੈ ਜਵਾ ਕੂੜੇ ਲਾਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਵੀ ਜੇ ਸੁਖਣ ਕਰਤੇ ਲਿਖ ਪਾ ਸਲੂ ਮਹਲਾ ਦੂਜਾ ਕਥਾ ਕਹਾਣੀ ਬੀਤਦੀ ਆਣੀ ਪਾਪ ਹੁਣ ਵਿਚਾਰ ਦੇ ਲੈਣਾ ਲੈ ਦੇਣਾ ਨਰਕ ਸੁਣ ਅਵਤਾਰ ਉੱਤਮ ਮਧਮ ਜਾਤੀ ਜਿਨਸੀ ਭਰਮ ਪਏ ਸੰਸਾਰ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖੀ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮੇ ਚ ਰੱਖੇ ਹੁਕਮ ਅੰਦਰ ਵੇਖੇ ਨਾਨਕ ਅਗੋ ਮੈਂ ਤੁਰੇ ਤੰਗ ਲਿਖੇ ਲੇਖੇ ਮਹਲਾ ਪਹਿਲਾ ਵੇਦ ਪੁਕਾਰੇ ਪੁਨ ਪਾਪ ਸੁਰਗ ਨਰਕਾ ਬੀਓ ਜੋ ਬੀਜੇ ਸੁਗ ਵਿਖੰਦ ਜਾਣੇ ਜੀਓ ਗਿਆਨ ਸਲਾਹੇ ਵੱਡਾ ਕਾਰ ਸੱਚੋ ਸੱਚਾ ਨਾਉ ਸੱਚ ਬੀਜੇ ਸਚੂ ਗੁਬੈ ਦਰਗੇ ਪਾਈਏ ਥਾ ਵੇਦ ਬਾਰੇ ਗਿਆਨ ਰਾਸ ਕਰਮੀ ਬੱਲੇ ਹੋਏ ਨਾਨਕ ਰਾਸੀ ਮਹਾਰਾਜ ਚਲੇ ਕੋਏ ਪੌੜੀ ਨਿੰਮ ਬਿਰਖ ਬਹੁ ਸੰਚੀਏ ਅੰਮ੍ਰਿਤ ਰਸ ਪਾਇਆ ਬਿਸਿਅਰ ਮੰਤਰ ਵਿਸਾਈਏ ਮਹਦੂਦ ਪਿਆਇਆ ਮਨ ਮੁਖਾ ਭਿੰਨ ਬੀਜੇ ਪੁੱਥ ਨਵਾਇਆ ਬਿਖ ਮੈਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਵਿਖਲੇ ਜਾਏ ਸਲੂਕ ਮਹਲਾ ਪਹਿਲਾ ਮਰਨ ਮੂਹਰਤ ਪੁਛਿਆ ਪੁਛਿਤ ਨਵਾਰ ਇੱਕ ਨੀ ਲੱਦੇ ਇੱਕ ਲੱਦ ਚਲੇ ਇੱਕ ਨੀ ਬੱਦੇ ਪਾਰ ਇੱਕ ਨਾ ਹੋਈ ਸਾਖ ਤੇ ਇੱਕ ਨਾ ਹੋਈ ਸਾਰ ਲਸਕ ਸਨਿੰਦ ਬਾਮ ਛੋਟੇ ਬੰਗ ਦੁਆਰ ਨਾਨਕ ਟੇਰੀ ਛਾਰ ਕੀ ਪੀ ਫਿਰ ਹੋਈ ਛਾਰ ਮਹਲਾ ਪਹਿਲਾ ਨਾਨਕ ਟੇਰੀ ਟਹਿ ਪਈ ਮਿੱਟੀ ਸੰਧਾ ਕੋਟ ਪੀਤ ਜੋ ਬਹਲਿਆ ਖੋੜ ਵਿੰਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨਗ ਵੱਡੇ ਨਗ ਵਡਾਇਆ ਮਹਾਂਗੁਰੂ ਦੁਖੀ ਸਦਾ ਕਾਲੇ ਮੁਹ ਮਾਇਆ ਭਲਕੇ ਉੱਠ ਨਿਤ ਪਰ ਦਰ ਵਿਹਰੈ ਹਰ ਨਾਮ ਚੁਰਾਇਆ ਹਰ ਜੀਓ ਤਿਨਕੀ ਸੰਗਤ ਮਤ ਕਰੋ ਰੱਖ ਲੇ ਹੋ ਹਰ ਰਾਇਆ ਨਾਨਕ ਪੈ ਕਿਰਤ ਕਮਾਨ ਮਨ ਹੁਦੂ ਪਾਇਆ ਸਲੂਕ ਮਹਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮ ਸਭ ਕੋ ਹੋਏ ਹੁਕਮ ਪਛਾਣੇ ਖਸਮ ਕਾ ਤਾਂ ਸੱਜ ਪਾਵੇ ਕੋਈ ਗੁਰਮੁਖ ਆਪ ਪਛਾਣੀਆ ਬੁਨ ਦਿਸੇ ਕੋਏ ਨਾਨ ਗੁਰੂ ਨਾਮ ਧਿਆਈਏ ਸਹਿਲਾ ਆਇਆ ਸੋਏ ਮਹੱਲਾ ਚੌਥਾ ਸਭਨਾਂ ਦਾਤਾ ਆਪੇ ਆਪੇ ਮਿਲਣਹਾਰ ਨਾਨਕ ਸ਼ਬਦ ਮਿਲਣ ਵਿਛੜੇ ਜਿਨ ਸੀ ਵਿਆ ਹਰ ਦਾਤਾਰ ਪੌੜੀ ਗੁਰਮੁਖ ਇੰਦਰ ਸਾਂ ਤੇ ਨਾ ਉਗ ਵਿਆਇਆ ਜਦ ਸੰਜਮ ਤੀ ਜਪ ਤਵ ਤੀਰ ਸੰਜਮ ਕਰੇ ਮੇਰੇ ਪ੍ਰਭ ਪਾਇਆ ਹਿਰਦਾ ਸੁਧਰ ਸੇਮ ਦੇ ਸੇਵੈ ਹਿਰਦਾ ਸੁਧਰ ਸੇਮ ਦੇ ਸੋਹੈ ਗੁਣ ਗਾਇਆ ਮੇਰੇ ਹਰ ਜੀਵੇਂ ਭਾਵ ਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿਆ ਦਰ ਸਵਾ ਸਲੂਕ ਮਹੱਲਾ ਪਹਿਲਾ ਧਨਵੰਤਾ ਵੀ ਕਹੇ ਅਵਰੀ ਤਨ ਕੋ ਜਾਏ ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੇ ਨਾ ਮਹੱਲਾ ਪਹਿਲਾ ਸੂਰਜ ਜਣੇ ਬਿਜੋ ਸਭਸੇ ਗੱਡੇ ਆਰ ਜਾ ਤਨ ਮਨ ਰਤਾ ਭੋਗ ਕੋਈ ਹਰੇ ਕੋ ਜਣੇ ਸਭ ਕੋ ਭਰਿਆ ਫੂਕ ਆਖਣ ਕਹਿਣਾ ਥੰਮੀਏ ਨਾਨਕ ਵਿਖੇ ਆਪ ਫੂਕ ਕਡਾ ਟੈਪ ਪੌੜੀ ਸਤ ਸੰਗਤ ਨਾਮ ਦਾਨ ਜਿਥੋ ਅਰ ਪਾਇਆ ਗੁਰਪ੍ਰਸਾਦ ਕੇ ਜਾਨਾ ਨੀਰ ਗਵਾਇਆ ਲੋਹਾ ਪਾਲਸ ਬੇਟੇ ਕੰਚਨ ਹੋਇਆ ਆਇਆ ਨਾਨਕ ਸਤਿਗੁਰ ਮਿਲੇ ਨਮਾ ਪਾਈਏ ਮਿਲਨ ਆਮ ਤੇ ਆਇਆ ਜਿਨ ਕੇ ਪੋਤੇ ਪੁਨ ਤਿੰਨ ਦਰਸ਼ਨ ਪਾਇਆ ਸਲੋਕ ਮਹੱਲਾ ਪਹਿਲਾ ਧ੍ਰਿਗ ਤਿਨਾ ਕਾ ਜੀ ਵਿਆ ਜੇ ਲਿਖ ਲਿਖ ਵਿੱਚ ਨਾ ਉਹ ਖੇਤੀ ਜਿਨ ਕੀ ਉਜੜਿਆ ਖਲਵਾੜੇ ਕਿਆ ਥਾਉ ਸੱਚੇ ਸਲਮੇ ਬਾਹਰੇ ਅੱਗੇ ਲੈਣ ਦਾਦ ਅਕਲ ਇਹ ਨ ਆਖੀ ਅਕਲ ਗਵਾਈਏ ਬਾਦ ਅਕਲੀ ਸਾਹਿਬ ਸੇਵੀ ਅਗਲੀ ਪਾਈ ਮਾਨ ਅਕਲੀ ਪੜ ਕੇ ਬੁੱਝੀ ਅਕਲੀ ਕੀ ਚੇਦਾਨ ਨਾਨਕ ਗਾ ਕੇ ਇਹ ਰਾਹ ਇਹ ਹੋਰ ਗੱਲਾਂ ਸ਼ੈਤਾਨ ਮਹੱਲਾ ਦੂਜਾ ਜੈਸਾ ਕਰੇ ਕਹਾਵੇ ਕਹਿ ਤੈਸਾ ਐਸੀ ਬਣੀ ਜਨੂ ਜ਼ਰੂਰਤ ਹੋਵੇ ਲਿੰਗ ਚਿੰਗ ਨਹਿ ਹੋਵੇ ਐਸੀ ਕਹੀ ਸੂਰਤ ਜੋ ਉਸ ਇਸੇ ਸੁਫਲ ਪਾਏ ਤਾਂ ਨਾਨਕ ਕਹੀ ਮੂਰਤ ਪੌੜੀ ਸਤਿਗੁਰ ਅੰਮ੍ਰਿਤ ਬਿਰਖ ਅੰਮ੍ਰਿਤ ਰਸ ਫਲਿਆ ਜਿਸ ਪ੍ਰਭ ਸੋਲੇ ਗੁਰ ਸ਼ਬਦੀ ਮਿਲਿਆ ਸਤਿਗੁਰ ਕੇ ਭਾਣੇ ਜੋ ਚੱਲਿਆ ਸਿੱਧੀ ਰਲਿਆ ਜਮਕਾਲ ਜੋ ਨੇ ਸਕੀ ਘਟਨਾ ਚਾਨਣ ਬਲਿਆ ਨਾਨਕ ਬਸ ਮਿਲਾਇਨ ਫਿਰ ਗਰਮਨ ਗਲੇ ਸਲੋਕ ਮਹੱਲਾ ਪਹਿਲਾ ਸੱਚ ਵਸਨ ਤੋ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖੇਮ ਮਾਲਿਤੀ ਮਾਨਸ ਪ੍ਰਧਾਨ ਜੋਗਤ ਧੋਤੀ ਸੁਰ ਚੌਂਕਾ ਤਿਲਕ ਕਰਨੀ ਹੋਏ ਭਾਉ ਪੂਜੇ ਨਾਨਕਾ ਮਿਲਣ ਦਾ ਕੋਈ ਕੋਏ ਮਹੱਲਾ ਤੀਜਾ ਨੌ ਮਹੀਨੇ ਸੱਚ ਜੀ ਕਰੇ ਕਾਮ ਗੁਰੂ ਨਾ ਉਚਰੇ ਦਸਵੀਂ ਦਸ ਦੁਆਰ ਜ ਦੁਆਰ ਜੇਠਾ ਕੇ ਏਕਾਦਸੀ ਏਕ ਕਰ ਜਾਣੇ ਦੁਆਦਸ਼ ਪੰਜ ਬਸਗਰ ਰਾਖੇ ਤੋ ਨਾਨਕ ਮਨ ਮਾਨ ਐਸਾ ਵਰਤ ਰਹੀ ਜੇ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਤ ਰਾਜ ਰੰਗ ਰਾਏ ਸੰਚੈ ਮਿਗਮਾਇਆ ਘਰ ਘਰੇ ਵਧਾਏ ਦੇ ਪਰ ਦਰ ਚੁਰਾਇਆ ਪੁੱਤਰ ਕਲਤ ਨਵਿਸਹਿ ਬੋਪਰੀ ਲਗਾਇਆ ਵੇਖਦਿਆ ਹੀ ਮਾਇਆ ਤੋਹੇਗੀ ਪਛਤੇ ਪਛਤਾਇਆ ਜਮਦਰ ਦੇ ਮਾਰੀਏ ਨਾਨਕ ਹਰ ਪਾਇਆ ਸਲੂਕ ਮਹਲਾ ਪਹਿਲਾ ਗਿਆਨ ਵੀ ਨਾ ਗਾਵੇ ਗੀਤ ਭੁੱਖੇ ਮੁਲਾ ਕਰੇ ਮਸੀਤ ਮੁਖੁੱਟ ਹੋਏ ਕੰਨ ਪੜਾਏ ਫਕਰ ਕਰੇ ਹੋਰ ਜਾ ਵਿਹਾਏ ਹੋਰ ਜਾਤ ਗਵਾਏ ਪਿੰਗੁਰ ਪੀਸ ਜਾਏ ਮੰਗਣ ਜਾਏ ਤਾਂ ਕਿ ਮੂੰਹ ਲਲਗੇ ਪਾਏ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹੋਂ ਪਛਾਣੇ ਸੇ ਮਹਲਾ ਪਹਿਲਾ ਮਨਹੋਂ ਜਿੰਦੇ ਕੂ ਕਹਿ ਬਿਰਨ ਜਾਣੀ ਮਨ ਦੇ ਹੁੰਦੇ ਕਮਲ ਦਿਸਨ ਖਰੇ ਗਰੂਪ ਇੱਕ ਜਾਣ ਕਹਿ ਬੁੱਝਣ ਤੇ ਨਰ ਸੁਨ ਸਰੂਪ ਇੱਕ ਨਾ ਨਾਦਨ ਬੇਦਨਾ ਕੀ ਰਸ ਰਸ ਗਸ ਨਾ ਜਨੰਤ ਇੱਕ ਨਾ ਸੁਧ ਨਾ ਬੁੱਧ ਨਾ ਕਲ ਸਰ ਅੱਖਰ ਕਾ ਭਿਉ ਨਾ ਲਹੰਤ ਨਾਨਕ ਸੀ ਨਰ ਅਸਲ ਖਾਰਜੇ ਬੇਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਪ ਵੇ ਤੈ ਧਨ ਸੰਪੇ ਮਾਇਆ ਹਰ ਅਰਥ ਜੋ ਖਰ ਦੇ ਸੁਖ ਪਾਇਆ ਜੋ ਹਰ ਨਾਮ ਤਹਿ ਦੇ ਤਿੰਨ ਤੋਂ ਹੁਣ ਆਇਆ ਗੁਰਮੁਖਾ ਨਦਰੀ ਆਮ ਦਾ ਮਾਇਆ ਸੁਨ ਪਾਇਆ ਨਾਨਕ ਭਗਤਾਂ ਹੋਰ ਚਿਤਨੇ ਆਵੀ ਹਰ ਨਾਮ ਸਵਾ ਸਲੂਕ ਮਹਲਾ ਚੌਥਾ ਸਤਿਗੁਰ ਸੇਵਨ ਸਿਮਰ ਭਾਗ ਸੱਚੇ ਸ਼ਬਦ ਨਾਇਕ ਨਿਮਲਾ ਗ੍ਰਹਿ ਗੁਟਾਵੇ ਸਹਿ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਮੇਰਾ ਕੀ ਮਹਲਾ ਚੌਥਾ ਗਣਤੇ ਸੇਵਨ ਹੋਵੇ ਕੀਤਾ ਥਾਏ ਨਾ ਪਾਏ ਸਭਦੇ ਸਨ ਆਇਓ ਸਾ ਸੱਚ ਨ ਲੰਘੋ ਭਾਉ ਸਤਿਗੁਰ ਪਿਆਰਾ ਲਾਗੇ ਮਨ ਡਿਆਵੇ ਜਾਏ ਜੇ ਇੱਕ ਵਿਖ ਅਗਾਂਹ ਭਰੇ ਤਾਂ ਦਸ ਵਿਖਾਂ ਪਿਛਾ ਜਾਏ ਸਤਿਗੁਰ ਕੀ ਸੇਵਾ ਚਾਕਰੀ ਚੱਲੇ ਸੰਗੁਰੂ ਭਾਈ ਆ ਗੁਆਏ ਸਤਿਗੁਰੂ ਨੂੰ ਮਿਲੇ ਸਹਿਜ ਰਹੇ ਸਮਾਏ ਨਾਨਕ ਤਿੰਨਾਂ ਨਾਮ ਵਿਸਰੇ ਸੱਚੇ ਮਿਲ ਮਨਾਏ ਪੌੜੀ ਖਾਰ ਮਲੁਕ ਹਾਏ ਦੇ ਕੋ ਰਹਿ ਨ ਪਾਈ ਗੜ ਮੰਦਰ ਕੱਚ ਗੀਰੀਆਂ ਕਿਸਾਨ ਨ ਜਾਈ ਸੋਹਣ ਸਾਧ ਪਾਉਣ ਬੇਗ ਤ੍ਰਿਗ ਤ੍ਰਿ ਚਤਰਾਈ ਛੱਤੀ ਅਮਦ ਪ੍ਰਕਾਰ ਕਰੇ ਮੋਹ ਮਹਿਲ ਵਧਾਈ ਨਾਨਕ ਜੋ ਦੇਵੇ ਸਿਸੇ ਨ ਜਾਣੀ ਮਨ ਮੁਦੁਖ ਪਾਏ ਸਲੂ ਮਹਲਾ ਤੀਜਾ ਪੜ ਪੜ ਪੰਡਿਤ ਮੋਨੀ ਥਕੇ ਦੇ ਸੰਤਰ ਭਾਵ ਥਕੇ ਬਿਗਦਾਰੇ ਦੂਜੇ ਪਾਏ ਨਗਦ ਨ ਪਾਏ ਨ ਦੁੱਖ ਲਾਗਾਤ ਭਾਰੀ ਮੂਰਖ ਅੰਦੇ ਤ੍ਰੈ ਗੁਣ ਸੇਵੈ ਮਾਇਆ ਕੇ ਮਿਵਹਾਰੀ ਅੰਦਰ ਕਪਟ ਉਧਰ ਭਰਨ ਕੇ ਤਾਂ ਪਾਠ ਪੜੇ ਗਵਾਰੀ ਸਤਿਗੁਰ ਸੇਵ ਸੋ ਸੁਖ ਪਾਏ ਜਿਨ ਹਮੇ ਵਿੱਚੋਂ ਮਾਰੀ ਨਾਨਕ ਪੜਨਾ ਗੁਣਾ ਇੱਕ ਨਾਉ ਹੈ ਬੁਝੋ ਕੋ ਵਿਚਾਰੀ ਮਹੱਲਾ ਤੀਜਾ ਨੰਗੇ ਆਉਣਾ ਨੰਗੇ ਜਾਣਾ ਹਰ ਹੁਕਮ ਪਿਆ ਕਿਆ ਕੀ ਜਾਏ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉਂ ਕੀ ਜੈ ਗੁਰਮੁਖ ਹੋਵੇ ਸੋ ਭਾਣਾ ਮੰਨੇ ਸਹਿਜੇ ਹਰਸ ਪੀਜੇ ਨਾਨਕ ਸੁਦਾਤ ਸਦਾ ਸਲਾਹ ਰਸਨਾ ਰਾਮ ਰਵੀਜੇ ਪੌੜੀ ਗੜਕਾਇਆ ਸ਼ਿੰਗਾਰ ਭਾਵ ਬਣਾਏ ਰੰਗ ਬਿਰੰਗ ਤੀਫੀਆਂ ਪਹਿਰੇ ਧਰਮ ਆਈ ਲਾਲ ਸਵੇਰੀਚਿਆ ਮਹੋਸਵ ਬਣਾਏ ਦੁੱਖਣ ਨੂੰ ਭੋਗਣਾ ਗਰਵੇ ਗਰਵਾਏ ਨਾਨਕ ਨਾਮ ਨਚੇਤਿਓ ਅੰਤ ਲੈ ਛਡਾਏ ਸਲੋਕ ਮਹਲਾ ਤੀਜਾ ਸਹਿਜੇ ਸੁਖ ਸੁਤੀ ਸ਼ਬਦ ਸਮਾਏ ਆਪੇ ਪ੍ਰਭ ਮੇਲੇ ਗੱਲਾਏ ਦੁਬਦਾ ਚੁਕੀ ਸਹਿਜ ਸੁਭਾਏ ਅੰਤ ਨਾ ਵਸਿਆ ਮੰਨੇ ਆਏ ਸੇ ਕੰਠ ਲਾਏ ਜੇ ਭੰਨ ਕੜਾਏ ਨਾਨਕ ਜੋ ਹੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹਲਾ ਤੀਜਾ ਜਿਨੀ ਨਾ ਵਿਸਾਰਿਆ ਕਿਆ ਜਬ ਜਾਪੇ ਹੋਰ ਵਿਸ਼ਟਾ ਅੰਦਰ ਕੀਰ ਸੇ ਮੁੱਠੇ ਧੰਦੇ ਚੋ ਨਾਨਕ ਨਾਮ ਵਿਸੇ ਝੂਠੇ ਲਾਲ ਚੋਹਰ ਪੌੜੀ ਨਾਮ ਸਲਾ ਨਾਮਾ ਨਸਤ ਜਗ ਸੋਈ ਹਿਰਦੇ ਹਰ ਹਰ ਚਿਤ ਵੇ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ ਗੁਰਮੁਜਨ ਸੁਨਾ ਸਕਾਰ ਥਾ ਨਿਰਮਲ ਮਲਕ ਹੋਈ ਨਾਨਕ ਜੀ ਦਾ ਮਰੂਦੇ ਆਮ ਨਾ ਬਦੋ ਹੋਈ ਸਲੂਕ ਮਹਲਾ ਤੀਜਾ ਜਿਨੀ ਨਾ ਵਿਸਾਰੇ ਵਾ ਕਰਮ ਕਮਾਵੇ ਹੋਰ ਨਾਨਕ ਜੰਬਰ ਵਧੇ ਮਾਰੀਏ ਜਿਉਂ ਸੰਨੀਪੁਰ ਚੋਰ ਮਹਲਾ ਪੰਜਵਾਂ ਧਰਤ ਸੁਹਾਣੀ ਕਾ ਸੁੰਦਰ ਜੇ ਪੰਦਿਆ ਹਰ ਨਾਉ ਨਾਨ ਨਾਮ ਵੀ ਹੋਣਾ ਤਿੰਨ ਤਨ ਖਾਵੇ ਕਾਉ ਪੌੜੀ ਨਾਮ ਸਲਾਨ ਭਾਉ ਕਰ ਨਿਜ ਮਹਿਲੀ ਵਾਸਾ ਹੋਵੇ ਬਾਹੋੜ ਬੰਜੋ ਨਾ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗ੍ਰਾਸਾ ਹਰ ਕਰ ਅੰਕ ਦਿਨ ਉਤਰੇ ਗੁਰਮ ਪ੍ਰਗਾਸਾ ਹੋਏ ਕਿਰਪਾ ਕਰਕੇ ਮਿਲੇ ਨਾਨ ਘਰ ਪਾਸਾ ਸਲੂਕ ਮਹਲਾ ਤੀਜਾ ਚਿਚਰ ਹੋ ਮਨ ਲਹਿਰੀ ਹੀ ਵਿੱਚ ਹੈ ਹੋਮੇ ਬਹੁਤ ਹੰਕਾਰ ਸਬਦ ਸਾਹ ਨੇ ਆਵੇ ਨਾਮ ਲੱਗੋ ਪਿਆਰ ਸੇਵਾ ਥਾਏ ਨਾ ਭੋਵੇ ਤਿਸ ਕੀ ਖਪ ਹੋਇਆ ਖੁਆਰ ਖਪ ਖਪ ਹੋਏ ਖੁਆਰ ਨਾਨਕ ਸੇਵ ਸੋਈ ਆਖੇ ਜੋ ਸਿਰ ਧਰੇ ਉਤਾਰ ਸਤਿਗੁਰੂ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਅਵਤਾਰ ਮਹਲਾ ਤੀਜਾ ਸੋ ਜਪ ਤਪ ਸੇਵਾ ਚਾਕਰੀ ਜੇ ਜੋ ਖਸਮੇ ਭਾਵੇ ਆਪੇ ਬਖਸੇ ਮਿਲ ਲਿਆ ਪਤ ਗਵਾਏ ਮਿਲਿਆ ਕਦਨ ਵਿਛੜਿਆ ਜੋਤੀ ਮਿਲਾ ਨਾਨਕ ਗੁਰਪ੍ਰਸਾਦੀ ਸੁਭ ਸੀ ਜਾ ਬੁਝਾਏ ਪੌੜੀ ਸਭ ਕੁਲਖੇ ਵਿੱਚ ਮਨ ਹੰਕਾਰੀ ਹਰ ਨਾਮ ਕਦਨਾ ਚੇਤੇ ਜਮਕਾਲ ਸਿਰ ਮਾਰੀ ਪਾਪ ਵਿਕਾਰ ਮਨੋਹਰ ਸਭ ਲੱਥੇ ਲੱਦੇ ਵਪਾਰੀ ਮਾਰ ਵੀ ਡਰਾਵਾਂਗੇ ਤਰੀ ਤਾਰੀ ਨਾਨਕ ਗੁਰਖ ਸਿਉ ਬਰੇ ਹਰ ਨਾਮ ਉਧਾਰੇ ਸਲੂਕ ਮਹਲਾ ਤੀਜਾ ਬਿਨਾਂ ਸਤਿਗੁਰ ਸੇਵੇ ਸੁਖ ਨੇ ਮਰ ਜੰਮੇ ਵਾਰ ਉਭਾਰ ਮੋਡੂਗਾਲੇ ਪਾਏ ਦੂਜੇ ਬਹੁ ਦੂਜੇ ਭਾਈ ਵਿਕਾਰ ਇੱਕ ਗੁਰਪ੍ਰਸਾਦੀ ਬਰੇ ਤਿਸ ਜਨ ਕੋ ਕਰੇ ਸਾਨੂੰ ਨਮਸਕਾਰ ਨਾਨਕ ਅਨ ਦੇ ਨਾਮ ਤੇ ਆਏ ਤੂੰ ਅੰਤਰ ਜਿਤ ਪਾਏ ਮੂੰਹ ਦੁਆਰ ਮਹਲਾ ਤੀਜਾ ਮਾਇਆ ਮੂੰਹ ਵਿਸਾਰਿਆ ਸੱਚ ਮਰਨ ਹਰ ਨਾਮ ਧੰਦਾ ਕਰਤਿਆਂ ਜਨਮ ਗਿਆ ਅੰਦਰ ਦੁਸਹਾਮ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਨ ਪੂਰਵ ਲਿਖਿਆ ਕਰਾਮ ਪੌੜੀ ਲੇਖਾ ਪੜੀ ਹਰ ਨਾਮ ਫਿਰ ਲੇਖ ਨਾ ਹੋਏ ਪੁੱਛ ਨਾ ਸਕੇ ਕੋਈ ਹਰ ਦਰ ਸਦਟ ਹੋਈ ਜਮਕਾਲ ਮਿਲਣ ਦੇ ਭੇਟ ਸਿੰਘ ਨਿਤ ਹੋਏ ਪੂਰੇ ਗੁਰ ਤੇ ਮਹਿਲ ਪਾਇਆ ਮਤ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰਵਾਜੇ ਮਿਲਿਆ ਹਰ ਸੋਈ ਸਲੋਕ ਮਹਲਾ ਤੀਜਾ ਗੁਰ ਕਾ ਗਿਆ ਜੇ ਕਰੇ ਸੁਗੀ ਸੁਸਾਰ ਗੁਰ ਕੀ ਨਿ ਭਉ ਕੱਟੀਏ ਨਾਨਕ ਪਾਏ ਪਾਰ ਮਹਲਾ ਤੀਜਾ ਸੱਚ ਪੁਰਾਣਾ ਨਾ ਥੀਏ ਨਾਮ ਨ ਮਹਿਲਾ ਹੋਏ ਗੁਰ ਕੇ ਭਾਣੇ ਜੇ ਚੱਲੇ ਬਹੁ ਨਮ ਬਹੁਣ ਨਯ ਅਵਨ ਹੋਏ ਨਾਨਕ ਨਾਮ ਵਿਸਾਰ ਅਵਨ ਜਾਣ ਦੋਏ ਪੌੜੀ ਮੰਗ ਜਨ ਜਾਚੇ ਦਾਨ ਹਰਦੇਵ ਸੁਭਾਏ ਮਨ ਦਰਸ਼ਨੀ ਪਿਆਸ ਹੈ ਦਰਸ਼ਨ ਤ੍ਰਿਪਤਾਈ ਖਿਨ ਪਲ ਘੜੇ ਨਜੀਵ ਬਿਨ ਦੇਖੇ ਮਰਾ ਮਾਏ ਸਤਿਗੁਰੂ ਨਾਨਕ ਦਿਖਾਲੇ ਰੱਬ ਰੇ ਸਭ ਥਾਈ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ ਸਲੂਕ ਮਹਲਾ ਤੀਜਾ ਮਨ ਮੂਲ ਨ ਜਾਣੀ ਉਹਨਾਂ ਅੰਦਰ ਕਾਮ ਗੁਰੂ ਅਹੰਕਾਰ ਥਾਉ ਕੁ ਥਾਉ ਨ ਜਾਣੀ ਸਦਾ ਚਿਤਵੇ ਵਿਕਾਰ ਦਰਗੇ ਲਿਖਾ ਮੰਗੀਏ ਉੱਥੇ ਹੋਏ ਕੁੜਿਆਰ ਆਪੇ ਸ੍ਰੇਸ਼ਟ ਉਪਾਇਨ ਆਪ ਕਰੇ ਵਿਚਾਰ ਨਾਨਕ ਇਸਨੂੰ ਆਖੀਏ ਸਭ ਵਰਤੇ ਆਪ ਸੁਚਿਆਰ ਮਹਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੁਮਲਿਆਰੀ ਤਿਨ ਕਹ ਜਿਨ ਹਰਮਨ ਵਸਿਆ ਸੋਈ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤਗੜ ਮੰਡਸਵਾਰ ਮਲਵੰਚ ਕਰ ਉਪਾ ਮਾਇਆ ਹਰਿਆਣੇ ਜਮਕਾਨ ਨਿਹਾਲੇ ਸਾਹ ਸਾਹਿਬ ਗੁਡਵੇ ਤਾਲਿਆ ਨਾਨਕ ਗੁਰਸੰਨਾ ਉਬਰੇ ਹਰ ਗੁਰ ਰਖਵਾਲੇ ਸਲੂਕ ਮਹਲਾ ਤੀਜਾ ਪੜ ਪੜ ਪੰਡਤ ਬਾਦ ਵਖਾਣ ਦੇ ਮਾਇਆ ਮੋਹ ਸੁਆਏ ਦੂਜੇ ਬੈਨਾ ਵਿਸਾਰ ਮਨ ਮੁਨ ਸਜਾਈ ਜਿਨ ਕਿਤੇ ਸਿਨ ਸੇਵ ਨੇ ਦਿੰਦਾ ਸੁਭਾਹੇ ਜਮਕਾ ਫਾਗੁਨ ਗੱਟੀਆਂ ਫਿਰ ਫਰਿਆ ਆਵੇ ਜਾਏ ਜਿਨ ਕੋ ਪੂਰਵ ਲਿਖੀਆ ਸਤਿਗੁਰ ਮਿਲੇ ਤਨੇ ਆਏ ਅੰਧ ਨਾਮ ਤੇ ਅੰਧ ਨਾਮ ਸਾਹ ਸਮਾਏ ਮਹਲਾ ਤੀਜਾ ਸੱਚ ਬਣ ਜੇ ਸਾ ਸੇਵ ਦੇ ਜੇ ਗੁਰਮ ਪੈਰੀ ਪਾਈ ਨਾਨਕ ਗੁਰ ਕੇ ਬਾਣੀ ਜੀ ਜਲੇ ਸਹਿਜੀ ਸਾਹ ਸਮਾਏ ਪੌੜੀ ਆਸਾ ਵਿੱਚ ਅਤ ਦੁਗਣਾ ਮਨ ਉਚਿਤ ਲਾਇਆ ਗੁਰਮੁਖ ਪੈ ਨਿਰਾਸ ਪਰਮ ਸੁਖ ਪਾਇਆ ਵਿਚੇ ਗੁਰੂ ਉਦਾਸ ਨੇ ਉਤਨੇ ਮਿਲਾਇਆ ਉਹਨਾਂ ਸੂਜਨ ਵਿਆਪੀ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰ ਲਏ ਮੇਲਾ ਸਲੋਕ ਮਹਲਾ ਤੀਜਾ ਪ੍ਰਾਏ ਅਮਲ ਕਿਉਂ ਰੱਖੀਏ ਦਿੱਤੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਤੈ ਪ੍ਰਗਟ ਨਾ ਹੋਏ ਅੰਨੇ ਵਸ ਮਾਨਕ ਪਿਆ ਘਰ ਘਰ ਵਿਚਨ ਜਾਏ ਉਹਨਾਂ ਪਰਖ ਨਾ ਆਵੇ ਅੰਨ ਪੱਲੇ ਪਾਏ ਜੇ ਆ ਪਰਖ ਨਾ ਆਵੇ ਤਾਂ ਪਾਰਖੀਆਂ ਥਾਂ ਬੁਲੇ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਬਥ ਲਹੇ ਨੌ ਨਿਦ ਪੱਲੇ ਪਾਏ ਕਰ ਹੁੰਦੇ ਤਨ ਜਗ ਭੁੱਖਾ ਮੂਆ ਬਿਨ ਸਤ ਸੁਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿੱਥੇ ਸੋਭ ਜੋ ਨਾ ਕੋਈ ਵਸਤ ਪਰਾਈ ਆਪ ਗਰਭ ਕਰੇ ਮੂਰਖੀ ਆਪ ਗਣਾਈ ਨਾਨਕ ਬਿਨ ਬੁਝੇ ਕਿਨਨ ਪਾਇਓ ਫਿਰ ਫਿਰ ਆਵੇ ਜਾਏ ਮਹਲਾ ਤੀਜਾ ਮਨ ਅਨੰਦ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੇ ਕਬਹੂ ਜੇ ਆ ਮਿਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੂਨ ਵਾਰੇ ਹਰ ਸੁਦਾ ਸਦਾ ਸਲਾਈ ਅੰਤਰ ਗੁਰ ਧਾਰੀ ਮਨ ਮੁਖ ਤਿਨਕੇ ਵਿਖੀਲੀ ਕੇ ਕਰੇ ਜੇ ਸੱਚੇ ਸ਼ਬਦ ਸਵਾਰੀ ਉਹਨਾਂ ਦੀ ਆਪਦ ਰਖਸੀ ਮੇਰਾ ਪਿਆਰਾ ਸਰਨਾਗਤ ਪੈ ਗੁਰਦੁਆਰੇ ਨਾਨ ਗੁਰੂ ਸੇ ਸੁਹੇਲੇ ਭਏ ਮੁਖ ਜਨ ਦਰਬਾਰੇ ਪੌੜੀ ਇਸਤਰੀ ਪੁਰਖੇ ਬਹੁ ਪ੍ਰੀਤ ਮਿਲ ਮੁਹਬਦਾ ਪੁੱਤਰ ਕੁਲੱਤਰ ਨਿਦ ਵੇਖੇ ਵਿਕਸੈ ਮੁਮਾਇਆ ਦੇਸ ਪਰਦੇਸ ਧਨ ਚੁਰਾਏ ਦੇਸ ਪਰਦੇਸ ਧਨ ਚੁਰਾਏ ਆਣ ਮੋਹ ਪਾਇਆ ਅੰਤ ਹੋਵੇ ਮੈਰ ਵਿਰੋਧ ਕੋ ਸਕੇ ਨਾ ਸ਼ਿਰਾਏ ਨਾਨਕ ਬਿਨਾਵੇ ਦਿਨ ਮੋਹ ਜੇ ਤੇ ਲੰਘ ਦੁਖ ਪਾਇਆ ਸੁਰੂ ਮਹਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਦੇ ਸਭ ਭੁੱਖ ਜਾਈ ਤ੍ਰਿਸ਼ਨਾ ਮੂਲਾ ਹੋਵੇ ਨਾ ਵਸੇ ਮਨ ਆਏ ਨਾ ਬਿਨ ਨਾਵੇ ਜੇ ਹੋਰ ਖਾਣਾ ਤਿਤ ਰੋਗ ਲਤਨ ਤਾਏ ਨਾਨਕ ਡਸ ਕਰ ਸਭ ਸਲਾਣਾ ਆਪੇ ਲਾਏ ਮਿਲਾਏ ਮਹਲਾ ਤੀਜਾ ਜੀ ਅੰਦਰ ਜੀਵ ਸ਼ਬਦ ਹੈ ਜਿਤ ਸਹਿ ਮਿਲਾਵਾ ਹੋਏ ਬਿਨ ਸ਼ਬਦ ਹੈ ਜਗ ਅਨੇਰੇ ਪਰ ਸ਼ਬਦ ਪ੍ਰਗਟ ਹੋਏ ਪੰਡਤ ਮੋਨੀ ਪੜ ਪੜ ਥੱਕੇ ਭੇਗ ਥੱਕੇ ਤਨੰਤ ਹੋਏ ਬਿਨ ਸ਼ਬਦ ਕਿਨਨ ਪਾਏ ਦੁਖੀ ਚੱਲੇ ਰੋਏ ਨਾਨਕ ਦੀ ਪਾਈ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖ ਹੈ ਅਤਨੇਹ ਬੇਮੰਦ ਪਕਾਇਆ ਦਿਸਦਾ ਸਭ ਕਿਛ ਜਲ ਸੀ ਮੇਰੇ ਪ੍ਰਭਾਇਆ ਕਿਉਂ ਰਹੀ ਇੱਥੇ ਜਾਗੋ ਕੱਢੋ ਪਾਇਆ ਗੁਰਪੁਰੇ ਕੀ ਚੱਕਰੀ ਇੱਥੇ ਕੰਧ ਸਵਾਇਆ ਨਾਨਕ ਬਸ ਮਿਲਾਇਨ ਹਰ ਨਾਮ ਸਵਾਇਆ ਸਲੋਕ ਮਹਲਾ ਤੀਜਾ ਮਾਇਆ ਮੋਹ ਵਿਸਾਰ ਗੁਰ ਗੁਰ ਕਾ ਪਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨਾ ਲੱਗੇ ਪਿਆਰ ਗੁਰਮੁਖ ਜਨਾ ਸ਼ਬਦ ਮਨ ਵਸਿਆ ਦਰਗੇ ਮੁਖ ਦੁਆਰ ਨਾਨਕ ਆਪੇ ਮੇਲ ਲਏ ਆਪੇ ਉਸ ਹਰ ਮਹਲਾ ਚੌਥਾ ਨਾਨਕ ਜਿਸਵਿਨ ਘੜੀ ਨ ਜੀਵਨਾ ਵਿਸਰੇ ਸਰਨ ਬਿੰਦ ਤੇ ਸਸੀ ਮਰੂ ਸਿੰਘ ਹਮਾਰੀ ਚਿੰਦ ਮਹਲਾ ਚੌਥਾ ਸਾਵਣ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਤੇ ਆਏ ਦੁੱਖ ਕਾਲਾ ਸਮ ਚੁਕਾਏ ਮਿੱਠਾ ਮੂੰਹ ਮੁੱਠਾ ਸ਼ਬਦ ਲਾਈ ਸਭ ਧਰਤ ਪਈ ਹਰਿਆਵਲੀ ਅਨ ਜੰਮਿਆ ਮੋਹ ਲਾਏ ਹਰ ਅਚਿੰਤ ਮਲਾਵੇ ਕਿਰਪਾ ਕਰ ਹਰ ਆਪੇ ਪਾਵੇ ਥਾਈ ਹਰ ਤਿਸੈ ਤਿਆਵ ਸਨ ਜਨ ਜਨਤੇ ਲੈ ਛਡਾਏ ਹਰ ਕੀਰਤ ਭਗਤ ਮਨ ਹਰ ਕੀਰਤ ਭਗਤ ਆਨੰਦ ਹੈ ਸਦਾ ਸੂ ਵਸੇ ਮਨਿਆਏ ਜਿਨ੍ਹਾਂ ਗੁਰਮੁਖ ਨਾਮ ਅਰਾਧਿਆ ਤਿੰਨਾਂ ਦੁੱਖ ਭੁੱਖ ਲਹਿ ਜਾਈ ਜਨ ਨਾਨਕ ਦਿਨ ਦੇ ਗਾਏ ਗੁਣ ਹਰ ਦਰਸ਼ਨ ਦੇ ਸਵਾਏ ਪੌੜੀ ਗੁਰਪੁਰੇ ਕੀ ਦਾਤ ਨਿਧੇ ਵਿਚੜੇ ਸਵਾਈਆ ਤੁਸ ਦੇ ਵਿਆਹ ਦਿਆਲ ਨਾ ਛਪੇ ਛਪਾਈਆ ਹਿਰਦੇ ਕਮਲ ਪ੍ਰਕਾਸ਼ ਮੁੰਨ ਮਿਲਾਈਆ ਜੇ ਕੋ ਕਰੇ ਉਸਦੀ ਰੀਸ ਸ੍ਰੀ ਸ਼ਾਹੀ ਪਾਈਏ ਨਾਨਕ ਅਪੜ ਕੋਈ ਨਾ ਸਕੇ ਪੂਰੇ ਸਤਿਗੁਰ ਕੀ ਵਡਿਆਈਆਂ ਸਲੋਕ ਮਹਲਾ ਤੀਜਾ ਅਮਰ ਵੀ ਪ੍ਰਭਾਵ ਹੋਏ ਤੇ ਇਸ ਨਾਲ ਸਿਆਣ ਜੋ ਨਾ ਚੱਲੇ ਹੋਜ ਕਰਨੀ ਜਾਏ ਆਪ ਛੋੜ ਸਰਨਾਏ ਪਏ ਮਨ ਲੈ ਰਜਾਏ ਗੁਰਮੁਖ ਜਮ ਡਾਂਡ ਨਾ ਲੱਗਈ ਹਉਮੈ ਵਿੱਚੋਂ ਜਾਏ ਨਾਨਕ ਸੇਵ ਸੋਈ ਆਖੀਐ ਜੇ ਸੱਚ ਰਹਿ ਲੇ ਬੁਲਾਏ ਮਹਲਾ ਜੀ ਦਾਤ ਜੋ ਸਭ ਸੂਰਤ ਤੇਰੀ ਬਹੁਤ ਸਿਆਣ ਹੋਮ ਮੇਰੀ ਬਹੁ ਕਰਮ ਕਮਾਏ ਲੋ ਮੋਹ ਵਿਆਪੇ ਹੋਮੇ ਗਨ ਚੁੱਕੇ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੇ ਸਾਈ ਗੱਲ ਚੰਗੇਰੀ ਪੌੜੀ ਮਹਲਾ ਪੰਜਵਾ ਸੱਚ ਗਣ ਸਾ ਪੈਣ ਸੱਚ ਸੱਚ ਨਾਮ ਆਧਾਰ ਗੁਰਪੁਰੇ ਮੇਲਾ ਸਾ ਪ੍ਰਭ ਦੇਵਨ ਹਾਰ ਭਾਗ ਪੂਰਾ ਦਿਨ ਜਾਗਿਆ ਜਪਿਆ ਨਿਰੰਕਾਰ ਸਭ ਸੰਗ ਲੱਗਿਆ ਤਰਿਆ ਸੰਸਾਰ ਨਾਨਕ ਸਿਵ ਸਲਾਹ ਕਰ ਪ੍ਰਭ ਕਾ ਜੈਕਾਰ ਸਲੋਕ ਮਹਲਾ ਪੰਜਵਾ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮਚੋ ਪਾਏ ਦੁਖ ਦਾਲ ਭੰਤ ਅਦਾ ਸੁਣੀ ਦਤਾ ਸੋਈ ਹੋਈ ਸਿਸ਼ਟ ਸਰ ਲੇਵ ਕੰਠ ਲਗਾਏ ਅਵਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਘਰ ਮਹਲਾ ਪੰਜਵਾ ਬੁੱਠੇ ਮਿਕ ਸੁਆਣੇ ਹੁਕਮ ਤਗਰਤਾ ਰਿਜਗਮ ਪਾਏ ਨਾ ਅਗਲਾ ਠਾਠ ਪਿਕ ਸੰਸਾਰ ਤਨ ਮਨ ਹਰਿਆ ਹੋਇਆ ਸਿਮਰ ਤਗਮ ਪਾਰ ਕਰ ਕਿਰਪਾ ਰੋਏ ਆਪਣੇ ਸੱਚੇ ਸਿਰਜਣ ਹਕੀਤਾ ਲੋੜੇ ਸੋਗਰੇ ਨਾਨ ਸਦਮ ਨਿਹਾਜ਼ ਪੌੜੀ ਵੱਡਾ ਆਪ ਅਗਮ ਹੈ ਵੱਡੀ ਵੱਡੀ ਆਏ ਸੰਗੁਰ ਸ਼ਬਦ ਵੇਖ ਵਿਖਸਿਆ ਅੰਤਰ ਲਈ ਬੁਲਾਈ ਗੁਰ ਸ਼ਬਦ ਹੀ ਵੇਖ ਵਿਖਸਿਆ ਅੰਤਰ ਸਾਂ ਤੇ ਆਈ ਸਭ ਆਪਿਆ ਵਰਦਾ ਆਪੇ ਹੈ ਭਾਈ ਆਪ ਨਾ ਸਮਰੱਥੀਆਂ ਸਭ ਹੁਕਮ ਚਲਾਈ ਨਾਨਕ ਹਰ ਭਾਵੇਂ ਸੁਗਰੇ ਸਭ ਚੱਲੇ ਰਜਾਈ ਸੁਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਭ ਸਤੋਰੀ ਬਾਤ ਮਨ ਦਸ ਨਾਜ ਟਕਾ ਚਾਰ ਚਾਰ ਗਾਂਠੀ ਏਡੂ ਟੇਡੂ ਜਾਤ ਰਹੋ ਬਹੁਤ ਪ੍ਰਤਾਪ ਗਾਓ ਸੋ ਪਾਈ ਦੋਹੇ ਲੰਗ ਟਕਾ ਬਰਾਤ ਦਿਵ ਚਾਰ ਕੇ ਕਰੋ ਸਾਹਿਬ ਜੈਸੇ ਮਨ ਹਰ ਪਾਤ ਨਾ ਕੂ ਲੈ ਆਏ ਧਨ ਨਾ ਕੂ ਲੈ ਜਾਤ ਰਾਵ ਨੂੰ ਤੇ ਸ਼ਦਰ ਪਾਤ ਖਿਨ ਮੈਂ ਗਏ ਮਿਲਾਤ हर के संत सदा थिर पूजो जो हर नाम जवा दे जिनको कृपा करते गोविंद तीसा संग मिलात मात पिता बनता सुसंपदात कह कवि राम बनबोरे जन्म कर जात राजा सरम इतने जानी तेरी ते संग चेरी रह हस तो जय सुरो त्या विरोध जय सु हसै हस तो होय होय सो जरो जरो सो बसै जल ते थल कर थल ते कुआ कूबत मेर करावै धरती ते गज डब चढ़िया गज गिरावै भिखारी ते राज गलाए राजा ते भिखारी मखल मूर्ख ते पंडित गर्व पंडित ते मुगदारी नारी ते जो पुरख करावे पुरखन ते जो नारी कहो कबीर साधु को प्रीतम ते समूरत बलिहारी सारंग बाणी नाम देव जीओ की एक ओंकार सतगुर प्रसाद काय रे मन बिखिया मन जाए भूलो रेठ मूरी खाए रहो जैसे मीन पानी में रह काल जाल की सुध नहीं लय जेह बसवादी लोहो ऐसे कन कामनी बादे मोहो जीव मधुमक्खी संचय अपार माध लीन मुग दिन श्यार गौ बाश गौ संचय खीर गला बांध दोए ले हीर माया कारण शर्म अत करे सो माया ले गड़े तरे अत संचय समझने मूड तहन तरती धन होगी तूड़ काम क्रोध अजनत जरे सा संग मुहनि करे कहत नाम ताची आन निरप होए भजिए भगवान बधो की ना होड़ माध मोस्यों ठाकर तिजन जनते ठाकर खेल परे तोस्यों रहो आपन देओ देवरा आपन अवल गाय पूजा जल ते तरंग जल तरंग ते है जल कहन सुन को दूजा आपे गापे आपे नाचे आप जावे तूरा कहत नाम देव में तू मेरो ठाकुर जानूरा तू पूरा दास या निन मेरो निरूप दर्शन निमक ताप त्रय मोचन पर सत मुक्त करत ग्रह कूप रहाउ मेरी बांधी पक्षरा बांधे बन छूटे मोए एक समय मुको के बांधे तो फुन मुँह पे जवाब न होए मैं गुण बांधे सकल जीवन मेरी जीवन मैं गुरबान सगल की जीवन मेरे जीवन मेरे दास नाम दे जाके जी ऐसी तैसे तय सुता के प्रेम प्रगास सारंग एक ओंकार सतगुरु प्रसाद तय नर क्या पुरा सुन की ना अनुभाव नि भगत नहीं बुझी भूखे दान नदी न रह न काम न विसर्यो क्रोध न विसर्यो लोभ न छूट्यो देवा पार निंदा मुक्ति ने छूटी निफल पई सब सेवा बाट पार कर मूस बेरा नो पेट भरे अपराधी जय पर लोग जय पकी सोय विद्या साधी हिंसा तो मन तेने छूटी दे जी दया नहीं पाली परमानंद सा संगत मिल कथा अपनी नचाली छाड मन हर बिमुख नु संग सन महला पंजवा सूरदास एक ओंकार सतगुर प्रसाद हर के संग वस्या लोक तन मन अर्प सर्व सब अर्पियो अन सहजन योग रहाओ दर्शन पेख वही निर्भिख पाए सगले थोक आन बस्यो का कशु सुंदर बदने लोक श्याम सुंदर तय आन जो चाहत जियो कुश्ती धन जोग सूरदास मन प्रभ हाथ लीन दिन हुए पर लोग सारंग कबीर जी एक ओंकार सतगुरु प्रसाद हर बिन कौन सहाई मन का मात पिता भाई सुदबंता हित लागो सब फन कर हाउ आगे को किस तुल्हा बंद हो क्या प्रभासा तन का कहाँ विशास इस पांडे का इतनो लागे ठन का सगल धर्म पुन फल पाओ तूर बाशियो सब जन का कहत कबीर सुनो रे संतो हे मन उडन पखेरू बन का राग मलार चौबी महला पहला कर पहला एक ओंकार सतनाम करता पुरख निरपौ निर्वैर अकाल मूर्त जुनी सह पंग गुरु प्रसाद खाना पीना हसना सोना विसर गया है मरना खसम विसार खुआरी किन्नी त्रिग जीवन ने रहना प्राणी एको नाम ते हव अपनी परसिति कर जाव रहा तुदनो सेवे तुझ क्या देवे मांगे लेवे रहे नहीं तू दाता जिया सबना का जिया अंदर जियो तिही तुही गुरमुख ते आवै सियमत पावै से ही सुचे हो ही एहन नाम जो पूरे प्राणी मैले हसे हो ही जेहि रुत का सुगतया तेह जेहि देहि नानक सुहाई साई जे बिन नावे रुत के ही मलार महला पहला करो बिनो गुर अपने प्रीतम हर वरान मिलावे सुन कनक होर शीतल मन मोरा लाल रति गुण गावे बरस गना मेरा मन पीना अमृत बहु सुहानी हीरे गुर मोहि मन हर रस लीना रहाओ सहज सुखी वर कामन प्यारी जिस गुरवचनी मन मानिया हर वनार पई सुहागन मंत्र प्रेम सुखानिया अवगन त्याग पई बैरागन अस्तर वर सुहाग हरी सोग में जो तिस कदे ना व्यापे हर पर व्यापनी कृपा करी आवन जाने मन मन ने चल पूरे गुरु की ओढ़ गई नानक राम नाम जाओ गुरमुख धन स्वागन सह सही मिलार महला पहला साची सूरत नाम नहीं त्रिवत होमे करत गवाया पर तन पर पर नारी रत निंदा बिख खाई दुख पाया शब्द चीन बगन छूटे मन मुख माया माया अज कर पाल लद्या भारी मार जन्म जन्म गुवाया मन पावे सब सुहाया परम परम जन भेख बहुकीने गुर राखे सच पाया रहो तीर ते नवा नहो नाते हर का नाम न पाया रतन पदार पर हत्या गया जद को तत ही आया बिष्टा कीर पे उतही ते उतही माई समा आदक स्वाद रोद अदकाई बिन गुसाई न पाया सेवा सुरत रहस गुण गाव गुरु ज्ञान विचार खो जीव जे बादी में से हो बल बल गुरु कर तारा हम नीच होते हीन मत झूठे तू शब्द सवारण हारा आत्म चिंता तू तारण सतारे तारण हारा बैस्थान का कहा गुण तेरे क्या क्या कथो अपारा अलग न लखिया गम जो नि तू नाथ नाथ नहारा कृपया देख कहो तू कैसा सब जाचक तू दारा भगत ही नानक दर देखो एक नाम मिले और तारा मलार महला पहला जिन तन पिरका सान जाना सा बेलख बदन कुमलानी पहिन रासी कर्म फासी बिन गुर भरम भुलानी बरस करना मेरा पिर खरे आया बल जामा गुरे अपने प्रीतम जिन हर प्रव्याण मिलाया रहाऊ नौ तन प्री सदा ठाकुर सिंह अन दिन भग सुहावी मुगत पै गुरदास दिखा जुग जुग भग सुहावी हम थारे तेन जग तुमरा तू मेरा हो तेरा सतगुरु मैंने जिन पाया मोहन बमल फेरा मैं अपने पेर हर देख विगासी तो धनसार सिंगार अकुल रंजन सिंह सच रत अकुल रंजन सिंह सच साची गुरु नाम दहारो मुक्त पई बंधन गुरु खोले शब्द सुरत पद पाई नानक राम नाम हृदय अंतर गुरु मुहिं मिलाई महला पहला मलार पर दारा पर धन पर लोभा होमे विखे विकार दुष्ट पात निंद पराय काम क्रोध झंडार महल मैं बैठे अगमे पार पीतर अमर सोई जन पावे जिस गुर का शब्द रतने चारहा दुख सुख दो समगर जाने बुरा पर संसार सुध बुध सुरत नाम हर पाई है सत्संगत गुर प्यार एह निसलाह ना प्राप्त गुरदाता देवन हार गुरु सिख सोई जन पाए जिसनो नदर करे करता हर काया महल मंदिर कर हर का तिस मैं राखी जोता पार नानक गुरमुख है महल बुलाइए हर मेले मिलन हार मलार महला पहला कर दूजे को अंकार सतगुरु प्रसाद पवने पानी जाने जात काया करे निबरात जमे जी जाने जेथा सुरता पंडित ता का ना हो गुण गुण जाने माए आंडी ठग कहन जाए क्या कर अंग बखाने मायरा ऊपर दस मन प्यार क्यों कर कही देहो विचार बिन जिहवा जो जपह कोई जान कैसा नाऊ कथनी बदनी कर रहे निबरात सो बूझे हुए दात एह निश्यंत रहे निबलाए सोई पुरुख जे सस माई जात कुलीन सेव जो होए तक कहना कहो न कोई विसनाथ सेवक होए नानक पणिया पहरे सोई मलार महला पहला दुख बिछोड़ा एकदम भूख एक दुख सगत बार जम दूत एक दुख रोग लगे तनताए वैद न भोले दारू लाए वैद न भोले दारू लाए दर्द होवे दुख दुख रहे शरीर ऐस दर लगे न बीर हाउ खसम विसार किए रस भोग ता तन उठकलोए रोग मन देखो मिले सजाए वैद न भोले दारू लाए चंदन का फल चंदन वास मानस कमल कर में सास सास गए का टल पाए तंग पशु कोई न खाए कंचन का निर्मल हंस जिसमें नाम निरंजनांस दुख रोग सब गए गवाए नानक छुड़ साचे नाय मलार महला पहला दुख महवरा मारन हर नाम सिला संदोबीसान नित नित लेन अशी जय दे अंत काल ज मारे ठे ऐसा खाए गवार जित खादे तेरे जाहे विकार हाउ राजमाल जोवन शव शाम रथ बिन दिसे नाम रथ फिरंत दिसे थाव दे नाउन होवे जात उथे देहो इथे सवरात साध कर समदास नग तेल काम ग्रंग निस मेल होम जंग और पाठ पुराण ज्योत पाए सो प्रवान तप काग दे नाम निशान जिनको लिखिया हिमदान से तनवंत दिसे करे जाय नानक जननी धनी माए मलार महला पहला बागी कपड़े मूले बैन लम्मा नक काले तेरे नैण कहू साहब देखा भैन उड़ा उड़ जड़ा समान साहेब सुन तेरे तान जल थल डुग दिखा तीर थन तन साहिब वीर जिन तन साज दिए नाल खंभ आत तस्ना की डांज नद बंदा तीर जियो बिखा नद बिखा वीर ना तन जाएगा ना जाएगे खंभ हम पौने पानी दियाँ संबंध नानक कर्म हुए लिखिया जपिए कर गुर पीर नानक कर्म हुए जपिए कर गुर पीर सस मय शरीर मलार महला तीजा चौदह कर पहला एक ओंकार सतगुर प्रसाद निरंकार अकार है आपे आपे परम पुलाई कर कर करता आपे विखे जित पावे दलाए सेवक को वडे जाखो मनाई अपना बनाए आपे जाने गुरु गुरुआ ते लही है इहा सगत सेवे करे आवे जीव दिया मर रही रहो वेद पड़े पड़ बाद बखाणे ब्रह्म महेशा त्रै गुण यह त्रै गुण माया जिन जगत पुलाया जनमन का सहसा गुरु प्रसादी को जाने चूके मनो दिशा हम दीन मूर्ख विचारे तुम चिंता करो हमारे हो दयाल कर दास दासा का सेवा करी तुम्हारी एक निदान देहे तू अपना ऐनिस नाम बखानी कहत नान गुरु प्रसादी बुझो गोई ऐसा करे विचार ज्यों जाले ऊपर फेन बुध बुदा तैसा यो संसारा तैसा ए संसारा जिस ते ते समान चूक अपा सारम लाल महलाती जिनी हुक्म बिछाणा से मेले हमेशा मुझे लाई सच्ची भगत करें राती सच रही लिवलाए सदा सच हर वेख दे गुरु के शब्द सुभाई मन रे हुक्मन सुख होए प्रभाण अपना भावदा जिस बसते तिस बिघ न कोई रहाऊ त्रैगुण समाता तै ना हर भगन पाए गत मुगन होवे हमें कर्म कमाई साहे पावे सो थिए पै कर फिराए सगुर बेटे मन मर मर रहे हर नाम से मन आई तिसकी नावे कहना सुना जाए चौथे पदवासा होया सचे रहे समाई मेरा हर प्रभु अगमिया गोचर है कीमत कह न जाए गुरु प्रसादी बुझिए शब्द कार कमाए नानक नाम सलाहे तू हर हर दर सुबह पाए मलार मोहला तीजा गुर में कोई मिला बुझे सुन करे गुर बिंदा तक कोई नए बस न करे गुर मिले साध उपजे अंध नाम लय मेरे मन हर अमृत नाम ते आए सतगुर पुरख मिले न पाई हर नामे सदा समाई रहाओ मन मुख सदा बिछड़े फिर कोई न किसी नाल हमे बड़ा रोग है सिर मन जमकाल गुरमत सत्संगत न विछड़े आंदे नाम समाल सब न करता एक तू नित कर देख विचार एक गुरमुखा मिलाया बख्शे भगत पंडा तू आपे सब कुछ जानदा सिया अगे करी पुकार हर नाम अमृत है नदरी पाया जाए आंदे हर हर उचरै गुर कह सहज सुबाई नानक नाम निदान है नाम ही चित लाए मलार महला तीजा गुर सलाह सदाता परम नारायण सोई गुर प्रसाद परम पद पाए वड्डी वड्याई होई आंदे गुण गावे ने साचे सच समावे सोई मन रे गुरमुख हृदय विचार ताज कूड़ कुटम्ब हमें बिख त्रिजना चलन हृदय समाल सगुरदाता राम नाम का होर दाता कोई नाही जी दान देत दास सचे नाम सुवाई अंधे हर अवियार अंतर सह समाल गाही सतगुरु शब्द मन भेदया हृदय साची बाणी मेरा प्रभु लख न जाई लख गुरमुख गाणी आपे दगर सुदाते जी पिए सारंग पाणी आवण जाना बहु न होवै गुरमुख सहि सन धियाया मन ही ते मन मिलिया स्वामी मन ही मन समाया सच ही सचा भतीजे विचवा गवाए को एक बसे मन स्वामी दूजा मन कोई एको नाम अमृत है मीठा जग निर्मल सहसोई नानक नाम प्रभु ते पाई है जिन को तुन लिखिया होई मलार महला तीजा गण गंधर्व नाम सब उदर गुरु का शब्द विचार हम मिमार सद मन मसाया हर रखे और तार जिसे बजाए सोई बजे सुनो आपे लई मिलाए अन दिन बाणी शब्द गावे सच रहे लिवलाई आन दिन बाणी शब्द गावे सच रहे लिवलाए मन मेरे खिन खिन नाम समाल गुरु की सदा शब्द सुख अंतर सदा निभे तेरे नाल रहा मन मुख पाखंड कदे न चुके दूजे भाई दुख पाई नाम विसार बिखिया मन राते बिरथा जन्म गवाई एह वेला फिर हथ न आवे आन दिन सदा पछताए मर मर जन्मे कदे न बूझे विष्टा माए समाई गुरमुख नाम रते से उदरे गुरु का शब्द विचार जीवन मुगत हर नाम त्याय हर राखिया उर तार मानता निर्मल निर्मल माति उत्तम उत्तम बाणी होई एक पुरख एक प्रभु जाता दूजा बना कोई आपे करे कराए प्रभु आपे आपे न करे मानता दाता गुरु की बाणी सेवा सुर समय गुरु का बाणी मानता दाता गुरु की बाणी सेवा सुरत समय अंतर वसिया अलख पिया गुरमुख लखाए नानक जिस बात से आपे दे भावे तिवे चलाए मलार महला तीजा दो तुके सतगुर ते पावे घर दर महल नसो थान गुर शब्द चुके मान जिनको लाट लिखिया तुर नाम अन्दे नाम सदा सदा त्याव साच दर पाए मान रहो मन की बिद सतगुर ते जाने आन दिन लंघे सदा हर सिंह ध्यान गुर शब्द ते सदा बैरग दरगे सची पावे साची पावे मान ए मन खिले हुकुम का बादा एक खिन मैं दह दिस फिर आवे जया पे नदर करे हर प्रभ सचा साचा ताई मन गुरमुख तत्काल वसियावे इस मन की बिद मन हु जाने बुझे सब विचार नानक नाम ते आय सदा तू पव सागर पावे पार मलार महला तीजा जीव पिंड प्राण सब तिसके कट करे समाई एक स बिन मैं अब न जाना सतगुर दिया बुझाई मन मेरे नाम रहो लाई अदेष्ट गुचा परम करता गुर कह शब्द हर त्याई रहाओ मन तन भीजे एक निमला गया सहज रह समाये गुर प्रसादी परम पंपा के एक नाम निमलाई गुर वचने सरकार कमाए गात मत अभी पाए कोट मत किसे बुझाए तेन राम नाम निमलाई जह जय दिखत एको सो यह गुरमत बुद पाई मन तन प्राण तरित सिया गए नानक आप गवाई मलार महला तीजा मेरा प्रभ साचा दुख निवार सब दे पाया जाई भगती राते सद मेरागी सा सचे बद पाई मन रे मन सिंह रह समाये गुरमुख राम नाम मन भीजे हर सीति निमलाई रहो मेरा प्रभा तगम उचर गुरु देव जाए सच संजम करनी हर कीरत हर सिति लिवलाई आपे शब्द ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹੀ ਕਾਚੀ ਪਾਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਘਰ ਲੈ ਸੋ ਸੱਚ ਰਿਹਾ ਸਮਾਏ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਹ ਵਡਾਈ ਮਿਲਾਨ ਮਹਲਾ ਤੀਜਾ ਹਉਂ ਮੈਂ ਬਿਖਮਨ ਮੋਹਿਆ ਲਦਿਆਂ ਅੰਗਨ ਭਾਰੀ ਗਰੜ ਸ਼ਬਦ ਮੁਖ ਪਾਇਆ ਹਉਂ ਮੈਂ ਬਿਖਾਰ ਮਾਰੀ ਮਨ ਰੇ ਹਉਂ ਮੈਂ ਮੋਹ ਦੁਖ ਪਹਾਰੀ ਇਹ ਭਵ ਜਲ ਜਗਤ ਨਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈਗੁਣ ਮਾਇਆ ਮੋਹ ਵਸਾ ਸਬਰ ਤਿਆਕਾਰੀ ਤੁਰਿਆ ਗੁਣ ਸਤਸੰਗਤ ਪਾਈ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਬਹੁ ਬਾਸਨਾ ਬਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਤਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ ਹਰ ਹਰਿ ਉਰ ਤਾਰ ਨਾਨਕ ਸਤਿਗੁਰੂ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਲਾਰ ਮਹਲਾ ਤੀਜਾ ਕਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਇਹ ਮਨ ਗਿਰਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ ਸਦਾ ਅਵਿਨਾਸੀ ਕਿ ਇਹ ਮਨ ਚੰਚਲ ਕਿ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਰੋ ਵਿਚਾਰ ਅਵਰ ਕੇ ਬਹੁਤਾ ਪੜੇ ਉਠਾਏ ਭਾਰ ਮਾਇਆ ਮਮਤਾ ਕਰਤੇ ਲਾਈ ਇਹ ਹੁਕਮ ਕਰ ਸ੍ਰਿਸ਼ਟੋ ਪਾਏ ਗੁਰ ਪ੍ਰਸਾਦ ਬੁੱਝੋ ਪਾਏ ਸਧਾਰੋ ਹਰ ਕੀ ਸੁਣਾਏ ਸੋ ਪੰਡਿਤ ਜੋ ਤੇ ਗੁਣਿਕ ਪੰਡ ਉਤਾਰੇ ਅਨਦੇ ਕੋ ਨਾ ਵਖਾਣੇ ਸਤਿਗੁਰ ਕੀ ਦਿਖਿਆ ਲੈ ਸਤਿਗੁਰ ਅਸੀ ਤਰੇ ਸਦਾ ਲੰਘ ਰਹੇ ਨਿਰਵਾਣ ਸੋ ਪੰਡਿਤ ਦਰਗੇ ਪ੍ਰਵਾਨ ਸਭਨਾ ਮੈਂ ਏਕੋ ਏਕ ਵਖਾਣ ਜਾ ਏਕੋ ਵੇਖੇ ਤਾਂ ਏਕੋ ਜਾਣੇ ਜਾ ਕੋ ਬਖਸ਼ ਮਿਲੇ ਸੋਏ ਇੱਥੇ ਉੱਥੇ ਸਤਿਗੁਰ ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਏ ਸੋਏ ਮੋ ਜਾ ਕੋ ਕਿਰਪਾ ਹੋਈ ਆਨ ਦਿਨ ਹਰ ਗੁਣਾ ਗਾਵੇ ਸੋਏ ਸਾਸਤਰ ਬੇਦ ਫਿਰ ਕੋ ਗੁਣਾ ਮਿਲਾਰ ਮਹਲਾ ਤੀਜਾ ਪਰਮ ਪਰਮ ਜੋਨ ਮਨ ਪਰਮਾਈ ਜਮਕਾਲ ਮਾਰੇ ਨੇਤ ਪਤ ਗਵਾਈ ਸਤਿਗੁਰ ਸੇਵਾ ਜਮਕਾਲ ਗਵਾ ਚੁਕਾਏ ਹਰ ਪ੍ਰਭ ਮਿਲਿਆ ਮਹਿਲ ਕਿਰਪਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਜਨ ਬਦਾਨ ਦੁਬਦਾ ਖੋਇਆ ਕੁਆਡੀ ਬਦਲੇ ਜਾਇ ਰਹਾਉ ਕਰ ਕਿਰਪਾ ਗੁਰਮੁਖ ਲੰਘੇ ਪਿਆਰ ਅੰਤਰ ਭਗਤ ਹਰ ਹਰ ਉਧਾਰ ਭਵਜਨ ਗਾਵਨ ਹਾਰ ਦਰ ਸਾਚਿਆ ਦੇ ਸਹਿਜ ਚਾਰ ਬਹੁ ਕਰਮ ਸੰਗ ਨੇ ਪਾਇਆ ਬਿਨ ਗੁਰ ਭਰਮ ਭੁੱਲੇ ਬਹੁ ਮਾਇਆ ਹਉਮੈ ਮਮਤਾ ਮੋਹ ਬਦਾ ਦੂਜੇ ਪਾਇ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾ ਗੁਰੇ ਸ਼ਬਦੇ ਜਪੀਐ ਸੱਚ ਲਾਹ ਹਾਜ਼ਰ ਹਜੂਰ ਹਰ ਬੇ ਪ੍ਰਵਾਹ ਨਾਨਕ ਗੁਰਮੁਖ ਨਾਮ ਸਵਾਮ ਲਾਲ ਮਹਲਾ ਤੀਜਾ ਜੀਵਨ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਆਂਦੇ ਸਨ ਜਾਗੇ ਸਤਿਗੁਰ ਸੇਵੇ ਆਪ ਗਵਾਏ ਹਉ ਤਿੰਨ ਜਨ ਕੈ ਸਦਲਾਂਗ ਉਪਾਏ ਹਉ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰਗਾ ਸ਼ਬਦ ਮਨਸ ਮਿਟਾਰ ਕੇ ਨਾਮ ਮੁਗਦ ਪਾਈ ਰਹੋ ਮਾਇਆ ਮੋਹ ਗਿਆਨ ਗੁਬਾਰ ਮਨ ਮੁਖ ਮੋਹ ਮੁਗਦ ਗੁਬਾਰ ਅਨ ਦੇ ਧੰਦਾ ਗਰਦ ਵਿਆਏ ਮਰ ਮਨ ਜਮੇ ਮਿਲੇ ਸਜਾਈ ਗੁਰਮੁਖ ਰਾਮ ਨਾਮ ਨਿਮਲਾਈ ਕੂੜੇ ਲਾਲ ਚ ਨਾ ਲਭਟਾਈ ਜੋ ਕਿਸੇ ਹੋਏ ਸਹਿ ਸੁਆਏ ਹਰ ਪੀਵਰ ਸੰਸਾਏ ਕੋਟ ਮਦ ਕਿਸੇ ਮਜਾਈ ਆਪੇ ਹੁੰਦੀ ਵਡਿਆਈ ਜੋ ਤੁਰ ਮਿਲਿਆ ਸੋ ਵਿਛਣ ਜਾਈ ਨਾਨਕ ਹਰ ਹਰ ਨਾਮ ਸਮਾਈ ਮੁਲਾਰ ਮਹਲਾ ਤੀਜਾ ਰਸਨਾ ਨਾਮ ਸਭ ਕੋਈ ਕਹੇ ਸਤਿਗੁਰ ਸੇਵਤ ਨਾਮ ਲਹੇ ਬੰਧਨ ਤੋੜੇ ਮੁਕਤ ਕਰ ਰਹੇ ਗੁਰ ਸ਼ਬਦ ਅਸਤਰ ਕਰ ਵਹੇ ਮੇਰੇ ਮਨ ਕਾਹੇ ਰੁਸ ਕਰੀਜੇ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਅਨਦਿਨਾ ਹਿਰਦੈ ਰਵਿਜੇ ਰਹਾਉ ਬਾਬੀ ਹਾਂ ਕਿਨ ਖਿਨ ਬਿਲ ਲਾਈ ਬਿਨ ਪਿੰਡ ਦੇਖੇ ਨੀ ਨਾ ਪਾਈ ਇਹੋ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲਤਾ ਮਿਲੇ ਸੋ ਭਾਈ ਨਾਮਹੀਣ ਬਿਨ ਸਤਿਗੁਰ ਪਾਏ ਤ੍ਰਿਸ਼ਨਾ ਜਲਿਆ ਭੂ ਨ ਜਾਏ ਬਿਨ ਭਾਗਾ ਨਾਮ ਨਾ ਪਾਇਆ ਜਾਏ ਬਹੁਵਿਧਾ ਕਰਮ ਗਵਾਏ ਤਰੈ ਗੁਣਬਾਣੀ ਵਿਚਾਰ ਵਿਖਿਆ ਮੈਲ ਵਿਖਿਆ ਵਪਾਰ ਮਰ ਜਨਮੇ ਫਿਰ ਹੋਏ ਖੁਆਰ ਗੁਰਮੁਤਰੀਆਂ ਗੁਣ ਹੁਣ ਧਾਰ ਗੁਰ ਮਾਨੇ ਮਾਨੇ ਸਭ ਕੋਏ ਗੁਰਬਚਨ ਮਨ ਸੀਤਲ ਹੋਏ ਚਹੋ ਯੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮਿਲਾ ਕੋਏ ਰਾਗ ਮਲਾਰ ਮਹਲਾ ਚੌਥਾ ਕਰ ਪਹਿਲਾ ਚੌਵਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਆਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨ ਸਬੰਧ ਟੁੱਟੇ ਹਰ ਹਰ ਪ੍ਰਭ ਕਿਰਪਾ ਤਾਰੀ ਨੈਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਸਿਓ ਜਨ ਹਰ ਭੇਟੇ ਬਨਵਾਰੀ ਰਾਓ ਜਿਨੇ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕਹਿ ਕੋ ਲਾਗੀ ਗਾਰੀ ਹਰ ਤਿਸ ਕਹਿ ਕੋਲ ਪ੍ਰਸੂਨ ਕਰੀਓ ਤਿਸ ਵਿਧਵਾ ਕਰ ਮਹਿ ਤਾਰੀ ਹਰ ਹਰ ਯਾਰ ਮਿਲਾਵੋ ਗੁਰ ਸਾਧੂ ਜੀ ਸਹਿ ਨਿਸ ਹਰੇ ਉਰ ਤਹਾਰੀ ਗੁਰ ਜੀਠੇ ਗੁਰ ਕਿਸੇ ਬਿਕਸੈ ਜੁਮਾਰਗ ਦੇਖ ਮੈਂ ਤਾਰੀ ਧਨ ਪਿਰ ਕਹਿ ਇੱਕ ਹੀ ਸੰਗਵਾਸਾ ਵਿੱਚ ਹੋਂ ਮੈਂ ਭੀਤ ਕਰਾਰੀ ਗੁਰ ਪੂਰਾ ਹੋਂ ਮੈਂ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਿਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕਿਲਮਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗੁਵਾਈ ਤੀਰਥ ਅੱਠ ਸਾਰਾ ਮਜਨ ਨਾਏ ਸਤਸੰਗਤ ਕੀ ਧੂਰ ਭਰੇ ਨਿਤਰੀ ਸਭ ਦੁਰ ਮੈਲ ਗਵਾਈ ਸਭ ਦੁਰਮਤ ਮੈਲ ਗਵਾਈ ਰਹਾਉ ਜਹਰਨ ਵੀ ਤਪੇ ਭਗੀਰਥ ਆਣੀ ਕੇਦਾਰ ਥਾਪੇ ਮੈਂ ਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ
1: ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਏ

ਦੜਾਵੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਵ ਜਲ ਜਗਤ ਤਰਾਵੈ ਰਹਾਓ ਜੋ ਗੁਰ ਕਹੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਪਤਰਾਵੈ ਪਰਮ ਭੁਲੇ ਅਗਿਆਨੀ ਅੰਧਲੇ ਪਰਮ ਪਰਮ ਭੁਲ ਤਰਾਵੈ ਨਿਰਜ ਉਪਜੇ ਮੜਾ ਸਰੇਵੇ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਏ ਹਰ ਹਰ ਕਥਾ ਸੁਣਾਵੈ ਤਿਸ ਗੁਰ ਕੋ ਸਾਧਨ ਪੂਜਨ ਪਾਠ ਪਟੰਬਰ ਬਵਿਧ ਸਤ ਕਰਮੁਖ ਸੰਚੋ ਤਿਸ ਪੁੰਨ ਕੀ ਫਿਰ ਤੂਟ ਨਾਵੈ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕੇ ਹੀਰੇ ਵਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਵਿਕਸੇ ਹੂੰ ਤਿਨ ਕੇ ਸਦਵਲ ਜਾਤ ਗਿਆਨੀ ਹਰ ਬੋਲੋ ਵਾਹਿਗੁਰੂ ਵਾਹਿਗੁਰੂ ਸੱਚੀ ਪਾਤਸ਼ਾਹ ਵਾਹਿਗੁਰੂ ਹਰ ਬੋਲੋ ਦਿਨ ਰਾਤ ਤਿਨ ਕੀ ਕ੍ਰਿਸ਼ਨਾ

ਗੁਵਾਂਗਾ ਸਤਿਗੁਰ ਸਾਹਿਬ ਹਰਜਨ ਬੋਲ ਸ੍ਰੀ ਰਾਮ ਰਾਮਾ ਮੇਰੇ ਸਾਧ ਸੰਗਤ ਹਰ ਤੋਰ ਨੂੰ ਰਹਾਉ ਹਰ ਤਨ ਸੰ ਬੰਜੋ ਹਰ ਤਨ ਨੂੰ ਸੰਜੋ ਜਿਸ ਲਾਗਤ ਹੈ ਨਿਚੋਰ ਜਾਤ ਕੰਬੋਰ ਬੋਲ ਦਿਨ ਰਾਤ ਹੀ ਸੁਣ ਕਰਨ ਕੀ ਕਹੋਰ ਜੋ ਬੋਲਥਾ ਮੁਰ ਮੀਨ ਪਖੇਂਗੇ ਰੂਹ ਸੋ ਬੇਨ ਹਰ ਜਾਪਤ ਹੈ ਨੀ ਹੋਰ ਨਾਨਕ ਜਨ ਹਰ ਕੀਰਤ ਗਾਈ ਛੁਟ ਗਏ ਜਮਕਾ ਸਭ ਸੋਰ ਮਾਰ ਮਹਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਦੇ ਬਟਪਾਗੀ ਹਰ ਕਾ ਪੰਥ ਖੋ ਬਤਾ ਬਹ ਦਾ ਕਾ ਪਾਏ ਲਾਗ ਰਹਾਉ ਹਰ ਹਮਾਰ ਉਮੀਦ ਸਿਖਾਇ ਹਮਾਰ ਸੁਪ੍ਰੀਤ ਲਾਗੀ ਹਰਮ ਗਾਵ ਹਰਮ ਬੋਲਾ ਦੀ ਪ੍ਰੀਤ ਹਮ ਤਿਆਗੀ ਮਨਮੋਹਨ ਪ੍ਰੀਤਮ ਨਾਮ ਹਰ ਪਰਮਾਨੰਦ ਬੈ ਰਾਗੀ ਹਰ ਦੇਖੀ ਜੀਵਤ ਹੈ ਨਾਨਕ ਇੱਕ ਨਿਮਖ ਬਲਮੁਖ ਲਾਗੀ ਨਾਗ ਮਾਰ ਰਹੁ ਮਲਾਰ ਰਹੁ ਮਹੱਲਾ ਮਨ ਮਨ ਜਾਓ ਦੇ ਘਰ ਪੈ ਲੈ ਗੋ ਅੰਗਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚਾ ਕਿਆ ਤੂੰ ਜਿਤ ਪੈ ਕਿਆ ਤੂੰ ਕਰੋ ਪਾਈ ਤਾਕ ਪ੍ਰਭਾਵ ਕਾਹੂ ਕੀ ਜੇ ਗੋਪਾਲ ਸਹਾਇ ਬਰਸਹਿ ਮੇਘ ਸਿ ਕਿਰਪਾ ਹੁਣ ਆਏ ਮੋਹਦੀਨ ਕਿਰਪਾ ਨੇ ਠਾਕੁਰੂ ਨਾਨਕ ਨਾਮ ਸਮਾਏ ਰਹਾ ਜਾ ਨਿਕੋ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਨਿਸਤਾਰੇ ਕਰੀ ਪਾਕ ਸਾਹਿਬ ਸੋਚ ਪਵਿੱਤਰਾਂ ਲਾਉ ਭੋਗ ਹਰ ਰਾਜ ਦੁਸ਼ਟ ਪਕਾਰੇ ਸਾਜਨ ਰਹਿਸੀ ਮੰਦਰ ਘਰ ਅਪਣਾਏ ਜਾਓ ਗਰੇ ਲਾਲ ਰੰਗੀ ਆਇਆ ਤਾਂ ਮੈਂ ਸਾਹਿਬ ਸੁਖ ਪਾਏ ਸੰਤ ਸਭਾ ਉਠ ਗੁਰੂ ਪੂਰੇ ਤਨ ਮਸਤਕ ਲੇਖ ਲਿਖਾ ਜਨ ਨਾਨਕ ਅੰਧ ਰੰਗੀਲਾ ਪਾਇਆ ਫਿਰ ਦੁੱਖ ਨਾ ਲੱਗ ਗਿਆ ਮਲਾਰ ਮਹੱਲਾ ਬੰਨੂਆ ਖੀਰ ਅਧਾਰ ਬਾਰ ਜਬ ਹੋਤਾ ਬਿਨ ਖੀਰ ਰਹਿ ਨਾ ਜਾਈ ਅਨੁਸਾਰ ਸੰਭਾਲ ਮਤ ਮੁਖ ਨੀ ਰਹਿ ਤਾਉ ਦ੍ਰਪਦੀ ਗਾਂ ਹਮ ਬਾਰ ਗਉ ਪਿਤਾ ਪ੍ਰਭਦਾਤਾ ਭੁਲੇ ਬਾਰ ਕਨਕ ਲਖ ਭਰੀ ਅਨਠੌਰ ਨਾਹੀ ਜਹਿਨ ਜਾਤ ਰਹਾ

ਪਰ ਮਹੱਲਾ ਪੰਜਵਾਂ ਰਾਜ ਤੇ ਗੀੜ ਗੀੜ ਤੇ ਸਵਰ ਪਾਤ ਕਰ ਦੋਖ ਜਠ ਰਕਾਉ ਭਰਤੇ ਕਿਰਪਨ ਛੋੜ ਆਨ ਖੋ ਪੂਜਾ ਆਤਮ ਘਾਤੀ ਹਰ ਤੇ ਹਰ ਬਿਸਰ ਤੇ ਦੋਖ ਦੁਖ ਮਰਤੀ ਅਨਕਬਾਰ ਭਰਮ ਬਹੁ ਜੋਨੀ ਟੇਕ ਨਕਾਉ ਧਰਤ ਰਹਾਉ ਤੇ ਆਕਸ਼ਵਾ ਮਿਆਨ ਖੋਚਤ ਵਤਉ ਮੁੜ ਮੁਗਦ ਖਾਲ ਖਾਰ ਤੇ ਕਾਗਰ ਨਾਭ ਲੰਘੈ ਕਥ ਸਾਗਰ ਬ੍ਰਿਥਾ ਕਥ ਤਹਾਮ ਤਰਤੇ ਸ਼ਿਵਰਾਂਚੋ ਸੁਰ ਸੁਰ ਜੇਤੇ ਕਾਲਾ ਮੰਜਰਤੇ ਨਾਮ ਸ਼ਰਨ ਚਰਨ ਕਮਲਨ ਕੀ ਤੁਮ ਨਾਮ ਡਾਰੂ ਪ੍ਰਭ ਕਰਤੇ ਰਾਮ ਲਾਲ ਮਹਲਮ ਦੋਪ ਦੇ ਘਰ ਪਹਿਲੇ ਕੋ ਅੰਕਰ ਸਤਿਗੁਰੂ ਪ੍ਰਸਾਦ ਪ੍ਰਭ ਮੇਰੇ ਬਹਿਰਾ ਕਿਤੇ ਆ ਗਈ ਹਾਂ ਖਿਨ ਪਲ ਤਿਸਮ ਲੈ ਨਾ ਸਾ ਕਉ ਪ੍ਰੀਤ ਪ੍ਰੀਤ ਹਮਾਰੀ ਲਾਗੀ ਰਹਾਉਣ ਕੈ ਸਾਂਗ ਮੋਹੇ ਪ੍ਰਭ ਜਿਤੇ ਹਾਂ ਵੈਸ਼ਨ ਪ੍ਰਸਾਦ ਮੋਹੇ ਜਾਗੀ ਸੁਨ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਰੰਗ ਰਾਂਗੀ ਹੋ ਮਨ ਦੇ ਕੀ ਸੰਤ ਮੀਤ ਕਿਰਪਾਲ ਭੇਵਡ ਭਾਗੀ ਮਹਾਂ ਸੁਖ ਪਾ ਪਰਨ ਸਾਗਰ ਨਾਨਕ ਜਾਨ ਪਾਗੇ ਮਾਰ ਮਹਲਾ ਪੰਜਵਾਈ ਮੋਹੇ ਪ੍ਰੀਤਮ ਦੇਵ ਮਿਲਾਈ ਸਕਲ ਸੇਰ ਸੁਖ ਪ੍ਰਸੂਤੀ ਗਿਰੇ ਖਰ ਲਾਲ ਬਸਾਇ ਰਾਹੋ ਮੈਂ ਆਪ ਗਨ ਹੂੰ ਪ੍ਰਭ ਸਦਾ ਦਇਆਲਾ ਮੋਹੇ ਨਿਰਗੁਣ ਹੂੰ ਕਿਆ ਚਤੁਰਾਈ ਕਰੋ ਬਰਾਬਰ ਜੋ ਪ੍ਰੇ ਸੰਗ ਰਾਤ ਨੀ ਇਹ ਹੋ ਮੈਂ ਕੀ ਢਿਠਾਈ ਪਈ ਨਿਮਾਣੀ ਸ਼ਰਨ ਇੱਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ਏਕ ਨੁਕ ਮੈਂ ਮੇਰਾ ਸਬਦ ਕੱਟ ਆਓ ਨਾਨਕ ਸੁਖ ਰਹਿਣ ਬਿਹਾਈ ਮਲਾਰ ਮਹੱਲਾ ਪੰਜ ਬਰਸ ਮੇਘ ਜੀ ਤਿਲ ਬਿਲ ਮਨ ਲਾਓ ਬਰਸ ਪਿਆਰੀ ਮਨ ਸਧਾਰਿਓ ਨੰਦ ਸਦਾ ਮਨ ਚਾਉ ਰਹਾਓ ਹਮ ਤੇਰੀ ਤਾਰ ਸੁਆਮੀਆਂ ਮੇਰੇ ਤੂੰ ਕਿਉਂ ਮਨੋ ਵਿਸਾਰੇ ਸ੍ਰੀ ਰੂਪ ਚੇਰੀ ਕੇ ਨਿਆਈ ਸੁਭਨੀ ਬਿਨ ਭਰਤ ਹਾਰੇ ਬਿਨੋ ਸੁਣ ਜਬ ਠਾਕੁਰ ਮੇਰੇ ਬੇਗਾਇ ਕਿਰਪਾ ਤਾਰੇ ਗੋ ਨਾਨਕ ਮੈਨੂੰ ਬਣਿਓ ਸੁਹਾਗੋ ਬਦ ਸੋਭਾ ਭਲੇ ਚਾਰੇ ਮਲਾਰ ਮਹੱਲਾ ਮੰਜੋ ਪ੍ਰੀਤਮ ਸਾਚਾ ਨਾਮ ਧਿਆਏ ਦੋਖ ਦਰਦ ਬਿਨ ਸਾਹਿਬ ਸਾਗਰ ਗੁਰ ਕੀ ਮੂਰਤ ਦਾ ਵਿਸਾਇ ਰਾਹ ਦੁਸ਼ਮਣ ਹਾਤੇ ਦੋ ਕੀ ਸਾਹਿਬ ਵਿਆ ਪਏ ਹਰ ਸ਼ਰਨਾਈਆਂ ਰੱਖਣ ਹਰਾ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਲਿਕ ਸਭ ਕਾਟੇ ਨਾਮ ਨਿਰਮਲ ਮਨ ਦੀ ਆ ਗੁਣ ਨਾਨਕ ਮਨ ਵਸਿਆ ਬਹੁਤ ਦੁੱਖ ਨਥੀ ਮਲਾਰ ਮਹੱਲਾ ਪੰਜਮ ਪ੍ਰਭ ਮੇਰੇ ਪ੍ਰੀਤਮ ਰਾਮ ਪਿਆਰੇ ਪ੍ਰੇਮ ਭਗਤ ਆਪਣਾ ਨਾਮ ਦੀ ਜੈ ਦਿਆਲ ਨੂੰ ਗੁਰੂ ਧਾਰੇ ਰਹਾਉ ਸਿਮਰੋ ਚਰਨ ਤੁਮਾਰੇ ਪ੍ਰੀਤਾ ਮਰਦ ਤੁਹਾਰੀ ਆਸ਼ਾ ਸਮਝਣਾ ਬਕਰੋਂ ਬੇਨਤੀ ਮਨ ਦਰਸ਼ਨ ਕੀ ਪਿਆਸ਼ਾ ਬਿਸਰਤ ਮਰਨ ਜੀਵਨ ਹਾਰ ਮਿਲ ਤੇ ਹੀ ਜਨ ਕੋ ਦਰਸ਼ਨ ਜਨਾਮ ਹਾਰ ਜੀਵਨ ਨਾਨਕ ਪ੍ਰਭ ਮੇਰੀ ਕਿਰਪਾ ਕੀ ਜਮਲਾਰ ਮਹਲਾ ਪੰਜਾਬ ਪ੍ਰਭ ਆਪਣੇ ਪ੍ਰੀਤਮ ਸਿਉਂ ਬਣਿਆਈ ਅਬ ਆਪਣੇ ਪ੍ਰੀਤਮ ਸਿਉਂ ਬਣਿਆਈ ਰਾਜਾ ਰਾਮ ਰਾਮਤ ਸੌਖ ਪਾਇਓ ਬਰਸਮਿਕ ਸੁਖਦਾਇ ਰਹਾਉ ਇੱਕ ਪਲ ਬੈਸਰਤ ਨਹੀਂ ਸੁਖ ਸਾਗਰ ਨਾਮ ਨਵਨਤ ਪਾਇਓ ਦੁੱਧ ਪਾਇਓ ਪੂਰਨ ਭਾਵੀ ਗੋਮ ਬੇਟੇ ਸੰਤ ਸਹਾਇ ਸੁਖ ਬਜੇ ਦੁੱਖ ਸਾਗਰ ਬਨਾਸੀ ਪਾਰ ਬਨੂੰ ਲਿਵਲਾਈ ਤਰੇ ਸੰਸਾਰ ਗਠਨ ਬਸ ਸਾਗਰ ਹਰਦਰ ਨਾਨਕ ਚਰਮ ਧਿਆਈ ਮਲਾਰ ਮਹੱਲਾ ਪੰਜਵਾਂ ਕਰ ਹਰ ਬਰਸ ਸਗਲ ਜਗ ਛਾਇਆ ਬਿਗਰਪਾਲ ਪ੍ਰੀਤਮ ਪ੍ਰਭ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹੋ ਮੇਰੇ ਕਲੇਸ਼ ਤ੍ਰਿਸ਼ਨ ਸਭ ਕੁਝ ਪਰ ਬ੍ਰਹਮਣ ਤੇ ਆਇਆ ਸਾਹ ਸੰਜਨ ਮਰਨ ਨਿਵਾਰ ਬਹਨ ਖਤਮ ਤਾਇਆ ਮੰਤਰ ਨਾਮ ਨਿਰੰਜਨ ਰਾਤ ਤੂੰ ਚਰਨ ਕਮਲ ਲਾਇ ਅੰਗੀਕਾਰ ਕਿਉਂ ਪ੍ਰਭ ਆਪਣੇ ਨਾਮ ਦਾਸ ਸ਼ਰਨ ਆਇ ਮਲਾਰ ਮਹੱਲਾ ਪੰਜ ਬਿਸਰਤ ਕਿਉਂ ਜੀਵੇ ਹੋਏ ਜੀ ਬਾਨੂੰ ਚਿਤਵ ਲਾਸ ਆਸ ਮਿਲਵੇ ਕੀ ਚਰਨ ਕਮਲਾਸ ਵੀ ਬਨ ਰਹਾਉ ਜਿਨ ਕਉ ਪਿਆਸ਼ ਤੁਮਾਰੀ ਪ੍ਰੀਤਮ ਤਨ ਕੋ ਅੰਤਰ ਨਾਈ ਜਿਨ ਕੋ ਬਿਸਰੇ ਮੇਰੇ ਰਾਮ ਪਿਆਰਾ ਸ੍ਰੀ ਮੂਹ ਮਰ ਜਾਈ ਮੰਤਰ ਰਵ ਰਿਆਂ ਜਗਦੀਸ਼ਨ ਵੇਖ ਸਦਾ ਹੰਜੂਨ ਨਾਨਕ ਰਵ ਰਿਓ ਸਭ ਆੰਤਰ ਸਰਵ ਰਿਆ ਭਰਪੂਰੇ ਮਲਾਰ ਮਹੱਲਾ ਪੰਜ ਹਰ ਕੈ ਭਾਜਨ ਕੌਣ ਕੌਣ ਨ ਤਾਰੇ ਖਾਗਤ ਨਾਨਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਰਾਓ ਦੇਵ ਕੋਲ ਦੈਤ ਕੋਲ ਜਕ ਇੰਦਰ ਨਰ ਸਾਗਰ ਉਤਰੇ ਮਾਂ ਨੇ ਜੋ ਜੋ ਭਜਨ ਕਰੈ ਸਾਧੂ ਸੰਗਤਾ ਕੇ ਦੂਖ ਬਿਦਾਰੇ ਕਾਂ ਕ੍ਰੋਧ ਮਾਂ ਵਿਖਿਆਰਾ ਸੁਵਿੰਤੇ ਭਈ ਨਿਰਾਰੀ ਦੀਨੇ ਆਲ ਜਪ ਕਰੋ ਨਾਮ ਨਾਮ ਸਤ ਬਲਿਹਾਰੀ ਮਲਾਰ ਮਹੱਲਾ ਪੰਜਵਾਂ ਆਜ ਮੈਂ ਬੈਸ਼ਵਰ ਹਾਟ ਨਾਮ ਰਾਸ ਸਾਂਝੀ ਕਰ ਜਨ ਸਿਉਂ ਜਾਉ ਨਜਮ ਕਾ ਘਾਟ ਰਹਾਉ ਧਾਰੋ ਨੂੰ ਗੁਰਬਾਰ ਬ੍ਰਹਮ ਰਾਖੇ ਪ੍ਰਮ ਕੇ ਖੁੱਲੇ ਕਪਾਟ ਬੇਸ਼ਮਾ ਸਾਹੁ ਪ੍ਰਭ ਪਾਇਆ ਲਾਹ ਚਰਨ ਨਿਤ ਖਾਟ ਸ਼ਰਨ ਗਏ ਚੁੱਤ ਬਨਾਸ਼ੀ ਗਲਬ ਕਾਢਿਆ ਸ਼ਾਟ ਕਲ ਕੁਲੇਸ਼ ਮੇਰੇ ਦਾਸ ਨਾਨਕ ਬਰਨ ਜੋ ਨੀ ਮਾਰ ਟੂ ਮਾਰ ਮਹੱਲਾ ਪੰਜਾਂ ਬਹੁ ਬਿਦ ਮਾਇਆ ਮੋਹੇ ਰਾਨੋ ਗੁਣ ਮਧੇ ਗੁਬਰਲਾ ਸੇਵ ਪੂਰਨ ਭਗਤ ਚਰਨ ਰਹੋ ਤਤ ਡੋਲ ਡੋਲ ਸਰਮ ਪਾਇਓ ਤਾਂ ਤੁਹਾਨੂੰ ਹੋਤ ਬਿਰਾ ਨੂੰ ਲੋਕ ਦੁਰਾਹ ਕਤ ਠਗਿਆ ਆਈ ਹੋ ਤਉ ਸੰਗ ਨ ਜਾਨੂੰ ਮ੍ਰਿਗ ਪੰਖੀ ਮੀਂਹ ਦੀ ਨੀਚ ਸੰਕਟ ਫਿਰ ਜਾਨੂੰ ਕੋ ਨਾਨ ਪਾਹਨ ਪ੍ਰਤਾਰੂ ਸਾਧ ਸੰਗ ਸੌਖ ਮਾਨ ਮਾਰ ਮਹੱਲਾ ਪੰਜਾਂ ਦਸ਼ਮੂਏ ਖਾਈ ਰੀ ਖਾ ਮਾਈ ਜਿਸ ਕੇ ਜੀਤ ਨਹੀਂ ਰਾਖੋ ਲੀਨੋ ਮੇਰੇ ਪ੍ਰਭ ਕਉ ਕਿਰਪਾ ਰਹੋ ਅੰਤਰ ਜਾਮੀ ਸਮਾ ਵਰਤਾ ਹੈ ਤਪ ਕੈ ਸਭ ਭਾਈ ਸੰਸਾਰ ਛੋੜਨ ਜਾਏ ਪ੍ਰਭੀ ਸਹਿ ਸਾਗਰ ਨਿਸ਼ਭਨੀ ਠਾਈ ਨਥ ਨਾ ਦੀਨ ਦੁਖ ਭੰਜਨ ਆਪਲੀ ਲਾਡ ਲਾਈ ਹਰ ਕੀ ਓਟ ਜੀਵਦਾਸ ਤੇਰੇ ਨਾਨਕ ਪ੍ਰਭ ਸ਼ਰਨਾ ਮਿਲਾਰ ਮਹੱਲਾ ਪੰਜਵਾਂ ਮਨ ਮੇਰੇ ਹਰ ਕੀ ਤਰਨ ਵਿਜੈ ਨਰਸ ਵਿਆਸ ਮੇਰੇ ਮਨ ਮੋਹਿਓ ਹਰ ਪੰਖ ਲਗਾਏ ਮਲੀ ਜਰਹਾਉ ਖੋਜ ਖੋਜ ਮਾਰਗ ਪਾਇਓ ਸਾਧੂ ਸੇ ਬਹੁ ਗੁਰੀ ਜੈ ਤਾਰੋ ਗੁਰੂ ਸਵਾਮੀ ਮੇਰੇ ਨਾਮ ਰਾਸ ਬੀ ਜੈ ਤਰਾ ਤਰਜ ਕਰ ਸ਼ਰਣੀ ਹੈ ਜਲਦ ਕਿਰਪਾ ਕੀ ਜੈ ਗੁਰਕਾਲੀ ਉਦਾਸ ਆਪਣੇ ਕਉ ਨਾਨਕ ਆਪਣੋ ਕੀ ਜਨ ਮਲ ਪੰਜਾਂ ਪ੍ਰਭ ਕੋ ਭਗਤ ਬਸਲ ਬਰਦਾਇ ਨੰਦ ਕੁਮਾਰ ਚਰਨ ਤਾਲ ਦੀਨੀ ਆਪਣ ਜਸ ਵਰਤਾਇਓ ਰਹਾਉ ਜੈ ਜੈਕਾਰ ਕਿਨੂੰ ਸਭ ਜਗ ਮੈਂ ਦਇਆ ਜੀ ਮੈਂ ਪਾਇਓ ਕੰਠ ਲਾਈ ਆਪਣ ਦਾਸ ਨੂੰ ਰੱਖ ਤਤੀ ਬਾਉ ਨਾ ਲਾਇਓ ਅੰਗੀਕਾਰ ਕੀ ਮੇਰੇ ਸਵਾਸ ਬ੍ਰਹਮ ਪਾਉ ਮੇਟ ਸੁਖਾਇਓ ਮਹਾਨੰਦ ਕਰੂ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ ਮਲਾਗ ਮਲਾਰ ਮਹੱਲਾ ਪੰਜਵਾਂ ਜਪ ਦੇ ਘਰ ਦੂਜੇ ਗੋ ਅੰਗਰ ਸਤਿਗੁਰ ਪ੍ਰਸਾਦ ਗੁਰਮੁਖ ਦੀਜੇ ਬ੍ਰਹਮ ਪਸਾਰ ਗੁਰਮੁਖ ਤਰੈ ਗੁਣੀ ਵਿਸਤਾਰ ਗੁਰਮੁਨਾਥ ਵੇਦ ਵਿਚਾਰ ਬਿਨ ਗੁਰ ਪੂਰੇ ਗੁਰ ਅੰਧਾਰ ਮੇਰੀ ਮਾਂ ਨੂੰ ਗੁਰ ਗੁਰ ਕਰ ਸਦਾ ਸੁਖ ਪਾਈ ਗੁਰ ਉਪਦੇਸ਼ ਹਰਿ ਹਿਰਦੈ ਵਸ਼ਿਓ ਸਾਜਗਰ ਸਰਪੰਖ ਸਮਧਿਆਈ ਰਹਾਉ ਗੁਰ ਕੇ ਚਰਨ ਨੂੰ ਮਿਠੋ ਬਲ ਜਾਉ ਗੁਰ ਕੇ ਗੁਣ ਆਨੰਦ ਨਿਤ ਗਾਉ ਗੁਰ ਕੀ ਧੂੜ ਕਰੋ ਇਸ਼ਨਾਨ ਸਚੀ ਦਰਗਾ ਪਾਈਏ ਮਹਾਨ ਗੁਰ ਬੋਹਿਤ ਜਲ ਤਾਰਨ ਹਾਰ ਗੁਰ ਫੇਟਿਆ ਨਾ ਹੋਇਓ ਜੋਨ ਅਵਤਾਰ
ਗੁਰ ਕੀ ਸੇਵਾ ਸੋਜਨ ਪਾਏ ਜਾ ਕੋ ਕਰਮ।

ਧੋਰ ਵਾਹਿਗੁਰੂ ਮੇਰੀ ਜੀਵਨ ਗੁਰੂ ਆਧਾਰ ਗੁਰੂ ਮੇਰੀ ਵਰਤਨ ਗੁਰੂ ਪਰਵਾਰ ਗੁਰੂ ਮੇਰਾ ਖਾਸਾ ਮਸਤ ਗੁਰ ਸ਼ਰਨ ਆਏ ਨਾਮ ਗੁਰ ਭਾਰ ਬ੍ਰਹਮ ਜਾਕੀ ਮਨਾ ਭਾਈ ਰਾਮ ਮਲਾਰ ਮਹੱਲਾ ਮੰਜੂ ਵਾਂਗ ਗੁਰ ਕੇ ਚਰਨ ਹਿਰਦੈ ਵਸਾਇਆ ਕਰ ਕਿਰਪਾ ਗੁਰੂ ਪ੍ਰਭਾ ਮਿਲਾਈ ਆਪਣੇ ਸੇਵ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖਦਾ ਤੇ ਮੇਰੀ ਕਿਰਪਾ ਤੇ ਤੂੰ ਚਿੱਤੇ ਆਵੈ ਅਠ ਪਹਿਰੂ ਤੇਰਾ ਰੰਗ ਰਾ ਤੇਰਾ ਹਾਉ ਗਾਵਨ ਸੁਣਨ ਸਭ ਤੇਰਾ ਫਾਣਾ ਹੁਕਮ ਬੁਝੇ ਸਾਚ ਉਸ ਮਨ ਜਬ ਜਬ ਜੀਵੇ ਤੇਰਾ ਨਾਉ ਤੁਝ ਬੈ ਨੰਗ ਦੂਜਾ ਨਾ ਹੀ ਥਾਉ ਦੁੱਖ ਦੁੱਖ ਸੁੱਖ ਕਰਤੇ ਹੁਕਮ ਰਜਾਏ ਭਾਣ ਬਖਸ਼ ਭਾਣ ਦੇ ਸਜਾਏ ਦੁਆ ਸਿਰੰਗ ਕਰਦਾ ਆਪ ਕੁਰਬਾਨ ਜਾਈ ਤੇਰੇ ਪ੍ਰਤਾਪ ਤੇਰੀ ਕੀਮਤ ਤੂੰ ਹਜਾਣ ਹੈ ਤੂੰ ਆਪੇ ਪੂਜੇ ਸੁਣੇ ਆਪ ਵਖਾਣੇ ਸੀ ਭਾਗਤ ਜੋਤ ਭਾਣ ਆਨਤਨ ਕਸਤ ਕੁਰਬਾਨ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਵਾਂ ਦਾ ਆਲਮੀ ਵਰਸੇ ਅਮਰਥਾਰੂ ਸਗਲੀ ਜੀ ਜੰਤਰਪਤਾ ਸੇ ਕਾਜਾਇ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਯਥਰ ਥਨੇ ਬਹਿ ਨਾਲੂ ਰਾਹੋ ਦੋ ਪਨਬ ਭੰਜਨ ਹਾਰ ਆਪਣੇ ਦਿਨਾਂ ਕੀ ਕੀਤੀ ਸਾਰੂ ਰੱਖਣ ਵਾਲ ਸਦਾ ਪਰਮੇ ਮਿਹਰਬਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਕਵਾ ਆਓ ਕਰਤਾ ਆਪ ਸਦਾ ਸਦਾ ਮੰਤ ਸੁਣੋ ਜਾਪ ਦ੍ਰਿਸ਼ਧਾਰੂ ਰਾਖੇ ਸਭ ਜੰਤ ਗੁਣ ਗਾਵ ਨਿਤ ਭਗਵਾਨ ਦੇ ਕੁਰਦਾ ਆਪੇ ਆਪ ਹਰ ਕੇ ਭਾਗ ਤੂੰ ਜਾਣਾ ਪ੍ਰਤਾਪ ਨਾਮ ਕੀ ਫੈਜ ਰੱਖਦਾ ਆਇਆ ਨਾਨਕ ਬੋਲਾ ਤਿਸ ਕਾਬੂ ਲਾਇਆ ਮਨਾਰ ਮਹੱਲਾ ਪੰਜਾਬ ਗੁਰ ਸ਼ਰਨ ਆਏ ਸਗਲ ਨਿਧਾਰ ਨੂੰ ਸੱਚ ਦਰਗਾ ਪਾਈ ਮਾਨ ਪ੍ਰੰਪਾ ਦੁੱਖ ਦਰਦ ਸਭ ਜਾਏ ਸਾਧ ਸੰਗਤ ਹਰ ਗੁਣ ਗਾਏ ਮਨ ਮੇਰੇ ਗੁਰਪੂਰਾ ਸਾਹ ਲਾਏ ਨਾਮ ਧਾਰਨ ਜਪੋ ਦਿਨ ਰਾਤੀ ਮਨ ਜਿੰਦੇ ਫਲ ਪਾਏ ਰਾਹ ਸਤਿਗੁਰ ਜੀ ਬੜਾ ਵਰ ਨਾ ਕੋਈ ਗੁਰਪਾਰ ਬ੍ਰਹਮ ਪਰਮੇਸ਼ਰ ਸੋਈ ਜਨਮ ਮਰਨ ਦੁੱਖ ਤੇ ਰਾਹ ਖਾਏ ਮਾਇਆ ਬੇਖ ਫਿਰ ਬਹੁੜ ਨਾ ਚਾਖੇ ਗੁਰੂ ਕੀ ਮਹਿਮਾ ਕਥਨ ਜਾਏ ਗੁਰ ਪਰਮੇਸ਼ਰ ਸੱਚ ਨਹਾਏ ਸਤਸੰਜਮ ਕਰਨੀ ਸਭ ਸਾਚੀ ਸੋ ਮਾਨ ਨਿਰਮਲ ਜੂ ਗੁਰ ਸੰਗ ਰਾਚੀ ਗੁਰਪੂਰਾ ਪਾਈਏ ਵਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਪ੍ਰਗਟ ਪਾਉ ਗੁਰ ਚਰਨ ਨਿਵਾਸ ਨਾਨਕੀ ਪ੍ਰਭ ਸੱਚਾ ਅਰਦਾਸ ਰਾਗ ਮਾਰ ਮਹੱਲਾ ਪੰਜਵਾਂ ਪੜਤਾਲ ਕਰਦੀ ਜੇ ਕੋ ਅੰਗਰ ਸਤਿਗੁਰ ਪ੍ਰਸਾਦ ਗੁਰੂ ਨਾਲ ਪੇ ਦਇਆ ਸੁਣ ਰੰਗ ਕੀ ਆ ਗਈ ਸਗਲ ਸਿੰਘ ਆਤ ਜੋਰੀ ਸਾਗਲ ਬਿਕਾ ਧਾਉ ਤੂੰ ਆਸਤਾ ਰੂ ਥੀ ਰਾਹ ਹੋਏ ਸੀ ਮਾਰੇ ਮਾਨ ਪਾਏ ਗਾ ਗਵਾਏ ਗਏ ਕਰ ਸਦਨ ਸੁਸਾਂਗ ਬਾਜੀ ਬਜਹਿ ਮਰਦੰਗ ਅਨਾਦ ਕੁਕਲੀ ਰਾਮ ਨਾਮ ਬੋਲਾ ਮਤਰ ਬੈਨ ਆਤ ਸੋਹੀ ਆ ਐਸੀ ਤੇਰੇ ਦਰਸ਼ਨ ਕੀ ਸੋ ਬਾਤ ਪਾਰ ਪ੍ਰੇਮੋਗ ਤੈਸੇ ਹੀ ਸਾਂਗ ਸੰਤ ਬਨੇ ਭਾਵੁ ਤਾਰ ਨਾਮ ਬਨੇ ਰਾਮ ਰਾਮ ਰਾਮ ਆਲੂ ਮਨ ਫੇਰਦੇ ਹਰ ਸੰਗ ਸੰਗੀਆਂ ਜਨ ਨਾਨਕ ਪ੍ਰਿਓ ਪ੍ਰੀਤਮ ਥੀ ਆ ਮਲਰ ਮਹੱਲਾ ਪੰਜਵਾਂ ਮਨ ਕਨੈ ਭਰਾਵਾਂ ਬਾਡਾ ਓ ਮਗ ਤਰਸ ਚੱਲ ਆਏ ਪਰਮਲ ਵੇਖੀ ਜਾਉ ਰਹਾਉ ਤ੍ਰੈਗੁਣ ਮਾਈ ਮੋਹੇ ਆਈ ਕਾਹੋਂ ਬੇਦਨ ਕਾਹੇ ਆਨੋ ਭਾਵ ਸਗਰ ਕੀ ਨੈ ਤੂੰ ਕਹੁ ਸਕ ਲਾਹੇ ਪਾਜ ਸ਼ਰਨ ਸਾਧੂ ਨਾਨਕ ਕਮਲ ਗੁਆਨ ਗੋਬਿੰਦਾਏ ਮਲਰ ਮਹੱਲਾ ਪੰਜਵਾਂ ਪ੍ਰੇਕ ਸੋਭ ਸੁਹਾਵਣੀ ਨਿੱਕੀ ਹਾਹੂ ਹੋ ਗੰਧਰਵ ਪਸ ਰਾਹੂ ਆਨੰਦ ਮੰਗਲ ਸਗਾਵਣੀ ਨਿੱਕੀ ਰਹਾਉ ਧੁਨਤ ਲਲਿਤ ਗੁਨਕ ਗੁਨਗ ਅਨਕ ਪਾਂਤ ਬਹੁ ਬਿਦ ਰੂਪ ਦਿਖਾਵਣੀ ਨਿੱਕੀ ਗਿਰ ਤਾਰ ਤਾਲ ਜਲ ਭਾਵਨ ਭਰਪੁਰ ਘਟਕੜ ਲਾਵਲ ਲਾਲਣ ਸ਼ਾਵਣੀ ਨਿੱਕੀ ਸਾਧ ਸੰਗਰ ਮਾਈ ਆਓ ਰਸ ਪਾਉ ਰਾਣੀ ਜਗ ਭਾਵਣੀ ਨਿੱਕੀ ਮਲਰ ਮਹੱਲਾ ਪੰਜਵਾਂ ਗੁਰ ਪ੍ਰੀਤ ਪਿਆਰ ਚਰਨ ਕਮਲ ਤਨ ਧਰ ਉਤਾਰ ਰਹਾਉ ਦਰਸ ਸਫਲ ਦਰਸ ਪਿਗ ਗਏ ਕਲ ਬਗਾਈ ਮਨਰ ਮਲੋ ਜੀ ਆਰੇ ਬਿਸਮ ਬਿਸਮੈ ਬਿਸਮ ਭਾਈ ਆਗ ਕੋਟ ਹਰ ਤੇ ਨਾਮ ਲਈ ਗੁਰਚਰਨ ਨਮਸਤਕ ਡਾਰ ਭਾਈ ਪ੍ਰਵੇਗ ਤੂੰ ਹੀ ਏ ਕਹ ਤੂੰ ਹੀ ਭਗਤੀ ਤੁਹਾਰ ਜਨ ਨਾਨਕ ਸ਼ਰਨ ਦੁਆਰ ਮਲਾਰ ਮਹੱਲਾ ਪੰਜਵਾਂ ਵਰ ਸਰ ਸੁਆ ਗਿਆ ਹੋਏ ਆਨੰਦ ਸਗਲ ਭਾਗ ਰਹਾ ਸੰਤ ਸੰਗੇ ਹੀ ਮਨ ਪਰ ਫੜਾਏ ਮੇਲ ਮੇਘ ਤਰ ਸੁਹਾਗ ਕਨਕੋਰ ਪ੍ਰੀਤ ਮੋਰ ਚਿਰ ਜਾਤਰਕ ਬੋਂਦੇ ਔਰ ਐਸ਼ੋ ਹਰ ਸੰਗੇ ਮਨ ਮੋਹ ਤਿਆਗ ਮੈਂ ਤੂ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਰੂ ਗੋਪਾਲ ਗਾਉ ਨੀਤ ਰਾਮ ਨਾਮ ਧਾਚੀ ਤਰਹਾਉ ਛੋੜ ਮਾਨ ਤਜ ਕੁਮਾਰ ਮਿਲ ਸਾਧੂਆਂ ਕੇ ਸੰਗ ਹਰ ਸਿਮਰੇਕ ਰੰਗ ਮਿਟ ਜਾਈ ਦੁੱਖ ਮੀਤ ਪਾਰ ਬੰਬੇ ਦਿਆਲੂ ਮਿਨਸ ਗਏ ਬਿਖਾ ਜੰਝਾਲ ਸਾਜਨਾ ਕਹੇ ਚਰਨ ਲਾਗੂ ਨਾਨਕਾ ਬ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾਂ ਕਾਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਵਰ ਚਰਨ ਸ਼ਰਨ ਤਰਨ ਸਾਗਰ ਤੁਨਾਨ ਤਰਸ ਗੈ ਨੂੰ ਬਤਕ ਪਿਆਸੂ ਜਿਤ ਸਰੋਵਰ ਆਤਮ ਜਲ ਨੈਨ ਹਰਦਰ ਸੁਪਰੀਮ ਨਾ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਇਆ ਲਾਲ ਰਾਉ ਪ੍ਰਾਣ ਆਦਿ ਨਾਥ ਸੁਖੀ ਦੀਨ ਦਰਦ ਨਿਵਾਰੂ ਸਮਰੱਥ ਅਗਮ ਪੂਰਨ ਮੋਹਿ ਮੈਂ ਧਾਰ ਅੰਧ ਕੋ ਮਹਾ ਭਇਆ ਨੂੰ ਨਾਨਕ ਪਾਰੂ ਤਾਰ ਮਲਾਰ ਮਹੱਲਾ ਪਹਿਲਾ ਅਸ਼ਪਤੀਆਂ ਕਰ ਪਹਿਲਾ ਗੋ ਗੰਗਾ ਸਤਿਗੁਰ ਸਾਹਿਬ ਚੱਕ ਵੀ ਨੈ ਨੀਂਦ ਨਾ ਚਾਹ ਮਨ ਪੈਰ ਨਿੰਦ ਨਾ ਪਾਈ ਸੂ ਚਰੈ ਪ੍ਰਿਉ ਦੇਖ ਨੈ ਨਿਮ ਨਿਮ ਲਾਗਾ ਪਾਈ ਪ੍ਰਭਾਵ ਆਏ ਪ੍ਰੇਮ ਸਿਖਾਏ ਤਿਸ ਬਿਨ ਕਾੜੀ ਨਹੀਂ ਜਗ ਜੀਵ ਐਸ਼ ਪਿਆਗ ਸੂ ਦਿਸਾਈ ਰਹਾਉ ਸਰਬਰ ਕਾਮ ਵਾਲੋ ਕਰੁਣ ਆਕਾਸ਼ੀ ਮਿਕਸ ਸੁਭਾਈ ਪ੍ਰੀਤ ਪ੍ਰੀਤ ਬਣੀ ਆਬ ਐਸ਼ੀ ਜੋਤੀ ਜੋਤ ਮਿਲਾਈ ਚਤਰਕ ਜਾਲ ਬਿਨ ਪ੍ਰਿਉ ਪ੍ਰੋਟੇ ਨੈ ਬਿਲਪ ਕਰਾਈ ਬਿਰਲਾਈ ਕਨਹਰ ਕੋਰ ਦਸੀ ਦੈਸ ਬਰਸਾਈ ਬਿਨ ਜਾਲੋ ਪਿਆਸ ਨ ਜਾਈ ਮੀ ਨਿਵਾਸ ਉਪਜ ਜਲ ਹੀ ਤੇ ਸੁਖ ਦੁਖ ਪ੍ਰਭ ਕਮਾਈ ਖੈਨ ਤੈਲ ਰਹਿ ਨ ਸਕੇ ਪਾਲ ਜਾਲ ਬਿਨ ਮਰਨ ਜੀਵਨ ਤਸਤਾਈ ਤਨਵਾਡੀ ਪ੍ਰਦੇਸ਼ ਨਿਵਾਸੀ ਸੱਚੇ ਗੁਰ ਪਾਹੇ ਸ਼ਬਦ ਬਠਾਈ ਗੁਣ ਸੰਗ ਰਹੇ ਪ੍ਰਭ ਨਿਵਾਸੀ ਭਗਤ ਰਤੀ ਹਰ ਖਾਇ ਬਿਰਪੁਰ ਕਰਾਏ ਸਭ ਜੀਤੀ ਗੁਰ ਭਾਵੈ ਪ੍ਰਭ ਜਾ ਪਾਈ
ਫਿਰ ਨਾਲੇ ਸਦ ਹੀ ਸਤਸੰਗੇ ਨਦਰੀ ਮੇਹੀ ਲੂ ਮਿਲਾਏ ਸਭ ਮੈਂ ਜੀਓ ਜੀਓ ਹਾਏ ਸੋਏ ਕਟ ਕਰ ਰਹੇ ਸ਼ਮਾਇ ਗੁਰੂ ਪ੍ਰਸਾਦ ਕਰੀ ਪ੍ਰਗਾਸ਼ ਆ ਸਜ ਸਹਿ ਸਮਾਏ ਆਪਣਾ ਕਾਸ਼ ਵਾਰੂ ਆਪੇ ਸੁਖ ਸਤਿ ਗੁਰਸਾਏ ਗੁਰੂ ਪ੍ਰਸਾਦ ਕਰੀ ਫਿਰ ਪਾਇਆ ਤੋ ਨਾਨਕ ਤਪ ਤੁ ਬਜਾਈ ਮਾਰ ਮਹਲਾ ਪਾ ਜਾਗ ਜਾਗ ਧੂਰ ਹੈ ਗੁਰਸੇਵ ਬਿਨ ਹਰ ਮੈਂ ਕਹੁ ਨਾ ਅਣਕ ਜਦਨ ਕਰ ਰਹਿ ਨ ਪਾਪ ਚਾਚ ਕਾਚ ਟਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕਹਿ ਸਾਹਿਬ ਇਸਤਬਾਰਨ ਲਾਗ ਬਬਰੇ ਹੁਮ ਗਰਭ ਖਪੈ ਜਾਗੋ ਐਸ ਰਾਹੁ ਜੈ ਜਗਦੀਸ਼ ਪ੍ਰਭ ਰਖਵਾਰ ਖਬਰ ਖਸ਼ੋਈ ਜਿਤੀ ਹੈ ਤਿਤੀ ਤੁਜ ਹੀ ਤੇ ਤੁਮ ਸਰਾ ਵਰਣਾ ਕੋਈ ਜੀਉ ਪਾਏ ਜੋਗਤ ਵਾਸ਼ਕਿਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਰਮੂਰ ਅਕਾਲ ਬਕਾਲ ਭਰਮ ਪੈ ਪੰਖੰਜਨ ਕਾਗਦ ਕਾਗਦ ਕੋਟ ਜਗ ਹੈ ਬਪਰੋ ਰੰਗਨ ਚੇਹਨ ਜਤ ਰਾਜ ਨਾਨੀ ਸੀ ਬੋਂਦ ਪਵਨ ਪਾਤ ਖੋਬੈ ਜਨਮ ਰੇਖੈ ਨੂੰ ਤਾਈ ਨਦੀ ਉਪਕੰਠ ਜਸ ਕਾਟ ਤਰਵਰ ਸਰਪਣ ਕਾਰ ਘਰ ਪਾ ਮਾਹੀ ਉਲਟੀ ਨਦੀ ਕਹਾਂ ਘਰ ਤਰਵਰ ਸਰਪਣ ਡਸ਼ੈ ਦੂਜਾ ਮਨ ਮਾਹੀ ਗੁਰ ਗੁਰ ਗਿਆ ਨੂੰ ਧਿਆਨ ਗੁਰ ਬਚਨੀ ਵਿਖਿਆ ਦੁਨ ਗੁਰਮਤ ਗੁਜਾਰੀ ਮਾਤਾ ਨੋ ਹੇ ਪਾਏ ਸਜ ਮਾਂ ਹਰ ਕਿ ਭਾਗ ਤਹੂ ਨੇ ਰਾਜੀਤੀ ਹੇ ਤੇਤੀ ਤੋ ਜਾਚਾਈ ਤੂੰ ਸਰਮਨੀਆ ਬੰਦਾ ਯਾ ਲਾਓ ਤੂੰ ਸ਼ਰਨ ਨੂੰ ਪਰੇ ਪਤ ਰਾਹ ਕਹੂ ਸਜ ਮਿਲੇ ਗੋਪਾਲ ਲਾਓ ਬਾਂਧੀ ਧੰਦ ਆਂਧ ਨਹੀਂ ਸੂਝੈ ਵਧਕ ਕਰਮ ਕਮਾਵੈ ਸਤਿਗੁਰ ਮਿਲਾ ਸੂਝ ਸਤਿਗੁਰ ਮਿਲਾਏ ਤਾਂ ਸੂਝ ਸਬੂਝ ਸੂ ਸਚ ਮਨ ਗਿਆਨ ਸੰਭਾਵੈ ਨਿਰਗੁੰਦੀ ਸਾਚ ਬਿਨ ਕਾਚੀ ਮੈਂ ਪੁੱਛੂ ਗੁਰ ਅਪਨ ਨਾਨ ਸੋ ਪ੍ਰਭ ਪ੍ਰਭੂ ਦਿਖਾਵੈ ਬਿਨ ਸਜ ਜਾਗ ਸੁਖਨ ਮਲਾਰ ਮਹਲਾ ਪਹਿਲਾ ਚਾਦ ਰਗਮੀਨ ਜਲ ਹੀ ਤੇ ਸੁਖ ਪਾਵੈ ਸਾਰੇ ਸ਼ਬਦ ਸੁਹਾਈ ਰਣ ਬਬੀ ਹਾਉ ਬੋਲਿਓ ਮੇਰੀ ਮਾਈ ਰਹਾਉ ਪ੍ਰਿਓ ਸੁਪ੍ਰੀਤ ਨਾ ਉਲਟੈ ਕਬਹੂ ਜੋ ਤੈ ਪਾਵੈ ਸਾਈ ਨਿੰਦ ਗਈ ਹਉ ਮੈਂ ਤਾਨੋ ਥਾਕੇ ਸਚ ਮਤ ਹਿਰਦੈ ਸੁਮਾਈ ਰੁਕੀ ਬਰਕੀ ਉਡੋ ਭੁੱਖਾ ਪੀਵਾ ਨਾਮ ਸੁਭਾਈ ਲੋਚਨ ਤਾਰੂਮ ਲਲ ਬਿਲ ਲਲਤਾ ਬਿਲ ਲਾਤੀ ਦਰਸ਼ਨ ਪਿਆ ਸੂਰ ਜਾਏ ਪ੍ਰੇ ਬਿਨ ਸਿੰਗਾਰ ਕ੍ਰਿਤ ਤਤੰਦਾ ਪਾਏ ਗਾਪੁਰ ਅੰਗ ਨਾ ਸੁਹਾਈ ਆਪਣੀ ਪਿਆਰੀ ਬਿਨ ਖੈਨ ਰਹਿ ਨਾ ਸਕੋ ਬਿਨ ਮਿਲਨੀ ਨੰਗ ਬਾਈ ਪਰ ਨਜੀਕ ਨਾ ਪੁੱਜ ਪੜੀ ਸਤਿਗੁਰ ਦੀ ਦਿਖਾਈ ਸਹਿਜ ਮਿਲਿਆ ਤਾਂ ਵੀ ਸੁਖ ਬਾਂਆ ਦਰਸ਼ਨ ਸ਼ਬਦ ਬਜਾਏ ਕੌਣਾਂ ਤੁਝ ਤੇ ਮਨ ਮਾਨਿਆ ਕਿਮਤ ਕਹਿਣ ਨਾ ਜਾਈ ਮਲਾਰ ਮਹਲਾ ਪਹਿਲਾ ਸ਼ਬਦੀਆਂ ਕਰ ਦੂਜੇ ਕੋ ਅੰਗਰ ਸਤਿਗੁਰ ਪ੍ਰਸਾਦ ਅਖਲੀ ਉਣੀ ਜਾਗ ਪਾਲ ਜਲ ਭਰ ਨਾਲ ਡੂੰਗਰ ਉਚੋ ਗੜ ਪਤਾਲ ਸਾਗਰ ਸੀਤਾ ਲੰਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹੋ ਮੈਂ ਮਾਰੋ ਮੈਂ ਅੰਧ ਲੈ ਨਾਮ ਕੀ ਜੋਤ ਨਾਮ ਦਾ ਚੱਲਾਂ ਗੁਰ ਕਹਿ ਪੈ ਭੇਤ ਰਹਾਉ ਸਤਿਗੁਰ ਸ਼ਬਦੀ ਭਾਦਰ ਜਾਣ ਗੁਰ ਕੈ ਤੱਕੀਏ ਸਾਚੈ ਤਾਂ ਨਾ ਸਮਾਲ ਸਰੂੜੀ ਬਾਰੂ ਥੈ ਭਾਵ ਦਰ ਲਹਿ ਸੂ ਬਿਰਾਉਂਡਾ ਬੈਸਾ ਏਕ ਲੈ ਬਹੁ ਤਾਰੂ ਗੁਰ ਕੇ ਸ਼ਬਦ ਨਾਮ ਆਧਾਰੂ ਨਾ ਜਲ ਨੂੰ ਨਾਉ ਜੀ ਥਾਰੂ ਨਿਜ ਕਰਵਾਸ਼ਾ ਹੁੰਦਾ ਮਗਨ ਚਲਣ ਹਾਰ ਜਿਤ ਕਰਵਾਸ਼ਾ ਦੋਹਾਂ ਬਦ ਜਾਣ ਵੀ ਜੁਮੈ ਨਾ ਜਪਾਏ ਸਤਿਗੁਰ ਬਾਜੋ ਸਮਝ ਨਾ ਹੋ ਸਾਹਿਬ ਜਾ ਵਦ ਅਗੇ ਆਓ ਸ਼ਾਹ ਪਾਏ ਕਰਮ ਲਾਭ ਕਰੋ ਬਿਲ ਲਾ ਤਹੂ ਮਨ ਗੁਰ ਨਾਮ ਨਾਮ ਜਾ ਪਾਏ ਬਲ ਮੰਗ ਜੋ ਮੈਂ ਨਾਮੋ ਛਡਾਏ ਜੀ ਗੁਰ ਸ਼ਬਦ ਜਾ ਪਾਏ ਮੂਰਖ ਅੰਧ ਨਾ ਮੋਰ ਗੁ ਮੁਕਤ ਗੁਬਾਰ ਵੇਖ ਸਤਿਗੁਰ ਕਹਿ ਪੈ ਨਾਮ ਆਧਾਰ ਸਾਜੀ ਬਾਣੀ ਮਿਠੀ ਅੰਮ੍ਰਿਤ ਹਾਰ ਜਨ ਪਿਤ ਸਮੋਕ ਦੁਬਾਰ ਨਾਮ ਪੈ ਭਾਇਰ ਦੇ ਵਸਾਈ ਗੁਰ ਕਰਨੀ ਸਾਚ ਬਾਣੀ ਦਵਰ ਸਹਿ ਤਰ ਸੁਭਾਵ ਕਰ ਜੋਤ ਸਮਾਨ ਕਲ ਵਿਸ ਨਿਰਮਤ ਵੈਸੀ ਨੀ ਗੁਰ ਕੀ ਨਿਸਾਨ ਸਤਿਗੁਰ ਵਜ ਗੁਰੂੰਦਾਰ ਡੂ ਮੋਏ ਬੈਨ ਪਾਣੀ ਜੋਗ ਸ਼ਕੀਨ ਸੋ ਪ੍ਰਭ ਹੁਰ ਜਾਏ ਜੋ ਤਰ ਲਿਖਿਆ ਸੋ ਮਿਟਣਾ ਨਾ ਜਾਏ ਹੁਕਮ ਵਦ ਕਾਲ ਕਮਾਈ ਇੱਕ ਸ਼ਬਦ ਰਾਚਾਏ ਸੱਚ ਸਮਾਈ ਚਾਹੁੰਦੇ ਸੋ ਹੁਕਮ ਉਮਰਤੈ ਪ੍ਰਭ ਤੇ ਰਾਜੋ ਤੁਸੀਂ ਨਾਮ ਬਦਾਲ ਸਮੇਂ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਲੈ ਬੈ ਆਲੰ ਜਾਮਣ ਨੂੰ ਮਰਨ ਦੀ ਸਿਰ ਯੋ ਬੋਖ ਨਿੰਦਰ ਅਕਾਲ ਨਾਨਕ ਨਾਮ ਮਿਲੈ ਮਨ ਭਾਵੈ ਜੀ ਨਦਰ ਸਾਰ ਮੁਲਾਰ ਮਹੱਲਾ ਪਹਿਲਾ ਮਰਨ ਮੁਕਤ ਸਹਾਰਨ ਜਾਣੈ ਕਾਂਠੇ ਬੈਠ ਗੁਰੂ ਸ਼ਬਦ ਪਛਾਣੈ ਤੂੰ ਕੈਸ਼ ਆੜ ਫਾਤੀ ਜਾਲ ਲੱਖ ਨਾ ਜਾਚਰ ਦੇ ਸੰਭਾਲ ਰਹੋ ਇੱਕ ਜੀ ਕਹਿ ਜੀ ਅਖਾਹੀ ਜਲ ਧਰਤੀ ਬੂੜੀ ਜਲ ਮਾਹੀ ਸਰਬ ਜੀ ਕੀ ਪ੍ਰਤਪਾਣੀ ਜਬ ਪਕੜੀ ਤਾਂ ਵੀ ਪਛਤਾਨੀ ਜਬ ਗਲਫਾਸ ਪੜੀਆ ਤੁ ਭਾਰੀ ਉਠਣਾ ਸਾ ਕਹਿ ਪੰਖ ਪਸਾਰੀ ਰਾਸ ਚੋ ਕਹਿ ਮਨਮੁਖ ਗਾ ਬਾਰ ਫਾਤੀ ਛੋੜੇ ਗੁਰੂ ਗਿਆਨ ਵੀ ਜਾਰੂ ਸਤਿਗੁਰ ਸੇਵ ਤੁਰ ਜਮਖਾਲ ਸਤ ਸ਼ਬਦ ਸੰਭਾਲ ਗੁਰੂ ਸਾਚੀ ਸ਼ਬਦ ਹੈ ਸ਼ਾਰ ਹਰ ਕਾ ਨਾਮ ਰਖਾਇ ਔਰ ਧਾਰ ਜੇ ਦੁੱਖ ਆਗਿਆ ਜੀ ਭੋਗ ਬਲਾਸ਼ ਨਾਨਕ ਮੁਕਤ ਨਹੀਂ ਬਹਿਨ ਨਾ ਬਹਿ ਸਾਚੀ ਮਲਾਰ ਮਹੱਲਾ ਤੀਜਾ ਸ਼ਬਦੀਆਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਸਤਿਗੁਰ ਪਾਈ ਐਵਨ ਕਰਮ ਪਾਇਆ ਨਾ ਜਾ ਸਤਿਗੁਰ ਮਿਲਾ ਕੰਚਨ ਪਾ ਹੋਈ ਹੈ ਹਰ ਕਾ ਹੋਈ ਐ ਜਾਉ ਹਰ ਕੀ ਹੋਈ ਰਜਾਈ ਮਨ ਮੇਰੀ ਹਰ ਹਰ ਨਾਮ ਜਿਤ ਲਾਏ ਸਤਿਗੁਰ ਦੀ ਹਰ ਪਾਈ ਹੈ ਸਾਚਾ ਹਰ ਸਿਉ ਰਹਿ ਸਮਾਇ ਰਾ ਸਤਿਗੁਰ ਤੇ ਗਿਆਨ ਉਪਜਾਏ ਤਾਂ ਇਹ ਸੰਸਜਾਈ ਸਤਿਗੁਰ ਦੇ ਹਰ ਬੁਜੀ ਐਂਗਰ ਬਜੋਨੀ ਨੇ ਪਾਏ ਗੁਰਪ੍ਰਸਾਦ ਜੀਵਤ ਮਰੈ ਮਰਜੀ ਪਾਈ ਸ਼ਬਦ ਕਮਾਏ ਮੁਖ ਦੁਆਰਾ ਸੋਈ ਪਾਏ ਜੀ ਵਿੱਚੋਂ ਆਪ ਗਵਾਏ ਗੁਰਪ੍ਰਸਾਦੀ ਸਭ ਕਰ ਜਮਾਏ ਵਿੱਚੋਂ ਸਾਖਤ ਗਵਾਏ ਆਚਾਰ ਚਰਾਏ ਵਿਵੇਕ ਬੁੱਧ ਪਾਏ ਪੁਰਖ ਪੁਰਖ ਮਿਲਾਏ ਤਾਤਰਬਾਜੀ ਸੰਸਾਰ ਅਚੇਤ ਆਏ ਚੱਲੇ ਮੂਲ ਗਵਾਏ ਲਾ ਸਤਸੰਗਤ ਪਾਈਏ ਕਰਮੀ ਪੱਲੇ ਪਾਏ ਸਤਿਗੁਰ ਬਿਨ ਕਰਨ ਪਾਇਆ ਮਨ ਵਿਖੋ ਹਿਰਦੈ ਵਿਚਾਰ ਵਡਭਾਗੀ ਗੁਰ ਪਾਇਆ ਉਦਭਾਜ ਉਤਰੇ ਪਾਰ ਹਰ ਨਾਮ ਹਰ ਟੇਕਾ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜੀ ਬਾ ਮੁਖ ਦੁਆਰ ਮਸਕਲ ਲਾਟ ਲਿਖਿਆ ਤੁਰਗ ਠਾਕੁਰ ਮਿਟਣਾ ਨਾ ਜਾਏ ਨਾਨਕ ਸੇ ਜਾਨ ਪੂਰਨ ਹੋਏ ਅਰਜਨ ਹਰ ਭਾਣਾ ਵਾਹਿਗੁਰੂ ਮਹਲਾ ਤੀਜਾ ਬੀਤ ਬਣ ਜਾਗ ਵਰਤ ਤਰੈ ਗੁਣ ਕਰੀ ਵਿਚਾਰ
ਬਿਨ ਨਾਮ ਜਮ ਡਾਂਡੂ ਸਹਿ ਮਰਜਨ ਮੈਂ ਵਾਰੂ ਵਾਰੂ ਸਤਿਗੁਰ ਬਿਨ ਮੋਕਤ ਹੋਏ ਵਾਹਿ ਮੁਖ ਦੁਆਰ ਮਨ ਰੇ ਸਤਿਗੁਰ ਸੇ ਵਹੁ ਸਮਡ ਭਾਗ ਗੁਰਪੁਰਮ ਵਾਹਿ ਹਰ ਹਰ ਨਾਮ ਦੇ ਹਰ ਹਰ ਆਪਣ ਪਾਣ ਆਏ ਸ੍ਰੇਸ਼ਟ ਉਪਾਏ ਹਰ ਆਪੇ ਦੇ ਆਧਾਰ ਆਪਣ ਪਾਣ ਆਏ ਮਨ ਨਿਰਮਲ ਥੀ ਗੀ ਹਰ ਸਿਉ ਲਾਗਾ ਪਿਆਰ ਹਰ ਕੇ ਪਾਣ ਆਏ ਸਤਿਗੁਰ ਭੇਟੇ ਸਾਹਿਬ ਜਬ ਜਨਮ ਸਵਾਰਨ ਹਰ ਬਾਬਾ ਬਾਣੀ ਸਤ ਹੈ ਗੁਰਮੁਖ ਬੁਝਾਏ ਕੋਈ ਬਾਬਾ ਕਰ ਪ੍ਰਭ ਸਲਾਹੀ ਹੈ ਜਿਵ ਡਵਰਨ ਕੋਈ ਆਪੇ ਬਖਸ਼ੇ ਮੇਲੇ ਕਰ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰ ਸਤਗੁਦੀ ਅੰਗ ਦਿਖਾਇ ਅੰਮ੍ਰਿਤ ਵਰਸਾਈ ਮਨ ਸੰਦੋਖੀ ਹੈ ਸਚ ਰਹਿ ਲੈ ਬਹੁ ਲਾਇ ਹਰ ਕਾ ਨਾਈ ਸਦਾ ਹਰਿਆਵਲੀ ਫਿਰ ਸੁਕਾਏ ਨਾ ਕਮਲਾਈ ਬਿਨ ਸਤਿਗੁਰ ਕਹਿਣਾ ਨਵਾਏ ਮਨ ਵਿਖੋ ਗੁਬਦੀ ਆਈ ਹਰ ਗ੍ਰਪਤੀ ਸਤਿਗੁਰ ਪਾਈ ਹੈ ਬਿਨ ਸਹਿਜ ਸਵਾਏ ਮਨ ਪਰਮ ਬੁਲਾਏ ਆਮ ਬ੍ਰਭਾਗਾ ਹਰ ਤਾਨੂੰ ਨਾ ਪਾਏ ਤ੍ਰਿਗੁਣ ਅੰਗ ਸਭਾ ਧਾਤ ਹੈ ਪ੍ਰਪੜ ਕਰ ਹੈ ਵਿਚਾਰ ਮੁਕਤ ਦੇ ਨੰਗ ਹੋਵੇ ਲਉ ਨਾ ਪਾਏ ਮੁਖ ਦੁਆਰ ਮੈਂ ਸਤਿਗੁਰ ਬੰਧਨ ਨਾ ਟੁਟਾਈ ਨਾਮ ਲਗਾ ਪਿਆਰ ਉਪਰ ਪ੍ਰਪੰਡਿਤ ਮੋਨੀ ਥਕੀ ਵਿਦਾ ਗਾ ਵਿਆਸ ਔਰ ਨਾਮ ਚੇਤਨ ਨਹੀਂ ਆਵੇ ਨਿਨ ਜਿਕਰ ਹੋ ਆਵਾਜ ਅਮਕਾਰ ਸਰੋ ਨਹੀਂ ਉਤਰ ਅੰਤਰ ਕਾਪਟ ਹੋਵੇ ਨਾਸ਼ ਹਰ ਨਵਨੋ ਸਾਭ ਪ੍ਰਤਾਪ ਦਾ ਮੈਂ ਭਗ ਪਾਇਆ ਨਾ ਜਾ ਨਦਰ ਕਰੇ ਗੁਰ ਭੇਟੀ ਹੈ ਹਰ ਨਾਮ ਸਮਨ ਆਏ ਨਾਨਕ ਨਾਮ ਹੀ ਪਤ ਬਜਾਏ ਹਰ ਸਿਉ ਰਾਹ ਸਮਾਏ ਨਾਰ ਮਲ ਤਜਾਜ ਪਦਕਾਰ ਦੂਜੇ ਕੋ ਅੰਗਰ ਗੁਰ ਪ੍ਰਸਾਦ ਹਰ ਕਿਰਪਾ ਕਰੇ ਗੁਰ ਕੀ ਕਰ ਲਾਏ ਦੁਪਲ ਹਰ ਨਾਮ ਸਾਈ ਸੱਚ ਗਤ ਸੱਚ ਚੈ ਦੁਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੀ ਹਰ ਹਰ ਸਿਵਨ ਦਾਨ ਗੁਰ ਕਿਰਪਾਤੇ ਹਰ ਤਨ ਪਾਈਏ ਅੰਦਰ ਲਾਗੇ ਸਹਿ ਧਿਆਨ ਰਹਾਓ ਬਿਨ ਪਰ ਕਾਮਨ ਕਰੀ ਸ਼ਿੰਗਾਰ ਦੁਚਾਰਣੀ ਕਹੀਏ ਨਿਤ ਹੋਈ ਕੁਵਾਰ ਮਨ ਮੁਕਾ ਬਾਦ ਵਿਚਾਰ ਬਕਰਮ ਦ੍ਰਿਢਾਵ ਨਾਮ ਵਿਸਾਰ ਗੁਰਮ ਕਾਮਨ ਬਣਿਆ ਸ਼ਿੰਗਾਰ ਸ਼ਬਦ ਪਿਰ ਰਾਖਿਆ ਉਮਰ ਧਾਰ ਏਕ ਪਛਾਣਾ ਹੋਵੇ ਮਾਰ ਸੁਭਬੰਧ ਕਹੀਏ ਨਾਰ ਬਿਨ ਗੁਰਦਾਤੇ ਗਿਣਾ ਪਾਇਆ ਮਨ ਖਲੋ ਬਗ ਦੂਜੇ ਲੋ ਵਹਾਇਆ ਐਸੇ ਗਿਆਨੀ ਪੂਜੋ ਕੋਏ ਬਿਨ ਗੁਰ ਪਿੱਟ ਮੁਕਤ ਨਾ ਹੋਏ ਕਹਿ ਕਹਿ ਕਹਿ ਹੈਣ ਕਹਿ ਸਭ ਕੋਏ ਬਿਨ ਮਨ ਮੂਲ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਕਾਸ਼ ਹੋਏ ਤਿਤ ਕਾਟੋ ਨਾਮ ਨਾਮ ਨਿਵਾਸ ਹਾਂ ਮੈਂ ਵਾਗਦ ਕਰੇ ਸਭ ਕੋਈ ਨਮਨ ਫੀ ਜਾਏ ਨਾ ਸੌਖ ਹੋਏ ਕਹਿ ਕਹਿ ਕਹਿਣ ਆਪ ਜਾਣਾਏ ਬਤੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਪਾਏ ਆਂਦਨ ਨਾਮ ਰਹੇ ਲਵਲਾਈ ਸਤਿਗੀ ਨਾਮ ਵਿਖਾ ਜੋਰ ਗੁਰ ਕੇ ਸ਼ਬਦ ਰਹਿਆ ਭਰਪੂਰ ਆਪੇ ਬਖਸ਼ ਦੇ ਪਿਆਰ ਹਮੇ ਰੋਗ ਬੜਾ ਸੰਸਾਰ ਗੁਰ ਕਿਰਪਾਤੇ ਰੋਗ ਆਹੂ ਜਾਏ ਨਾਨ ਸੱਚ ਸਾਚ ਸਮਾਏ ਰਾਮ ਲਾਲ ਸੰਤ ਆਹੂ ਮਹਲ ਪੰਜਵੇਂ ਕਹੂੰਗਾ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੀ ਦਾਤ ਆਪਣੀ ਜਨ ਸੰਗਰਾਹ ਤੇ ਜਨ ਸੰਗਰਾਹ ਤੇ ਜਨ ਸਰਾਤ ਇੱਕ ਨਿਮ ਖਾਉ ਮਨ ਨਵੀ ਸਰੈ ਗੋਪਾਲ ਗੁਰ ਨਦ ਸਦਾਉ ਸ਼ੰ ਸਰਗੁਣ ਜਗਦੀ ਸਰੈ ਪ੍ਰਮਾਨ ਮੋਹਿ ਲੀ ਨਚਾਰਨ ਨੂੰ ਸੰਗ ਨਾਮ ਰਾਜ ਸੁਜਾਨ ਮਹਾਤੇ ਨਾਨ ਪ੍ਰੀਤਮ ਕਿਰਪਾ ਸਾਧੂ ਕਿਨੈ ਕੋਟ ਮਤ ਜਾਤੀ ਪ੍ਰੀਤਮ ਤੇਰੀ ਕਤ ਅਗਮ ਪਾਰੀ ਮਾਵਤ ਤਮ ਤਾਰੀ ਪਤ ਪਾਵਨ ਭਾਗਤ ਵਸ਼ਰ ਕਿਰਪਾ ਸੰ ਸੁਆਮੀ ਅਸੰ ਸੰਗੇ ਭਜਨ ਸੰਗੀ ਰਾਉ ਸਦਾ ਅੰਤਰ ਜਾਮੀਆਂ ਕੋਟ ਜਨ ਪ੍ਰਮਾਨ ਤੋ ਜੋਨੀ ਤੇ ਨਾਮ ਸਿਮਰ ਤਾਰੀ ਨਾਨਕ ਦਸ ਪਿਆਉ ਸਹਰ ਜੀਉ ਆਪਣੇ ਸੁਮਾਰ ਚਰਨ ਹਰ ਚਰਨ ਕਮਲ ਮਨ ਨੀਨਾ ਪ੍ਰਭ ਜਲ ਜਾਨੂ ਤੇਰੇ ਮੀਨਾ ਜਲ ਮੀਨ ਪ੍ਰਭ ਜੀਉ ਇੱਕ ਤੂੰ ਪਹਿਨਾ ਨਾ ਜਾਨੀ ਗੱਪ ਜਾਲਿਓ ਨਾਮ ਹੁੰਦੇ ਬੋਧੋ ਪ੍ਰਸਾਦੀ ਮਾਨੀਆ ਪਾਸਾ ਸੰਗੇ ਰੰਗੀ ਕਿਰਪਾਲ ਗੋਬਿੰਦ ਨੀ ਨੰਗ ਨਾਥ ਨੀ ਚਉ ਸ਼ਰਨਾਏ ਨਾਨਕ ਕਰਮੈ ਆਪਣਾ ਕੀਨਾ ਆਪਸ ਕੋ ਆਪ ਮਿਲਾਇਆ ਪ੍ਰਭੰਜਨ ਹਰ ਰਾਜਾ ਵਿਚਾਰ ਸਵਾਮੀ ਅੰਦਰ ਜਾ ਮਿਲੇ ਗੌਣ ਲੈ ਦੋ ਬਿਆਰੇ ਮਹਾਂ ਮੰਗਲ ਸੁਖ ਉਪਜਹੀ ਗੋਬਿੰਦ ਗੁਣ ਸਾਰੇ ਅਮਰ ਸੰਗ ਸੋ ਦੇਖ ਮੋਹੀ ਪੁਰਬ ਲਿਖੇ ਆਉ ਬਾਬ ਨਾਮ ਨਾਮ ਨਾਨਕ ਸ਼ਰਨ ਦੈਨ ਕੀ ਜਿਨੀ ਹਰ ਹਰ ਤੇ ਆਇਆ ਵਾਰ ਮਲਾਰ ਕੀ ਮਹਾਲਾ ਬਲਰਾਣੀ ਕਲਾਚਤਾ ਮਾਲ ਦੇ ਕੀ ਧੋਨੇ ਕੋ ਅੰਗਾਰ ਸਤਿਗੁਰ ਪ੍ਰਸਾਦ ਲੋਕ ਮਹਾਲਾ ਤੀਜਾ ਗੁਰ ਮਿਲਿਆ ਹਵਨ ਰਹੇ ਸ਼ੀ ਜੋ ਉਠਾਏ ਧਰਮ ਸ਼ਿੰਗਾਰ ਸਬਦ ਸਹਾਰੇ ਆਵਲੀ ਸਾਰੂ ਭਾਰੇ ਸੋ ਭਾਰੂ ਤਾਲੂ ਅੰਤਰ ਅੰਦਰ ਰਚੇ ਸੱਚ ਰੰਗ ਜਮ ਜੀਠਾ ਲਾਲ ਕਮਲ ਬਿਕਸਾਏ ਸੱਚ ਮਾਨੂ ਮੁਰਖ ਸ਼ਬਦ ਨਿਹਾਲ ਮਨ ਮੁਖ ਦੂਜੀ ਦਰ ਪਹਾਏ ਵਿਖੁਨ ਦਰ ਨਿਹਾਲ ਫਾਹਿ ਫਤ ਮਿਰਗ ਜੇ ਆਉਂ ਸਰਦੀ ਸੇ ਜਮ ਕਾਲ ਖੁਦ ਨਿੰਦਰ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਬਿਕਰਾਲ ਇਹ ਯਕੀਨ ਅਦਰ ਨਾ ਆਵੇ ਜਿ ਚਰਗ ਸ਼ਬਦ ਨਾ ਕਰੀ ਵਿਚਾਰ ਤੁਦ ਪਾਵ ਸੰਦੋਕੀਆ ਚੁੱਕੇ ਆਲ ਜੰਜਾਲ ਮੂਲ ਰਹਿ ਗੁਰ ਸੇਵੇ ਗੁਰ ਪੌੜੀ ਬੋਹੇ ਤਗ ਨਾਨਕ ਲਗੀ ਤਾ ਤੂ ਲੈ ਤੂੰ ਸੱਚਾ ਮਾਨੂ ਸੱਚ ਮਾਲਾ ਪਹਿਲਾ ਹੇ ਕੋ ਪਾਤਰ ਹੇ ਦਾਰ ਗੁਰ ਪੌੜੀ ਨੈ ਜਉ ਥਾਨ ਰੂੜੋ ਠਾਕੁ ਨਾਨਕ ਆਉ ਸਭ ਸੁਖ ਹੋਊ ਸੱਚੋ ਨਾਮ ਬੌੜੀ ਆਪਿਨ ਆਪ ਸਾਜੂ ਆਪ ਛਾਣਿਆ ਮਰ ਤਤ ਪਿਛੋੜ ਧਰਤ ਵਿਛੋੜ ਚੰਦੂਆ ਤਾਣਿਆ ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ ਸੂਰ ਚੰਦ ਵਿਉ ਪਾਏ ਜੋ ਸੰਭਾਣਿਆ ਕੀ ਰਦ ਅਨੰਤ ਜੋ ਵਿਡਾਣੇ ਤੀਰ ਧਰਮ ਵਿਚਾਰ ਨਾਵਨ ਪ੍ਰਭਾਣਿਆ ਤੋ ਸਰਵਰਨ ਕੋਈ ਕਿ ਆਖ ਵਖਾਣਿਆ ਸੱਚ ਤਖਤ ਨਿਵਾਸ ਰਾਵਣ ਜਾਣੇ ਆ ਸ਼ਲੋਕ ਮਾਲ ਪਰ ਨਾਨਕ ਸਾਹਿਬ ਜੀ ਵਸੈ ਜੋ ਮਾਂ ਹੋਏ ਰਾਮ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਕਰਤਾਨ ਹੋਈ ਮਹੱਲਾ ਪਰ ਨਾਨਕ ਸਾਹਿਬ ਜੀ ਵਸੈ ਚੋਂ ਵਿਛੜਾ ਹੋਵੇਗਾ ਪੁੱਤਾਂ ਨਿਤ ਨਾ ਪਾਂਦੀ ਚਾਕਰ ਹੋਈ ਪੁੱਟ ਤੂੰ ਸੱਚਾ ਸੱਚੇ ਅਰਜਨ ਸੱਚ ਵਰਤ ਆਇਆ ਬੈਠਾ ਤਾੜੀ ਲਾਏ ਕਾਬਲ ਛਪਾਇਆ ਬ੍ਰਹਮਾ ਵੱਡਾ ਕਹਾ ਅੰਤ ਨਾ ਪਾਇਆ ਨਾ ਬਾਪ ਨਾ ਵਾਏ ਜਿਨ ਤੂੰ ਕਹਿਣ ਤੂੰ ਜਾਇਆ ਨਾ ਤਸਰੂਪ ਨਾ ਰੇਖਉ ਵਰਨ ਸਭਾ ਨਾ ਸੁਭੁਖ ਪਿਆ ਸੁਰਜ ਧਾਇਆ ਗੁਰ ਸਾਹਿਬ ਮੈਂ ਹੈ ਆਪ ਸਮੋਏ ਸ਼ਬਦ ਵਰਤਾਇਆ ਸੱਚੀ ਪਤੀਆਏ ਸੱਚ ਸਮਾਇਆ ਸਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ ਭੋਲਾ ਵੈਦ ਨਾ ਸਮਝੇ ਕਰਕਲੇ ਜੇ ਮਾਈ ਮਹਲਾ ਦੂਜਾ ਵੈਦਾ ਵੈਸ ਵੈਦ ਤੂੰ ਪਹਿਲਾਂ ਰੋਗ ਪਛਾਣ ਨੂੰ ਐਸਾ ਦਾਰੂ ਲੋੜ ਲਾਓ ਜਦ ਵੰਜਾ ਰੋਗਾ ਕਹਾਣ ਜਿਦਾਰੂ ਰੋਗ ਉੱਟੇ
ਤਾਂ ਸੁੱਖ ਵਸਾਇਆ ਆਹਿਰੂ ਗਵਾਈ ਆਪਣਾ ਤਾਂ ਨਾਨਕ ਵੈ ਸਦਾ ਇਹ ਪੌੜੀ ਬ੍ਰਹਮ ਵਿਸ਼ਨ ਮਹੇਸ਼ ਦੇਵ ਪਾਇਆ ਬ੍ਰਹਮਿੰਦ ਤੇ ਵੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਊ ਆਇਆ ਦਾ ਤਮਾਰੇ ਥਾਏ ਹੁਕਮ ਅੰਸ਼ ਬਾਏ ਸ ਮਹੇਸ਼ਰ ਸ਼ਿਵ ਦੁਨੀਆਂ ਅੰਤ ਨਾਮ ਪਾਇਆ ਸੱਜੀ ਕੀਮਤ ਪਾਏ ਤੱਕ ਤੁਰ ਜਾਏ ਦੁਨੀਆਂ ਨੰਦ ਲਾਈ ਆਪ ਛੁਪਾਇਆ ਧਰਮ ਕਰਾਏ ਕਰਨ ਤਰੋ ਫਰਮਾਇਆ ਸਰੁ ਕੁਮਾਰ ਜੀ ਸਾਵਣ ਆਇਆ ਹੀ ਸਖੀ ਕੰਧਾ ਜਦ ਕਰੇ ਨਾਨਕ ਚੁਰਮਰ ਹਾਈ ਦੁਹਾਗਨੀ ਜਿਨ੍ਹਾਂ ਬੜੀ ਲਾਗਾ ਨੇ ਹੁਮਾਰ ਜੀ ਸਾਵਣ ਆਇਆ ਹੀ ਸਖੀ ਜਲ ਹਰਬਰਸਨਾ ਨਾਲ ਸੁਖ ਸਵਨ ਸੁਹਾਗਨੀ ਜਿਨਸਾ ਨਾਲ ਪਿਆਰ ਪੌੜੀ ਆਪੇ ਛੰਜ ਪਵਾਏ ਮਲ ਅਖਾੜਾ ਰਚੇ ਰਥੇ ਪੜਤੂ ਬਾਹੇ ਗੁਰਮੁਖਾਊ ਮਚੇ ਆਪ ਮਨੁੱਖ ਮਾਰੇ ਪਛਾੜੂ ਮੂਰਖਾਊ ਕਚੇ ਆਪ ਭੜਾ ਮਾਰੇ ਆਪ ਹੂੰ ਆਪ ਕਾਰਜ ਰਚਿਆ ਸਭਨ ਖਸਮ ਏ ਕਹੇ ਗੁਰਮੁਖ ਜਾਣੀ ਆ ਹੁਕਮੀ ਸਰ ਲਿਖਾ ਸਰ ਲਿਖ ਗਿਣ ਕਾਲਮ ਹੂੰ ਮਸਵਾਣੀ ਹੈ ਸਤਸੰਗਤ ਮੇ ਲਾਭ ਜਿੱਥੇ ਹਰ ਗੁਣ ਸਦਾ ਵਖਾਣੀ ਨਾਨਕ ਸੱਚਾ ਸ਼ਬਦ ਸਦਾ ਹੋਏ ਸੱਚ ਪਛਾਣੀ ਸਲੋਕ ਮਾਲਤ ਜਾ ਉਹਨੂੰ ਆਇਆ ਕਰੇਂਦਾ ਬਾਰ ਨੂੰ ਕਿਹਾ ਜਾਣਤ ਸਾਹ ਕਿਉਂ ਸਿਉਂ ਕੇ ਬਰਹਿ ਸ਼੍ਰੀ ਰੰਗ ਰੰਗ ਰਹਿ ਤਨਕਾਵਣੀ ਜਨਮਾਨ ਭਾਉ ਭਾਉ ਹੁ ਨਾਨਕ ਭੈ ਭਾਈ ਬਾਹ ਹਰੀ ਤੈਨ ਤਾਨ ਸੌਖ ਨਾ ਹੋਏ ਮਾਲਤ ਜਾ ਉਹਨੂੰ ਆਇਆ ਅਮਰਸੈਨੀ ਨਿਪੰਗ ਨਾਨਕ ਦੁੱਖ ਲਾਗਾ ਤਨਕਾਵਣੀ ਜਨਕੰਤਾ ਏ ਸ਼ੋਮ ਨਿਪੰਗ ਪੌੜੀ ਦੋਵੇ ਤਰ ਪਾਈ ਇੱਕ ਵਰਤਿਆ ਵਿਦ ਬਾਣੀ ਵਰਤਾ ਅੰਦਰਵਾਦ ਕਥੇ ਆ ਉਮਰ ਵਰਤਨ ਵਰਤਾ ਹਠਾ ਦੋ ਵਿਦ ਧਰਮ ਫਿਰਾਈ ਰੇ ਬਾਰਿਆ ਮਨ ਮੁਖ ਚੇ ਕੂੜਿਆ ਰੋ ਦਿਨ ਚੁਦਰ ਗਏ ਹਾਰਿਆ ਗੁਰਮਤਿ ਸ਼ਾਬ ਦੋ ਸੂਰ ਕਾਮ ਕ੍ਰੋਧ ਨੀ ਮਾਰਿਆ ਜੰਦਰ ਮਹਿਲ ਸ਼ਬਦ ਸਵਾਰਿਆ ਸੇ ਭਾਗਤ ਭਾਵ ਦੀ ਸੱਚਾਈ ਨਾ ਬਿਹਾਰਿਆ ਸਤਗੁਰ ਸ਼ਿਵ ਨੇ ਆਪਣਾ ਤਨ ਮਿਟਾਉ ਹਾਂ ਵਾਰਿਆ ਸਲੁਕ ਮਾਲਾ ਜੇ ਉਹਨੂੰ ਆਇਆ ਵਰਸੈ ਲਾਏ ਝਾੜੀ ਨਾਨਕ ਪਾਣ ਹੈ ਜਲ ਕੰਤ ਗਾਏ ਸੁਮਾਣੇ ਸਦਾ ਰਾਲੀ ਮਹਾਲਤ ਜਾ ਕੇ ਆ ਉੱਠ ਉੱਠ ਦੇਖੋ ਬਪੜੇ ਸਮੇ ਗਾਥ ਕਸ਼ਨ ਨਾ ਜਨ ਮੇਘ ਪਟਾ ਦਸ ਰਾਖੋ ਮਾਨ ਮਾਏ ਤਸੁਨ ਮਨ ਵਸਾਈ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰ ਜਾ ਕਰਨ ਪੱਲਾ ਕਰੇ ਪਾਓ ਸੁਹਾਰ ਸੱਚਾ ਸਦਾ ਸਰੀ ਵੀ ਹੈ ਜਿਸ ਕਰਤਨ ਲਾਗਾ ਬਾਹਰ ਆਡਾਣੇ ਆਕਾਸ਼ ਵਿਕਾਰ ਕਨ ਮੈਂ ਢਾਈ ਉਸਾਰਨ ਹਾਰ ਆਪੇ ਜਗ ਤੋਂ ਪਾਏ ਕਾ ਕੁਦਰਤ ਕਰੇ ਵਿਚਾਰ ਮਨਮੁਖ ਅੱਗਾ ਲੇਖਾ ਮੰਗੀ ਹੈ ਬਹੁਤ ਹੀ ਹੋਵੇ ਮਾਰ ਗੁਰਮੁਖ ਪਤਸੋਂ ਲੇਖਾ ਨਿਬੜੇ ਬਖਸ਼ੀ ਸਿਫਤ ਭੰਡਾਰ ਉਹਦਾ ਹੱਥ ਨਾ ਜਾਂ ਪੜੇ ਕੁਕਣਾ ਸੁਣੀਏ ਬਘਾਰ ਉੱਥੇ ਸਤਿਗੁਰ ਬੇਲੀ ਹੋ ਵਖਣ ਲੈ ਜਾਂਦੀ ਬਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨੇ ਸਤਿਗੁਰ ਸਰ ਕਰਤਾਰ ਸਲੋਕ ਮੰਨਦਾ ਬਾਬੀ ਹਾਓ ਜਿਸ ਨੂੰ ਤੂੰ ਪੁਕਾਰ ਦੇ ਸੁਣੋ ਲੋਚਾ ਸਾਹਿਬ ਕੋਏ ਆਪਣੀ ਕਿਰਪਾ ਕਰਕੇ ਵਾਸੀ ਵਾਂਤਰਨ ਹਰਿਆ ਹੋਏ ਗੁਰਪ੍ਰਸਾਦੀ ਪਾਈ ਹੈ ਬਿਰਲਾ ਪੂਜਾ ਕੋਏ ਬਹਿੰਦੇ ਉੱਠਦੇ ਹਨ ਸਦਾ ਨਿੱਤ ਤੇ ਆਈ ਹੈ ਸਦਾ ਸਦਾ ਸੌਖ ਹੋਈ ਨਾਨਕ ਅੰਮ੍ਰਿਤ ਹੋਈ ਸਦੀ ਵਰਸਦਾ ਗੁਰਮੁਖ ਹੋਊ ਦੇਵ ਹਰ ਸੋਈ ਮਹਲਤ ਜਾ ਕਲਮਲ ਹੋਈ ਮੇਦਨੀ ਅਰਦਾਸ ਕਰੀ ਲਵਲਾ ਸੱਚਾ ਸੁਣਿਆ ਕੰਨ ਦੀ ਧੀ ਦੇਵ ਸਹਿਜ ਸੁਭਾ ਇੰਦ ਨੇ ਉਹਨੂੰ ਫਰਮਾਇਆ ਬਠਾ ਸਹਿ ਬਿਰਲਾ ਜਾਂਦਾ ਨੰਗ ਬਹੁ ਪਜਾਏ ਬਹੁ ਕਾਣਾ ਕੀਮਤ ਕਹਿਣ ਨੰਗ ਜਾਏ ਨਾਨਕ ਨਾਮ ਸਲਾਏ ਤੂੰ ਸਭ ਨਦੀਆਂ ਜੀਆਂ ਦਿੰਦਾ ਰਿਸ਼ ਸੰਭਾਈ ਜਦ ਖਾਦਾ ਸੁਖ ਹੋ ਪਜਾਏ ਫਿਰ ਦੁੱਖ ਨਾ ਲੱਗ ਆਏ ਪੌੜੀ ਹਰ ਜੀ ਸੱਚਾ ਸੱਚ ਤੂੰ ਸੱਚੇ ਲਹਿ ਮਿਲਾ ਜਦ ਜਿਦਰ ਪਾਏ ਕੂੜ ਮਿਲੇ ਨਾ ਮਿਲਿਆ ਜਾਏ ਆਪੇ ਜੋੜ ਵਿਛੋੜੀ ਹੈ ਆਪੇ ਕੁਦਰ ਦੇ ਦਿਖਾਏ ਮੋਹ ਸ਼ੋਕ ਵਿਯੋਗ ਆਏ ਪੁਰਬ ਲਿਖਿਆ ਕਮਾਇ ਹੋਬਲਿਆ ਦਨ ਕਹੋ ਜੋ ਹਰ ਚਾਰਨ ਨਹੀਂ ਰਹੇ ਲਵਲਾਏ ਜਨ ਜਨਮ ਕੰਮ ਲੋ ਲਿਪਤ ਐਸੀ ਬੰਤ ਬਣਾਈ ਛੇ ਸੁਖੀ ਸਦਾ ਸੋਹਣੇ ਜਨ ਵਿੱਚੋਂ ਆਪ ਗਵਾਏ ਤਨ ਸੋਭ ਜੋ ਕਦੇ ਨਹੀਂ ਜੋ ਹਰ ਕਹੇ ਅੰਕੂ ਸਮੇਂ ਮੋਹ ਸਲੋਕ ਮਹਲਤ ਜੈ ਨਾਨਕ ਸੋ ਸਲਾਈ ਹੈ ਜਿਸ ਸਭ ਕਹੇ ਸ਼ੋ ਹੋਏ ਦਸੈ ਸਰੇ ਪ੍ਰਾਣੀ ਦਸ ਬਿਨਾ ਬੁਰਨਾ ਕੋਈ ਗੁਰਮੁਖਾਰ ਪ੍ਰਭੂ ਮਨ ਵਸਾਏ ਤਾਂ ਸਦਾ ਸਦਾ ਸੋਗ ਹੋਏ ਸਦਾ ਮੂਲ ਨਾ ਹੋ ਵਈ ਸਭ ਜਿੰਦਾ ਮਨ ਚੋਂ ਜਾਏ ਜੋ ਕਿਛ ਹੋਏ ਸਜ ਹੋਏ ਕਹਿਣਾ ਕਿਛੁ ਨਾ ਜਾਏ ਸੱਚੇ ਸਾਹਿਬ ਮਨ ਵਸਾਏ ਤਾਂ ਮਨ ਜਿੰਦੇ ਫਲ ਪਾਏ ਨਾਨਕ ਦਿਨ ਗਾ ਕੇ ਆਪ ਸੁਣੇ ਜਲੇਨ ਭਰਨਾ ਪਾਏ ਮਹਾਨਤ ਜੀ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਨ ਹਾਰ ਗੁਰਮੁਖ ਜੀ ਨੀ ਬੋਜੇ ਆ ਹਰ ਅੰਮ੍ਰਿਤ ਰੱਖਿਆ ਔਰ ਤਾਰ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤ ਹੀ ਹੋਮ ਦਰਸ਼ਨ ਮਾਰ ਅੰਮ੍ਰਿਤ ਹਰ ਕਾ ਨਾਮ ਵਰਸ ਕਰ ਪਤਾ ਨਾਨਕ ਗੁਰਮੁਖ ਨਦਰੀ ਆਏ ਹਰ ਆਤਮ ਰਾਮ ਹੂੰ ਮਰਾਰ ਪੌੜੀ ਤੋਲ ਕਿਉਂ ਤੋਲੀਏ ਮੈਂ ਤੋਲੇ ਪਾਇਆ ਨਾ ਜਾਏ ਗੁਰ ਸ਼ਬਦ ਵਿਚਾਰੀਏ ਗੁਣ ਮਹਿਰਾ ਹੈ ਸਮਾਏ ਆਪਣਾ ਆਪ ਆਪ ਤੋਲ ਸੀ ਆਪੇ ਮਿਲੇ ਮਿਲਾ ਆਪੇ ਮਿਲੇ ਮਿਲਾਏ ਤਿਸ ਕੀਮਤ ਨਾ ਪਵੇ ਕਹਿਣ ਕਿਛੁ ਨਾ ਜਾਏ ਹੋਂਬਲਿਆ ਗੁਰ ਆਪਣੇ ਜਿਨੀ ਸੱਚੀ ਜਿਨ ਸੱਚੀ ਪੂਜ ਦਿੱਤੀ ਬਜਾਏ ਜਗਤ ਮਸਾ ਅੰਮ੍ਰਿਤ ਲੁੱਟੀ ਹੈ ਮਨੁੱਖ ਬੋਝ ਨਾ ਪਾਏ ਬੰਨਾ ਬਨਾਲ ਨਾ ਚੱਲ ਸਹੀ ਜਸ ਜਨਮ ਗਵਾਏ ਗੁਰਮਤਿ ਜਾਗੇ ਦਿਨ ਰੱਖੇ ਅਦੂ ਤਾਂ ਗਾਹ ਕੈਸ ਨਾਮ ਵਸਾਏ ਸਲੋਕ ਮਹਾਲ ਲੱਗਦੀ ਜਾ ਬਾਬੀ ਹਨਾ ਬਿਲਾਏ ਨਾ ਦਰਸਾਏ ਮਨ ਖਾਸ ਮਕਾ ਹੋ ਕਮ ਮਨ ਨਾਨਕ ਹੁਕਮ ਮੰਨਿਆ ਤੇ ਖੁਦਰ ਚੜੇ ਚਬਗਨ ਮਨ ਮਹਾਲਾ ਤੀਜਾ ਬਾਬੀ ਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਹਿਸ਼ ਪਰਾ ਹੀ ਜਲ ਕਿਸਾਰ ਨਾਮ ਜਾਣੀ ਤਾਂ ਤੂੰ ਕੁਕਾਣ ਪਾਏ ਜਾਲ ਥਲ ਬਹੁ ਚੌਂ ਦਿਸ ਵਰਸਦਾ ਖਾਲੀ ਕੋ ਥਾਉ ਨਾ ਇਹ ਤਾਂ ਜਲ ਵਰਸਦਾ ਹੀ ਤੇ ਕਉ ਉਮਰ ਭਾਗ ਦਾ ਗਨਾਈ ਨਾਨਕ ਗੁਰਮੁਖ ਤਨ ਸੋ ਜੀ ਬਾਈ ਜਨਮ ਸਿਆਮਾ ਨੂੰ ਮਾਏ ਪਾਉੜੀ ਨਾ ਜਾਂਦੀ ਸਤਬੀਰ ਕਨੇ ਅੰਤ ਨਾ ਪਾਇਆ ਗੁਰਮੁਖ ਨਾਮ ਤੇ ਆਏ ਤੁਝੇ ਸਮਾਏ ਜੁਗ ਸਿਧੀ ਕੋ ਬਾਹਰ ਤੁਸੀਂ ਪਾਇਆ ਜਲ ਬਿਮਾ ਸਰਾਲ ਤਨ ਵਰਤਾਇਆ ਨੀਲੇ ਨੀਲਾ ਗਾਮ ਸੁਰਜੀਤ ਸੁਭਾਇਆ ਗਨੋ ਪਾਏ ਬਾਤ ਦੁੱਖ ਭੁੱਖ ਦਿਹਾਇਆ ਦੁਨੀਆਂ ਕੇ ਸਰਕਾਰ ਦੂਜਾ ਪਾਇਆ ਰੱਖ ਰੱਖਣ ਹਾਰ ਸੁਨ ਸ਼ਬਦ ਹੁੰ ਬੁਝਾ ਸਲੋਕ ਮਹਾਲਾ ਤੀਜਾ ਇਹੋ ਜਾਲ ਫਸਾ ਬਤਾਏ ਵਰਸ ਦਾ ਵਰਸਾ ਪਾਏ ਸੋਭਾਏ ਸੀ ਬਰਕਾਰੀ ਆਵੜੇ ਜੀ ਗੁਰਮੁਖ ਰਹੇ ਸਮਾਏ ਨਾਨਕ ਨਦਰੀ ਸੁੱਖ ਹੋਈ ਇਹਨਾਂ ਜਨਤਾ ਕਾ ਦੁੱਖ ਜਾਏ ਮਹਲਾ ਤੀਜਾ ਪਿਨੀ ਰਹਿਣ ਚਮ ਗਿਆ ਬੁੱਠਾ ਸ਼ਾਹ ਬਰ ਲਾਏ ਜਿਤ ਬੁੱਠਿਆ ਤਾਰ ਨੂੰ ਬਹੁਤ ਉਪਜਾਏ ਜਾਂ ਸ਼ੋਹ ਕਰੇ ਰਜਾਏ ਜਿਤ ਖਾਦੈ ਮੰਦਰ ਤ੍ਰਿਪਤੀ ਹੈ ਜੀਆਂ ਜੋਗ ਤੁ ਸਮਾਏ ਧਾਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ
ਗਿਆਨੀ ਗਦਨ ਨਾਮ ਹਾਏ ਸਦੀ ਰਹਿ ਸਮਾਏ ਨਾਨਕ ਜਨ ਕੋ ਨਦਰ ਕਰੇ ਦਾਇ ਹਮੋ ਧਨ ਹੂੰ ਪੱਲੇ ਭਾਈ ਪਾਵੜੀ ਆਪ ਕਰਾਏ ਕਰੇ ਆਪ ਹਾਂ ਕਹਿ ਸਕਰੀ ਪੁਕਾਰੂ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਇੰਡ ਪਾਵੇ ਸੋ ਥੀ ਕਰੇਗਾ ਬਾਹਰ ਨੂੰ ਆਪ ਜਿਹੜਾ ਛੁੱਟੀ ਹੈ ਆਪੇ ਬਖਸ਼ਣ ਹਾਰ ਆਪੇ ਵੇਖਾ ਸੁਣੇ ਆਪ ਸਭ ਸਦੇ ਆਧਾਰ ਸਮੇਂ ਇੱਕ ਵਰਤ ਦਾ ਸਿਰ ਸਿਰ ਕਰੀ ਵਿਚਾਰ ਗੁਰਮੁਖਾ ਵਿਚਾਰੀਆਂ ਲੱਗਾ ਹੈ ਸੱਚ ਹੋ ਪਿਆ ਨਾਨਕ ਵਚਨ ਵਾਕੀ ਹੈ ਆਪੇ ਦੇਵਨ ਹਾਸੋ ਕੁਮਾਰ ਜਾ ਬਾਬੀ ਹੈ ਜਾਗਤ ਹੈ ਮਤ ਬ੍ਰਹਮ ਬੁਲਾਇਆ ਬੀਆਂ ਪਸ਼ੂ ਹੈ ਸੰਭੂਜਾ ਨਹੂੰ ਨਾਇ ਅੰਮ੍ਰਿਤ ਵਰਗਾ ਨਾਮ ਹੈ ਜਦ ਪੀਤਾ ਤੈ ਖੋ ਜਾਏ ਨਾਨਕ ਗੁਰਮੁਖ ਜਨ ਪੀਆ ਤੈਨੂੰ ਬਹੁੜਨ ਲੱਗੀ ਬਹੁੜਨ ਲੱਗੀ ਆਈ ਮਨ ਲਤੀਜਾ ਮਲਾਰ ਸੀਤਲ ਰਾਗ ਹੈ ਹਰ ਤੇ ਆਈ ਸ਼ਾਂਤ ਹੋਏ ਹਰ ਜੀ ਉਹ ਆਪਣੀ ਕਿਰਪਾ ਕਰੇ ਤਾਂ ਵਰਤਾਏ ਸਾਹਿਬ ਲੋਏ ਬੁੱਠਾ ਜੀਆਂ ਜੋਗਤ ਹੋਏ ਧਰਨੀ ਨੂੰ ਸ਼ਿੰਗਾਰ ਹੋਏ ਨਾਨਕ ਇਹੋ ਜੀ ਜਾਗਤ ਵੀ ਸਾਹਿਬ ਜਲ ਹੈ ਜਲੀ ਤੀ ਸਾਹਿਬ ਕੋਈ ਗੁਰਪ੍ਰਸਾਦੀ ਕੋ ਬਿਰਲਾ ਪੂੰਜਾਏ ਸੋ ਜਨ ਮੋਗ ਸਦਾ ਹੋਏ ਪੌੜੀ ਸੱਚਾ ਪੇ ਪ੍ਰਭਾਵ ਕੋ ਤੂੰ ਤੜੀ ਤੂੰ ਸਾਹਿਬ ਕੈ ਸ਼ੋ ਆਪੇ ਆਪ ਦੂਜੇ ਕੈ ਸ਼ੋ ਗਣੀ ਮਾਨਸ ਕੂੜਾ ਗਾਰ ਬਹੁ ਸੱਚੀ ਤੁਦਮਣੀ ਆਵਾ ਗੁਣ ਰਚਾਇਓ ਭਾਈ ਮੇਧ ਨੀ ਸਤਿਗੁਰ ਸੇ ਵੀ ਆਪਣਾ ਆਇਆ ਤੈ ਸੋ ਗਣੀ ਜਿਉਂ ਮੈਂ ਵਿੱਚ ਹੋ ਜਾਏ ਤਾਂ ਕਹੀ ਗਣ ਤੂ ਗਣੀ ਮਨਮੁਖ ਮੋਹਿ ਗੁਬਾਰ ਜਉਂ ਭੁੱਲਾ ਮਾਂਜ ਗਣੀ ਕੱਢੇ ਭਾਵ ਸੰਗ ਨਾਵਾਂ ਇੱਕ ਗਣੀ ਸਲੋਕ ਮਾਲਾ ਜਵਾ ਵੀ ਹੈ ਸਮੈਂ ਕਾ ਮਹਿਲ ਨਾ ਜਾਣੀ ਮਹਿਲ ਦੇ ਗਾਰ ਦਾਸ਼ੂ ਭਾਈ ਆਪਣਾ ਭਾਣੇ ਬਹੁਤਾ ਬੋਲੇ ਬੋਲੇ ਥਾਂ ਨਾ ਪਾਏ ਖਸਮ ਵੱਡਾ ਦਾ ਤਾਰ ਹੈ ਜੋ ਇਸ ਸੋ ਫਲ ਪਾਏ ਬਾਬੀ ਹਾ ਕਿਆ ਬੱਪੜਾ ਜਗਤ ਕਿਤੇ ਖਾਊ ਜਾਈ ਮਹਲਾ ਤੀਜਾ ਬਾਬੀ ਹਾ ਬਿਨੀ ਰਹਿਣ ਬੋਲਿਆ ਸਜ ਸਾਰ ਸੁਭਾਇਓ ਜਾਲ ਮੇਰਾ ਜੀਓ ਹੈ ਜਾਲ ਬੈਨੂ ਰਹਿਣ ਨਾ ਜਾਏ ਗੁਰ ਸ਼ਬਦੀ ਜਲ ਪਾਏ ਬਚੋ ਆਪ ਗਵਾਏ ਨਾਨਕ ਜਸਮਸਾ ਨਾ ਜੀਵਦੀ ਸੋ ਸਤਿਗੁਰ ਦੀ ਆਹੂ ਮਿਲਾਏ ਪਾਉੜੀ ਖੰਡ ਪਤਾਲ ਸਾਂਖ ਮੈਂ ਗਣਤ ਨਾ ਹੋਈ ਤੂੰ ਕਰਦਾ ਗੋਬਿੰਦ ਤੁਦ ਸਰਜੀ ਤੁਦ ਗੋਈ ਲੱਖ 84 ਮੇਦਨੀ ਤੋਂ ਜੀ ਦੇ ਹੋਏ ਇੱਕ ਰਾਜ ਖਾਨ ਮਲੋਕ ਕਹਿ ਕਹਾ ਵਾਹੀ ਕੋਈ ਇੱਕ ਸ਼ਾਹ ਸਦਾਵ ਸੰਤ ਆਦਮ ਦੂਜਾ ਹੈ ਪਾਤ ਕੋਈ ਇੱਕ ਦਾਤੇ ਇੱਕ ਮੰਗ ਦਿਕਣਾ ਸਭਨਾ ਸਿਰ ਲੋਈ ਸਭਨਾ ਸਿਰ ਸੋਈ ਮਨ ਨਾਮ ਵਜਾਰੀ ਬਿਹਾਬ ਲੋਈ ਘੁੱਟ ਗੁਣ ਨਾਨਕਾ ਸਾਚ ਕਰੇ ਸੋਚ ਲੋਕ ਮਾਲ ਜਾਵੇ ਬਿਹਾ ਗੁਰਮਤੀ ਮਹਿਲ ਮਾਇਆ ਗੁਰਮੰਤੀ ਦੂਰ ਅੰਤਰ ਤੇਰਾ ਹਰ ਵਸਾਇ ਗੁਰਮੁਖ ਸਦਾ ਹਜੂਰ ਗੁਗਾਰ ਨੰਗ ਹੋਵੇ ਨਦਰੀ ਨਦਰ ਨਿਹਾਲ ਨਾਨਕ ਨਾਮ ਰੱਤੇ ਸਹਿਜੇ ਮਿਲੇ ਸ਼ਾਬਦ ਗੁਰੂ ਕਾ ਘਰ ਮਹਲਾ ਤੀਜਾ ਬਾਬੀ ਹਾਂ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾ ਨੂੰ ਜਾਲ ਬੈਨੂੰ ਬਿਆਸ ਨਾ ਉਤਾਰੇ ਛੁਟਕ ਜਾਏ ਮੇਰੇ ਪ੍ਰਾਣ ਤੂੰ ਸੁਦਾ ਤਾਂ ਬਿਆਨ ਗੁਣ ਦਾ ਨਾਨਕ ਗੁਰਮੁਖ ਬਛ ਲੈ ਅੰਤ ਬੋਲੀ ਹੋਏ ਭਗਵਾਨ ਬਾਉੜੀ ਆਪੇ ਜਗਤ ਪਾਏ ਕਾਏ ਗੁਣ ਔਗਣ ਕਰੀ ਵਿਚਾਰ ਤੈ ਗੁਣ ਸਰਬ ਜੰਜਾਲ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਮ ਦੇ ਦਰਗਾਹ ਕੁਵਾਰ ਜੁਆ ਜਨਮ ਤਨੇ ਹਾਰਿਆ ਕਿ ਤੈ ਸੰਸਾਰ ਸੱਚ ਸ਼ਬਦ ਮਨ ਮਾਰਿਆ ਨਸੂ ਨਾਮ ਪਿਆ ਜਨ ਪ੍ਰਭੋ ਧਾਰਿਆ ਸਚਾਲਾ ਖਬਾਰ ਤੂੰ ਗੁਣ ਦਾਨਾ ਸੀ ਆਪ ਗਨਿਆਰ ਵੇਖ ਜਿਸ ਬਖਸ਼ੇ ਸੋਭਾ ਇਸ ਗੁਰ ਸ਼ਬਦ ਵਿਚਾਰ ਸਲੋਕ ਮਹਾਲਾ ਪੰਜ ਰਾਤ ਨੇ ਵਹਿਬ ਸਾਗ ਦਾ ਜਨਮ ਸਰਾ ਰਾਵ ਰਤ ਜਨ ਸੋਹੇਲੀ ਨਾਨਕ ਹਰ ਗੁਣ ਗਾਉ ਮਹਾਲਾ ਪੰਜ ਰਤਨ ਵਿਹਰਮਾਨ ਗਾ ਮਣੀ ਮਥਾਰੂ ਨਾਨਕ ਜੋ ਪ੍ਰਭਾਣੀ ਸੱਚਾ ਦਰ ਸੁਹਾਨ ਮੋੜੀ ਅਜਾ ਸਤਿਗੁਰੂ ਸੇਵ ਸਾਹ ਚੋ ਸੰਭਾਲਿਆ ਮੰਦ ਕੁਲ ਵਾਂਗ ਆਏ ਜੀ ਗੁਰ ਸਤਿਗੁਰੂ ਅਗਾਏ ਕਰ ਲਿਆ ਪੋਹਿਨ ਸਕ ਜਮਕਾਲ ਸਜਾ ਰਖਵਾ ਲਿਆ ਗੁਰ ਸਖ ਜੋਤ ਜਗਾਇ ਦੀ ਬਾਬਾ ਲਿਆ ਮਨੁੱਖ ਨਾਵ ਕੁੜੀ ਆਰ ਪ੍ਰੇਮ ਬਿਤਾ ਲਿਆ ਪਸ਼ੂ ਮਾਰ ਚੰਪਲੇਟੇ ਅੰਦਰੋਂ ਖਾ ਲਿਆ ਸਭੋ ਵਰਤ ਸਾਚੋ ਸੱਚਾਈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੋਰੂ ਵਿੰਦੇ ਖਾਲੇ ਸੁਰਖ ਮਨ ਲਾ ਤੀਜਾ ਬਾਬੀ ਹੁਕਮ ਪਛਾਣਿਆ ਮੁਰਖ ਸਹਿ ਜਗ ਸਭਾਏ ਮੈਂ ਵਰਸਾ ਹਿੰਦਿਆ ਕਰ ਗੂੜੀ ਸਾਹਿਬ ਲਾਏ ਬਾਬੀ ਇੱਕ ਉਪਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੁਸਲਾਈ ਅੰਦਰ ਸਭ ਨੂੰ ਜੀਆਂ ਰਿਜ ਕੁਛ ਸਮਾਏ ਮਹਲਾ ਤੀਜਾ ਤ੍ਰਿਗ ਤੂੰ ਨਾ ਜਾਣੀ ਕਿਆ ਦੁੱਧ ਵਿੱਚ ਦਿਖਾ ਹੈ ਤਿਖ ਕਿਤ ਪੀਤੇ ਤੇ ਖੂਨ ਜਾਏ ਦੂਜਾ ਫਾਰਮ ਭਾਏ ਭਰਮੇ ਅੰਮ੍ਰਿਤ ਜਲ ਪੱਲੈ ਨਾ ਬਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੋ ਸਭਾਏ ਨਾਨ ਸਤਿਗੁਰ ਤੇ ਅੰਮ੍ਰਿਤ ਜਲ ਬਾਏ ਅੰਸ ਜੀ ਰਹੇ ਅੰਸ ਮਾਏ ਪਾਉੜੀ ਇੱਕ ਵਾਣ ਖੰਡ ਬੈਸਾਏ ਜਾਏ ਸਾਧਨਾ ਦੇਵੀ ਇੱਕ ਪਾਲਕ ਕਰ ਭਾਨ ਸੀਤਲ ਜਲ ਹੇ ਵੀ ਇੱਕ ਪਾਸਮ ਚੜਾਵੇ ਅੰਗ ਮਹਿਲ ਨੰਗ ਤੋਂ ਵੀ ਇੱਕ ਜਟਾ ਬਿਕਰ ਬਿਕਰਾਲ ਕਲ ਕਰ ਖੋਵੀ ਇੱਕ ਜਟਾ ਬਿਕਟ ਬਿਕਰਾਲ ਕੁਲ ਕਰ ਖੋਵੀ ਇੱਕ ਨਗਨ ਪ੍ਰਦਨ ਰਾਤ ਨੀਂਦ ਨਾ ਸ਼ੋਭੀ ਇੱਕ ਅਗਨ ਜਲਾ ਵਾਂਗ ਆਪ ਬਿਗੋਬੀ ਬੰਨਾ ਵਿਧਾਨ ਸ਼ਾਰ ਕਿਆ ਕਹਿ ਹੈ ਰੋਵੀ ਸੋਨ ਕਸਮ ਦੁਆਰ ਸਤਿਗੁਰੂ ਸੇਵ ਸਲੋਕ ਮਨ ਤੀਜਾ ਬਾਬੀ ਹਾਂ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ ਮੇਗਾ ਨੂੰ ਫਰਮਾਰ ਹੋਆ ਵਾ ਸ਼ੁਕਰ ਬਾ ਥਾਰ ਹੋਂਦਨ ਕਬਲੇ ਹਾਰ ਨੇ ਸੱਚ ਰੱਖਿਆ ਔਰ ਤਾਰ ਨਾਨਕ ਨਾਮੇ ਸਾਹਿਬ ਹਰੇ ਆਵਲੇ ਔਰ ਸ਼ਾਹ ਬਦਮ ਜਨ ਮਹਾਰਾਜ ਜਾ ਬਾਬੀ ਆਵੀ ਤੇਰੀ ਦੇ ਖਾਉ ਨਾ ਯੋ ਤਰੇ ਜੀ ਸਾਉ ਕਰੇ ਪੁਕਾਰ ਤੇ ਸਤਿਗੁਰ ਪਾਈ ਅੰਦਰ ਜੀ ਆਪਣੇ ਪਿਆਰ ਨਾਨ ਗਾਹ ਮਨ ਵਸਾਏ ਵਿੱਚੋਂ ਜਾ ਹੇ ਮੇ ਕਾ ਪਾਉੜੀ ਇੱਕ ਜੈਨੀ ਉਜੜ ਭਾਈ ਤਰੋਂ ਖਵਾਇਆ ਤਨ ਮੁਖ ਤੈਨ ਮੁਖ ਨਾਈ ਨਾਮ ਨਾ ਤੀਰਥ ਨਾਇਆ ਹਾਥੀ ਸਰ ਖਵਾਇਆ ਨਾ ਮਤ ਕਰਾਇਆ ਕੁਚਲ ਰਹਿ ਦਿਨ ਰਾਤ ਸ਼ਬਦ ਨੂੰ ਬਹਾਇਆ ਤਨ ਜਾਤ ਨੰਗ ਪਾਤ ਨਾ ਕਾਲ ਮਨ ਜਨਮ ਗਵਾਇਆ ਮਨ ਜੂਠਾ ਮੇ ਜਾਤ ਜੂਠਾ ਗਵਾਇਆ ਮਨ ਸ਼ਬਦਾਂ ਅਚਾਨਕ ਨਹੀਂ ਵਾਹਿਗੁਰੂ ਕਹੋਂਗਾ ਸੱਚ ਸਮਝ ਲੋਕ ਮਹਾਰਾਜ ਸਾਹਿਬ ਨੇ ਸ੍ਰੀ ਰਾਮ ਨੇ ਗੁਰ ਸ਼ਬਦ ਵਿਚਾਰ ਨਾਮ ਸਦਾ ਸੁਹਾਗ ਨੂੰ ਰਹੇ ਤੋ ਬਾ ਮਹਾਰਾਜ ਸਾਹਿਬ ਜਗ ਨੂੰ ਬਾਬਾ ਹਰੀ ਜਿਸ ਦੂਜਾ ਭਾਏ ਪਿਆ ਨਾਨਕ ਪ੍ਰਕਸਾਰ ਨਾ ਜਾਣ ਈ ਸਭ ਸ਼ਿੰਗਾਰ ਕੁਵਾਰ ਪੌੜੀ ਸੱਚਾ ਲਾ ਕਹੋ ਪਿਓ ਹੱਠ ਨੰਗ ਬਦੀ ਜਾਈ ਇੱਕ ਉਂਗਾ ਬਰਾਗਰ ਭਰੀ ਰਾਗ ਨਾ ਪੀ ਜਾਈ ਇੱਕ ਨਾਤਨਾ ਚ ਪੂਰੇ ਤਾਲ ਭਗਤ ਨਾ ਕੀ ਜਾਈ ਅਕਾਨ ਨਾ ਖਾਏ ਮੁਰਖ ਨਾ ਕਿਆ ਕੀ ਜਾਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਤੀਜਾਈ ਕਰਮ ਦਾ ਕਹਿ ਲੋਕ ਖਾਪ ਮਰੀ ਜੇ ਲਾਹ ਨਾਮ ਸੰਸਾਰ ਅਮਰਤ ਕੀ ਜੇ ਯਾਰ ਭਗਤੀ ਸਨੇਹ
ਗੁਰਮੁਖੀ ਜਾਇ ਸ਼ਲੋਕ ਮੰਨ ਜਾ ਗੁਰਮੁਖ ਲਾ ਰਾਗ ਜੋ ਕਰੈ ਤੈਨੂੰ ਮਨ ਤਨੁ ਸੀਤਲ ਹੋਈ ਗੁਰ ਸ਼ਬਦ ਏਕ ਪਛਾਣਿਆ ਕੋ ਸੱਚਾ ਸੋਈ ਮਨ ਤਨੁ ਸੱਚਾ ਸੱਚ ਮਨ ਸੱਚੀ ਸੱਚੀ ਸੋਈ ਦਰ ਸੱਚੀ ਭਗਤ ਸਹਿਜੀ ਪਾਤ ਹੋਏ ਕਲ ਜੁਗ ਮੈਂ ਘੋਰ ਅੰਧਾਰ ਹੈ ਮਨਮੁਖ ਰਾਹ ਨਾ ਹੋਏ ਸਭ ਭਗ ਨਾਨਕ ਜਨ ਗੁਰਮੁਖ ਪ੍ਰਗਟ ਹੋਈ ਇਸ ਮਹਲਾ ਤੇ ਜਾਂਦਾ ਵਰਸਾ ਕਰਦੇ ਲੋਕਾਂ ਮਨੁ ਪਚਾ ਓਮ ਜਿਸ ਕਾ ਹੁਕਮ ਇੰਦ ਵਰਸਦਾ ਸਤਿਵਲੇ ਹਰ ਜਾਓ ਗੁਰੂ ਸ਼ਬਦ ਸਮਾਲੀ ਸੱਚੇ ਕੇ ਗੌਣ ਹੋਊਗਾ ਨਾਨਕ ਨਾਮ ਰਤੇ ਜਨਮਲੇ ਸਜੇ ਸੱਚ ਸੁਮਾ ਪੌੜੀ ਪੂਰਾ ਸਤਿਗੁਰ ਸੇ ਪੂਰਾ ਪਾਇਆ ਪੂਰਾ ਕਰਮ ਤੇ ਆਏ ਪੂਰੇ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮਿਲ ਚੁਕਾਇਆ ਸਰ ਹਰ ਸਰ ਤੀਰਥ ਜਾਣ ਮਨੁ ਮਨਾਇਆ ਸ਼ਬਦ ਮਰ ਮਨ ਮਹਾਰ ਧੰਜਨੀ ਦੀ ਮਾਇਆ ਨਰ ਸਜ ਸਜਿਆ ਸੱਜਾ ਆਇਆ ਪੁੱਛ ਨਾ ਸਕੇ ਕੋਈ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹ ਮੀਂਹ ਲਿਖਿਆ ਬਾਇਸ ਲੋਕ ਮਹਾਰਾ ਪਹਿਲਾਂ ਕੁਲਾਂ ਦੇ ਨਿਬਾਲ ਬਾਬਲ ਲੈਂਦੇ ਵੱਡੇ ਨੇ ਲਾਜੋ ਚੂਹਾ ਖੱਡ ਨਾ ਮਾਵੇ ਤੇ ਖਲਬਨ ਸਜ ਦੇਨ ਗੁਆ ਦਵਾਈ ਸਿਮਰੈ ਜੈਨ ਕਉ ਦੇਨ ਸਜਾਇ ਨਾਨਕ ਹੁਕਮ ਨਾ ਜਾਪਾਈ ਕਿ ਤਜਾਇ ਸਮਾਏ ਫਸਲ ਆੜੀ ਇੱਕ ਨਾਮ ਸਾਵਣੀ ਸਾਚ ਨਾਉ ਮੈਂ ਦੂਧ ਲਿਖਾਇਆ ਖਸਮ ਕੇ ਦਰ ਜਾਏ ਦੁਨੀਆਂ ਕਿਧਰ ਕੇ ਤੜੀ ਕਿਤੇ ਵਾ ਵਜਾਈ ਕਿਤੇ ਮੰਗੇ ਮੰਗਤੇ ਕਿਤੇ ਮੰਗ ਮੰਗ ਜਾਏ ਮਹਲ ਪਲਾ ਸੋਮਨ ਹਸਤੀ ਕਿਉ ਗੋਡ ਗਾਵੇ ਪੰਜ ਸਹਿ ਦਾਣਾ ਖਾਏ ਡਕਾਏ ਫੁਕ ਖੇ ਉਡਾਮ ਸਹਿ ਗਏ ਪਛਤਾਏ ਆਂਦੀ ਫੁਕੀ ਮੋਈ ਦੀਵਾਨੀ ਆਂਦੀ ਫੂਕ ਮੂਈ ਦੇ ਬਾਰ ਨੀ ਖਸਮਟੀ ਫਿਰ ਪਾਣੀ ਅੱਧ ਗੁਲਾ ਉਚੜੀ ਕਾਗ ਚੁਗਣ ਗੈਣ ਚੜੀ ਬੈਲ ਲਾਏ ਖਸਮ ਪਾਵਾ ਉਹ ਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਦਾ ਸੀ ਉਹ ਮਾਰੇ ਸਹਿ ਮੇਰੇ ਆ ਸਭ ਪਿੱਛੇ ਸਭ ਪਿੱਛੇ ਪੈ ਖਾਈ ਹੋਏ ਸਦਾਣਾ ਕੁਰੈ ਨਾ ਮਾਵ ਹੈ ਸਹਿ ਗਏ ਬਚਦਾਏ ਆਂਦਾ ਕਿਸ ਨੂੰ ਬੋਗ ਸੁਣਾ ਬੈ ਖਸਮ ਬੋਲਣਾ ਭਾਵ ਅਕਸਮ ਪ੍ਰੀਤ ਅਕਰ ਅਗਤ ਡਾਊ ਅਕ ਡਾਲੀ ਬਹਿ ਖਾਏ ਖਸਮ ਬਾਬਾ ਉਹ ਹੋ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ ਸੁੱਕੀ ਤੇ ਦੁਖੋਈ ਗੱਲਾਂ ਵਾਲੇ ਹੈ ਗਨੇਰੇ ਛੜ ਨਾ ਛਕਾਏ ਕੋਈ ਮੱਖੀ ਮਿੱਠਾ ਮਾਰਾ ਨਾਉ ਜੰਤੂ ਰੱਖੇ ਤਨ ਨੀੜ ਨਾਹੀ ਆਵੇ ਤਨ ਪਾਉ ਸਾਗਰ ਤਰਨਾ ਪੜੀ ਗੋਚਰ ਤੂੰ ਧਣੀ ਸਤਲ ਅਖਬਾਰ ਤੂੰ ਦਾਦਾ ਸਾਹ ਮੰਗ ਤੇ ਕੁਦੇਵ ਨਹਾਰ ਜਿਨੀ ਸਿਵੇ ਤਨ ਪਾ ਸੁਖ ਪਾਏ ਗੁਰਮ ਦੀ ਵਿਚਾਰ ਵੇਖਣਾ ਨੂੰ ਤੁਧ ਇਹ ਮੈਂ ਫਾਮ ਦੰਗ ਮਾਇਆ ਨਾਲ ਪਿਆਰ ਉਗਰੇ ਸ਼ਬਦ ਸਲਾਹੀ ਅੰਦਰ ਪ੍ਰੇਮ ਪਿਆਰ ਬਿਨ ਪ੍ਰੀਤ ਭਗਤ ਨੰਗ ਹੋ ਬਈ ਬਿਨ ਸਤਿਗੁਰ ਨਾ ਲਗਾ ਪਿਆਰ ਤੂੰ ਪ੍ਰਭੂ ਸ਼ਬਦ ਤਸੀਮ ਦੀ ਇੱਕ ਢਾਡੀ ਕਰੇ ਪੁਕਾਰ ਉਹਦੇ ਦਾਨ ਸੰਦੂਕੀ ਸੱਚਾ ਨਾਮ ਲੈ ਆਧਾਰ ਸਲੋਕ ਮਾਲਾ ਪਹਿਲਾ ਰਾਤੀ ਕਾਲ ਕਟਾ ਦੈਨ ਕਾਲ ਛਜਾ ਕਾ ਹੋਈ ਫਰਾਲ ਵਰਤ ਵਰਤ ਸਰਬ ਜੰਜਾਲ ਬੁਲੰਜੋਕ ਗਿਆ ਤਾਪ ਤਾਲ ਵੰਧਾ ਝਾਕ ਝਾਕ ਪੈ ਚੇਰ ਪਿਛੋ ਰੋ ਵਹ ਲਿਆ ਵਹ ਫੇਰ ਬਿਨ ਬੂਝੇ ਕਸੂਜ ਨਾਈ ਮੈਂ ਰੋ ਹੀ ਰੋਂਦੇ ਮਾਰੂ ਜਾ ਨਾਲ ਖਸਮੈ ਭਾਵ ਸਹੀ ਮੋਈ ਜਨ ਚੇਤ ਨੰਗਾ ਮਾਲ ਪਹਿਲਾ ਮੋਹ ਪਿਆਰ ਪ੍ਰੀਤ ਮੋਈ ਮੋਹ ਬੈ ਰੂ ਵਾਦਿਆਨੂ ਗਾਇਆ ਰੂਪਨ ਸਿਆ ਦੁਖੀ ਦੇ ਲੁਲੀ ਕਿੱਥੋਂ ਆਇਆ ਕਹਿ ਗਾਇਆ ਕਿਹੋ ਨਾ ਸੀਓ ਕਿਹੋ ਸੀ ਮਨ ਮੁੱਖ ਗੱਲਾਂ ਗੋਈਆਂ ਕਿਤੇ ਚਾਊ ਰਲੀ ਨਾਨ ਸੱਚੇ ਨਾਮ ਬੈਨੂ ਸ਼ੇਰ ਕੌਰ ਪਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਦਾ ਦੇ ਹੋਏ ਸਿਖਾਈ ਵਾਹਿਗੁਰੂ ਜਗ ਤੋਂ ਬਹੁ ਰਨ ਸਾਰ ਨਾਉ ਬਾਇਸ ਖੁਸ਼ੀ ਵੈਸੇ ਪ੍ਰਭਾਵ ਜੋਤ ਜੋਤ ਮਿਲਾਈ ਸੁਸਾਹ ਸੁਸੇਵਾ ਕਹੂ ਤੇ ਆ ਜਿਸ ਭਾਣਾ ਮਾਨ ਨੂੰ ਬਸਾਏ ਆਪਣੇ ਪਾਣੇ ਕਹੋ ਪਿੰਨ ਸੁਖ ਪਾਇਆ ਆਨੰਦ ਗਮਾਏ ਬਿਖਾ ਕਰੇ ਹੀ ਰਜੈ ਨਾਈ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲਾਗ ਦੂਜੈ ਸਭ ਕੋ ਲਾਗ ਬਖੋਤਾ ਬਿਨ ਸਤਗੁਰ ਬੋਝ ਨਾ ਪਾਏ ਸਤਗੁਰ ਸੇਵ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜੈ ਸਲੋਕ ਮਲ ਪਲਾ ਸ਼ਰਮ ਧਰਮ ਦੋਈ ਨਾਨਕਾ ਜੀ ਤਨ ਪੱਲੇ ਪਾਈ ਸੋ ਤਨ ਮਿੱਤਰ ਨਾ ਕਾਂਢੀਏ ਜਿਤ ਸਿਰ ਝੂਟਾਂ ਖਾਈ ਜਿਨਕਾ ਬਲਾ ਧਨ ਵਸੈ ਤਨਕਾ ਨਾਮ ਫਕੀਰ ਜਿਨਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹਲਾ ਪਹਿਲਾ ਦੁਖੀ ਦੁਨੀ ਸਹੇੜੀ ਜਾਏ ਨਾ ਲਗਾਏ ਦੁੱਖ ਨਾਲ ਸੱਚੇ ਨਾ ਬਿਨ ਕਿਸੈ ਨਾ ਲਤੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇਰਾ ਸਰੀਰ ਕੇ ਤੇ ਲਗਾ ਦੁੱਖ ਮਹਲਾ ਪਹਿਲਾ ਆਂਦੀ ਕਮੀ ਆਂਦ ਮਾਨੂ ਆਨੰਦ ਧਨ ਆਂਦ ਉਚਕੜ ਲਾਇਆ ਕਿਹਾ ਤੀਆ ਜਾਂ ਟੁੱਟਾਏ ਪਾਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਾ ਨਾ ਹਾਓ ਤੂੰ ਨਾਲ ਸੱਚੇ ਨਾ ਬਿਨ ਕਿਤੇ ਡੁੱਬੇ ਸਾਥ ਮਹਲਾ ਪਹਿਲਾ ਲੱਖ ਮਾਨ ਸੋਇਨਾ ਲੱਖ ਮਾਨ ਰੂਪਾ ਲਖਸਾ ਸਰਸ਼ਾ ਲੱਖ ਲਸ਼ਕਰ ਲੱਖ ਵਾਜਨੇ ਜੀ ਲੱਖੀ ਕੁੜੀ ਪਾਤਸ਼ਾਹ ਜਿਤ ਸਾਇਰ ਲੰਘਨਾਗਨ ਪਾਣੀ ਸਗਾ ਕੰਧੀ ਦਸਣਾ ਆ ਬੈਠਾ ਹੀ ਪਵੈ ਗਾ ਨਾਨਕ ਉਥ ਜਾਣੀਏ ਸਾਗੀ ਪਾਤਸ਼ਾਹ ਬਾਉਡੀ ਕਨਾ ਗਲੀ ਜੰਜੀਰ ਬੰਦਰ ਬਾਣੀ ਹੈ ਬਧ ਛੁਟਾਏ ਸਾ ਸਾਚ ਪਛਾਣੀਏ ਲਿਖਿਆ ਬਲੈ ਪਾਏ ਸੋ ਸੱਚ ਹੋ ਜਾਣੀਆ ਹੁਕਮੀ ਹੋਏ ਨਿਬੇੜ ਗਿਆ ਉਹ ਜਾਣੀਆ ਭਜਲ ਤਾਰਨ ਹਰ ਸ਼ਬਦ ਪਛਾਣੀਏ ਚੋਰ ਜਾ ਜਵਾਰ ਪੀੜੇ ਕਹਾਣੀਏ ਨਿੰਦ ਕਲਾਇਤ ਬਾਹਰ ਲਿਹਾ ਡਬਾਣੀ ਗੁਰਮੁਖ ਸੱਚ ਸਮਾਏ ਸੋ ਉਧਰ ਗਏ ਜਾਣੀਏ ਸਲੋਕ ਮਾਲ ਦੂਜਾ ਨਾਉ ਫਕੀਰ ਬਾਦਸ਼ਾਹ ਮੁਰਗ ਮੰਡ ਤੂ ਨਾਉ ਦੇਖਾ ਨਾਉ ਪਾਰ ਹੋ ਐਵੇਂ ਕਰੇ ਗਵਾਓ ਅਲਤਕਾਨਾ ਚੋ ਦਰੀ ਕੁੜੀ ਕਰੇ ਪੂਰੇ ਥਾਉ ਨਾਨਕ ਗੁਰਮੁਖ ਜਾਣੀਆ ਕਲਕਾਏ ਹੋ ਨਿਆਉ ਮਹਲਾ ਪਹਿਲਾ ਹਰਨਾ ਬਜਾ ਦਸਕਦਾਰ ਇਹਨਾਂ ਪੜਿਆ ਨਾਉ ਪਾਦੀ ਲਗੀ ਜਾਤ ਫਹਾਏ ਨੂੰ ਅਗ ਨਾਹੀ ਤਾਓ ਸੁਪੜੇ ਸੁਪੰਡਤ ਬੀਨ ਨਾਉ ਜਿਨੀ ਕਮਾੜ ਨਾਉ ਪਹਿਲੋਂ ਦੇ ਜਾੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ ਰਾਜੀ ਮੁਕਦਮ ਕੁੱਤੇ ਜਾਜਗਣ ਬੈਠੇ ਸੁੱਤੇ ਚੱਕਰ ਇਹਨਾਂ ਦਾ ਪਾਇਨ ਖਾਓ ਰੱਤ ਪੈਤ ਕੁੱਤੇ ਚੜ ਜਾਓ ਜਿੱਥੇ ਜੀਆਂ ਹੋਸੀ ਸ਼ਾਰ ਨੱਕੀ ਵੱਡੀ ਲਾਇਤ ਬਾਰ ਪੌੜੀ ਆਪ ਭਾਈ ਮੇਦਨੀ ਆਪੀ ਕਰਤ ਸਾਰ ਪੈਵਨ ਭਰਮ ਨਾਮ ਕੱਢੀ ਆਏ ਨਾਮ ਲਗੇ ਪਿਆਰ ਸਤਿਗੁਰ ਤੇ ਭਾਊ ਪਜਾ ਭਾਈ ਮੁਖ ਦੁਆਰ ਪੈਦੇ ਸਹਿਜ ਭਾਈ ਮਿਲ ਜੋਤੀ ਜੋਤ ਪਾਰ ਪੈਦੇ ਪੈਜਾ ਲੰਘੀ ਹੈ ਗੁਰਮਤੀ ਵਿਚਾਰ ਪੈਦੇ ਨਿਰਭ ਪਾਈ ਹੈ ਜਿਤਾਂਦਰਾਂ ਬਾਰਾ ਬਾਰ ਮਨ ਪੈ ਕੇ ਸਾਰਨ ਜਾਣਨੀ
ਕ੍ਰਿਸ਼ਨ ਜਲਦੀ ਕਰੇ ਪੁਕਾਰ ਨਾਨਕ ਨਾਵੇਂ ਤੇ ਨਾਵੇਂ ਹੀ ਤੇ ਸੁਖ ਪਾਏ ਗੁਰਮਤੀ ਅਰਦਾਸ ਲੋਕ ਮਹਲਾ ਪਹਿਲਾ ਰੂਪਾ ਕਾਵੇਂ ਦੋਸੀ ਭੁੱਖੇ ਸਾਧਾ ਗੰਢ ਲੱਭੇ ਮਾਲੇ ਕੋਲ ਮਿਲ ਮਿਚਲ ਉਗੇ ਸੋੜ ਪਲੰਘ ਪੌਂਕੇ ਕੋ ਪਹੁ ਖੁਆਰ ਹੋਏ ਫਕੜ ਪਿੱਟੇ ਅੰਧ ਚੁੱਪ ਜੰਗ ਨਾਨਕਾ ਬਿਨਾ ਵਹਿ ਮੋਹ ਗੰਧ ਮਾਲਾ ਪਹਿਲਾ ਲਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਨੀ ਜਗੀ ਠੱਗ ਜਗ ਠੱਗਿਆ ਕਿਨਨ ਰੱਖੀ ਲਾਜੋ ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕਰਮਾ ਬਾਹਰੀ ਹੋਰ ਕਿਤੇ ਮੁੱਠੇ ਜਾਏ ਬੌੜੀ ਪੜਿਆ ਲਿਖੇ ਦਾਰ ਲਿਖਾ ਮੰਗੀਏ ਬਿਨਾ ਮੈਂ ਕੂੜਿਆ ਰੋ ਖਤੰਗੀ ਆਓ ਕੱਟਰ ਦਰਾਹ ਗਲਨ ਗਲੀਆਂ ਰੁਕੀਆਂ ਸੱਚਾ ਬੇਪ੍ਰਭਾਉ ਸ਼ਬਦ ਸੰਦੋਖਿਆ ਗਰ ਗੰਭੀਰ ਥਾਉ ਆਥ ਨਾ ਲੱਭਾਈ ਮੋਹਿਮ ਚੁੱਟਾਂ ਖਾਉ ਬਿਨ ਗੁਰ ਕੋਈ ਨਾ ਛੁੱਟਸੀ ਪਾਸੇ ਦੀ ਕਰ ਜਾਓ ਨਾਮ ਵਖਾਣੀਏ ਨਾ ਕਮੀ ਸਾਹ ਗਰਾ ਦਿੰਦਾ ਜਾਣੀਏ ਸਲੋਕ ਮਾਲਾ ਪਹਿਲਾ ਪਾਉਣਾ ਪਾਣੀ ਅਗਨੀ ਜੀਓ ਜਿਨ ਕੀਏ ਜਿਨ ਕੇ ਤਿੰਨ ਕਿਆ ਖੁਸ਼ੀਆਂ ਕਿਆਓ ਪੀੜੋ ਧਰਤੀ ਪਾਤਾ ਲੀਆਂ ਕਾਸ਼ੀ ਇਕਦਾਰ ਰਹਿਣ ਵਜ਼ੀਰ ਇੱਕ ਨਾ ਵੱਡੀ ਯਾਰ ਜਾਏ ਕਹੂ ਮਰ ਹੋਈ ਜਹੀਦ ਇੱਕ ਦੇਖ ਆਏ ਨਿਖੋਟਾ ਨਾਹੀ ਇੱਕ ਸਦਾ ਫਰਹ ਫਕੀਰ ਹੁਕਮ ਸਜੇ ਹੁਕਮ ਢਾਹੀ ਹੁਕਮ ਇੱਕ ਚਸੀ ਮੈਂ ਲਾਖ ਸਭ ਕੁ ਨਥ ਨਥ ਆ ਬਖਸ਼ ਥੋੜੇ ਨਥ ਵਰਨ ਜਿਨ ਬਾਹਰ ਲਿਖੇ ਬਾਜ ਲੱਖ ਕਿਉਂ ਕਥੀਏ ਕਿਉਂ ਆਖੀਏ ਜਾਪੈ ਸਚੋ ਸਾਚੋ ਕਰਨ ਕਥਨਾ ਓਂਕਾਰ ਸਭ ਕਾਰ ਸਭ ਨਾਨਕ ਆਪ ਅਕਾਥੂ ਕਰਨ ਕਥਨ ਕਾਰ ਸਭ ਨਾਨਕਾ ਬਕਾਥ ਅਕਾਥ ਕੀ ਕਥਾ ਸੁਣੇ ਰਹਿ ਸਦ ਰਿਦ ਬਹੁਤ ਸਿੱਧ ਗਿਆਨ ਸਦਾ ਸੁਖ ਹੋਈ ਮਨ ਲਬਲਾ ਜਰ ਜਰਾਏ ਤਾਨੋ ਕੋਲ ਬੰਧ ਕੁਝ ਪ੍ਰਾਣ ਹੋਵੇ ਥਰ ਕੰਧ ਕਾਂ ਤਿਆ ਕਾਂ ਜਾਨ ਜੀਵਤ ਮਰੈ ਮਰ ਤੂ ਰਹਿ ਪ੍ਰਭਾਵ ਨੂੰ ਹੁਕਮ ਬੁਝੈ ਤਤ ਪਛਾਣੇ ਪ੍ਰਸਾਦ ਗੁਰੂ ਤੇ ਜਾਣ ਹੁੰਦਾ ਫੜੀਆ ਗਉ ਨਾਨਕ ਜਾਣੂ ਨਾ ਹੋ ਨਾ ਮੈਂ ਚੂਨੀ ਬਾਣ ਪਾਉੜੀ ਪੜਿਆ ਨਾਮ ਸਲਾਹ ਹੋਰ ਬੁੰਦੀ ਮਿੱਥਿਆ ਬਿਨ ਸੱਚੇ ਬਾਪਾ ਜਨਮ ਬਿਰਥੇ ਆਂਦਰ ਬਾਰਾ ਬਾਰੂ ਨਾ ਕਿਨਹੀਂ ਪਾਇਆ ਸਭ ਜਾ ਗਉ ਗਰਭ ਗਬਾਰੂ ਤਨ ਸੱਚ ਨੰਗ ਪਾਇਆ ਚਲੇ ਨਮਸਾਰ ਹੋਤਾ ਦੇ ਅਬਲ ਦੇ ਅੰਦਰ ਹੁੰਦੇ ਤੇਲ ਦੁਬਦਾ ਉਂਕਤੇ ਆਇਆ ਉਠੀ ਖੇਲ ਬ੍ਰਵਤਿਆ ਨਾਨਕ ਸੱਚਾ ਮੇਲ ਸੱਚਾ ਰਤਿਆ ਚਲੋ ਕਮਾਲਾ ਪਹਿਲਾ ਪਹਿਲਾਂ ਮਾਸੋ ਨਮਿਆ ਮਾਸਾ ਅੰਦਰ ਮਾਸ ਜੀਉ ਪਾਏ ਮਾਸ ਮੋਹਿ ਮਿਲਿਆ ਹੱਡ ਚਾਮ ਤਾਨੂ ਮਾਸ ਮਾਸੋ ਬਾਹਰ ਕੱਢਿਆ ਮੰਮ ਮਾਸ ਕੇ ਰਾਸ ਮੰਮ ਮਾਸਾ ਕੀ ਜੀਵ ਮਾਸਾ ਕੀ ਮਾਸਾ ਅੰਦਰ ਸਾਲ ਬੜਾ ਹੋਇਆ ਵਿਆਹ ਹੋਇਆ ਕਰ ਲੈ ਮਾਸ ਮਾਸੀ ਮਾਸ ਉਪਜਾਏ ਮਾਸੋ ਸਭੋ ਸਾਗ ਸਤਿਗੁਰੂ ਮਿਲਿਆ ਹੁਕਮ ਉਪਜੀਏ ਤਾ ਕੋ ਆਵੇ ਰਾਸੂ ਆਪ ਛੁੱਟੇ ਨਾ ਛੁੱਟੀਏ ਨਾਨਕੋ ਬਚਨ ਬਿਨਾਸੂ ਮਹਾਨ ਪਹਿਲਾ ਮਾਸ ਮਾਸ ਹੋਏ ਕਰ ਮੁਰਖ ਝਗੜੇ ਗਿਆ ਤਾਂ ਨਹੀਂ ਜਾਣ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਆ ਪਾਪ ਸਮਾਣੀ ਗਹਿਣਾ ਮਾਰ ਹੋ ਮਜਾਕ ਕੀ ਦੇਵਦਿਆਂ ਕੀ ਬਾਣੀ ਮਾਂ ਛੋੜ ਬੈਸ ਨੱਕ ਪਕੜ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਫੜ ਕਰ ਲੋਕਾਂ ਨੂੰ ਖਿਲਾ ਬਹਿ ਗਿਆ ਤਾਂ ਨਹੀਂ ਬੂਝੇ ਨਾਨਕ ਅੰਧੇ ਕਿਸਿਓ ਕਿਆ ਕਹੀਏ ਕਹੇ ਆ ਨਾ ਕਹੇ ਆ ਬੂਝੇ ਅੰਧਾ ਸੋਏ ਜੇ ਅੰਧ ਕਮਾਵੇ ਤੇ ਸਰਦਾਏ ਸ਼ੀਲੋ ਚਰਨ ਰਾਈ ਮਤ ਪਿਤਾ ਕੀ ਰਾਖ ਤਨ ਮਨ ਮੱਛੀ ਮਾਸ ਨਾ ਖਾਈ ਇਸਤਰੀ ਪੁਰਖਾ ਏ ਜਾਨ ਇਸ ਮੇਲਾ ਉਮਤ ਮਾਨ ਦੋ ਕਮਾਈ ਮਾਸੋ ਨਿਮ ਮਾਸੋ ਜਮਾ ਮਾਸਾ ਗੇ ਭਾਂਡੇ ਗਿਆਨ ਧਿਆਨ ਕਾ ਸੂਜਾ ਨਾਨੀ ਚਦਰ ਕਾਵੇ ਪਾਂਡੇ ਬਾਹਰ ਕਮਾ ਸੁਮਨ ਸੋਮ ਕਰ ਕਮਾ ਸੰਗੀ ਰਾਜੀ ਜਾਨ ਤੂ ਸਭ ਮਾਸੋ ਹੋਈ ਜੀ ਲਿਆ ਉਹ ਸਹੀ ਰਾਂ ਆਪ ਆਖ ਪਕਾ ਭਗਤਾ ਜੋ ਛੋੜਾ ਅੰਧ ਗੁਰੂ ਜਿਨ ਕੀ ਰਾ ਮਾਸੋ ਨਿਮ ਮਾਸੋ ਜਮਿਆ ਮਾਸਾ ਕੇ ਭਾਂਡੇ ਗਿਆਨ ਧਿਆਨ ਕਾ ਸੂਜਾ ਨਾਨੀ ਚਦਰ ਕਾਵੇ ਭਾਂਡ ਮਾਸ ਪੁਰਾਣੀ ਮਾਸ ਕਦੇ ਵੀ ਜਗ ਮਾਸ ਕਮਾਉਣ ਜਲਜ ਕਾਜ ਵਿਆਹ ਹੇ ਸੁਹਾਵੇ ਉਹ ਤਾਂ ਮਾਸ ਸੁਮਣਾ ਇਸਤਰੀ ਪੁਰਖ ਨੇ ਭਜਾਏ ਮਾਸੋ ਬਾਦਸ਼ਾਹ ਸੁਲਤਾਨਾ ਜੀ ਉਹ ਦਿਸੈ ਨਰਕ ਜਾਂਦੀ ਤੁਹਾਨੂੰ ਕਦਾਨ ਨਾ ਲੈਣਾ ਦਿੰਦਾ ਰਾਜ ਨਰਕ ਸੁਰਗ ਲੈਂਦੇ ਦੇਖੋ ਨੰਘਾਣਾ ਆਪ ਨੰਗ ਬੁਝੇ ਲੋਕ ਬੁਝਾਏ ਪਾਣੀ ਖਰਾ ਸਿਆ ਨਾ ਪਾਣੀ ਤੂੰ ਜਾਣਾ ਨਾ ਕਿੱਥੋਂ ਮਾਸ ਹੋ ਪੰਨਾ ਤੋਂ ਅੰਨ ਕਮਾਦ ਕੁਮਾਹ ਤੇ ਉਤਰੇ ਪਰ ਗੰਨਾ ਤੂੰ ਆਖੇ ਬਹੁ ਬੈਦੂ ਹਾਛਾ ਤੂੰ ਬਹੁਤ ਬੇਕਾਰ ਆਏ ਤੇਰਾ ਛੋੜ ਹੋ ਸੰਨਿਆਸੀ ਨਾਨਕ ਹੈ ਵੀ ਤੇਰਾ ਪਾਉੜੀ ਹਾਂ ਕਿਆ ਆਖਾਂ ਇੱਕ ਜੀਵ ਤੇਰਾ ਅੰਦਰ ਨਹੀਂ ਪਾ ਇਸ ਸ਼ਬਦ ਵਿਚਾਰ ਸੀ ਤੋ ਜੀ ਮਾਹੀ ਸਮਾਇਆ ਇੱਕ ਭਗਵ ਵਿਸਕਾਰ ਭਰਮ ਦੇਈ ਬਿਨ ਸਤਿਗੁਰ ਨੇ ਪਾਇਆ ਦੇ ਸਤਸੰਤਰ ਪਵ ਥੱਕੇ ਤਦ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਦਾਨਾ ਇੱਕ ਚਰਨ ਨੇ ਆਪ ਦਿਖਾਇਆ ਆਪਣਾ ਆਪ ਵਿਛਾਣ ਗੁਰਮਤੀ ਸੱਚ ਸਮਾਇਆ ਭਗਾਉਣ ਬਜਾਰੀ ਬਜਾਰ ਜਿਨੀ ਰਜਾਇਆ ਇੱਕ ਤਰ ਸੱਚਾ ਸਾ ਲਾਭ ਨਾ ਜਨਮ ਨੂੰ ਸੱਚਾ ਪਾਸ ਲੋਕ ਮਾਲਾ ਪਹਿਲਾ ਨਾਨਕ ਮਾਇਆ ਕਰਮ ਬਰਕ ਫਲ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵੇਸ਼ ਸਭ ਕਰਨ ਕਰਤਾ ਕਰੇ ਜਿਸ ਖਾਲੇ ਖਵਾਲੇ ਤੈਸ ਮਹਲਤ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੇ ਸਿੱਧੀ ਜਾਲ ਇੰਨੀ ਜਲੀ ਨਾ ਵਿਸਾਰਿਆ ਇੱਕ ਨਾ ਝੱਲੀਆਂ ਨਾਲ ਪੌੜੀ ਸਸਰੂ ਇਨਵੇੜ ਹੁਕਮ ਚਲਾਏ ਰਾਤ ਨਵੇੜ ਤੂੰ ਆਪਣਾ ਪਹਾਇਆ ਕੱਲ ਚਲਾਈ ਬਾਂਹ ਨੂੰ ਕੋਈ ਨਾ ਰੱਖ ਸੀ ਜਰ ਜੁਰਮਾਨਾ ਕੰਨ ਚੜਿਆ ਨੱਚ ਸੀ ਸਤਿਗੁਰ ਬੋਹਿਤ ਵੇੜ ਸੱਚਾ ਰੱਖ ਸੀ ਅਗਨ ਪੱਕਾਏ ਪੜਹਾਰਨ ਬਖਸ਼ੀ ਪਤਾ ਜੁਗ ਚੋਗ ਹੁਕਮ ਛੁੱਟ ਸੀ ਕਰਦਾ ਕਰੇ ਸੋ ਹੋ ਗੋ ਨਖੁੱਟ ਸੀ ਸਲੋਕ ਮਾਲਾ ਪਹਿਲਾ ਕਰਮ ਕਰ ਦਿਖਾਏ ਦੀ ਸਤਿਗੁਰ ਪੁਰਖ ਸੁਜਾਰ ਨੂੰ ਪੰਜ ਸ਼ਬਦ ਧਨਕਾਰ ਤੁਹਾਨੂੰ ਮੁਤੈ ਬਾਜਾ ਸ਼ਬਦ ਨਹੀਂ ਸਾਨ ਦੀ ਬਲੂ ਪਤਾ ਤੈ ਖੰਡ ਮੰਡਲ ਹੈ ਰਾਹ ਨੂੰ ਤਾਰ ਘੋਰ ਬਜੰਤਰ ਤੈ ਸਾਧ ਤੱਕ ਤੂੰ ਸੁਲਤਾਨ ਸੁਖਮ ਕਰ ਕਰ ਰਾਗ ਸੁਖਮਨ ਗਏ ਕਰ ਰਾਗ ਸੁਣ ਸੁਣ ਮੰਡਲ ਲੇ ਬੁਲਾਏ ਕਤ ਕਤਾ ਵਿਚਾਰੀ ਅਮਨ ਸਮਨ ਹੈ ਸਮਾਇ ਉਲਟ ਕਮਲ ਅੰਮ੍ਰਿਤ ਭਰਿਆ ਮਾਰ ਨੂੰ ਕਤੋ ਨਾ ਜਾਏ ਜਪਾ ਜਾਪ ਨਾ ਵਿਸਰਿਆ ਆਦ ਜੁਗਾਦ ਸਮਾਏ ਸਾਭ ਸਖੀਆਂ ਪੰਚੇ ਮਿਲੇ
ਗੁਰਮੁਖ ਨਿਜ ਕਰਵਾਸੂ ਸ਼ਬਦ ਖੋਜ ਉਹ ਕਰ ਲਹਿ ਨਾਨਕ ਗੂਤਾ ਕਦਾ ਸਮਾਲਾ ਪਹਿਲਾ ਚਲ ਮਿਲ ਲਉ ਬਿਸਰ ਦੁਨੀਆ ਫਾਰਨੀ ਕਾਲੂ ਮਾ ਕਲ ਮਨ ਗੋਰ ਨਾਉ ਮਾਨੀ ਮਨ ਕਮੀਨ ਕਮ ਤਰੀਨ ਧੁੰਦਰੀਆ ਖੁਦਾਇਮ ਏਕ ਚੀਜ਼ ਮੁਝੇ ਦਿਆ ਵਰਜਾ ਚੀਰ ਨਾ ਬਹਾਇਆ ਪੁਰਾਬ ਖਾਮ ਕੂਜੇ ਹਿਕਮਤ ਖੁਦਾਇਆ ਮਨ ਤੂੰ ਨੰਗ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਹ ਨੂੰ ਮਸਤਾਨ ਚੜੇ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹਲਾ ਪੰਜਾਬ ਸਭ ਵਰਤਾਏ ਚੱਲ ਚੱਲ ਤੂੰ ਅਖਾਣਿਆ ਪਰ ਪਰਮੇਸ਼ਵਰ ਗੁਰਮੁਖ ਜਾਣਿਆ ਲੱਥੇ ਸਾਬ ਵਿਕਾਰ ਸ਼ਬਦ ਸਾਣਿਆ ਸਾਧੂ ਸੰਗ ਉਧਾਰੂ ਭੈਣ ਕਾਣੇ ਆਸ਼ਮ ਸਿਮਰਦਾ ਧਾਰ ਸਵਰ ਮਾਣਿਆ ਪ੍ਰਗਟ ਫੈ ਸੰਸਾਰ ਮਿਰਸ਼ਾ ਬਾਣਿਆ ਬਖਸ਼ ਮਿਲਾਈ ਸਤਿਗੁਰ ਬਾਣ ਨਾਨਕ ਲਈ ਮਿਲਾਏ ਖਰਮ ਬਾਣੀ ਸੁਖ ਮਲ ਪਹਿਲਾ ਤਨ ਸੁਖ ਆਗਦ ਕਲਮ ਤਨ ਤਨ ਬਾਣ ਡਾਗ ਤਨ ਮਾਸ ਧਾਨ ਲਿਖਾਰੇ ਨਾਨਕ ਜਨ ਨਾਮ ਲਿਖਾਇਆ ਸਾਜ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਇੱਕੋ ਕਹੀ ਨਾਨਕ ਆ ਦੂਜਾ ਕਾ ਇੱਕ ਪੌੜੀ ਤੂੰ ਆਪੇ ਆਪ ਅਮਰਤ ਦਾ ਜਾਂ ਬਣ ਤੂੰ ਬਣਾਏ ਤਦ ਬਨ ਦੂਜਾ ਕੋ ਨਹੀਂ ਤੂੰ ਰਹੇ ਆਉ ਸਮਾਏ ਤੇਰੀ ਕਦਮ ਤੂੰ ਜਾਣ ਤਦ ਕੀਮਤ ਨਾ ਕੀਮਤ ਪਾਏ ਤੂੰ ਅਲਾਖ ਗੋਚਰ ਅਗਮ ਹੈ ਗੁਰਮਤ ਦਿਖਾਏ ਅੰਦਰ ਆ ਗਿਆਨ ਦੁੱਖ ਭਰਮ ਆਏ ਗੁਰ ਗਿਆਨ ਗਵਾਈ ਜਿਸ ਕਿਰਪਾ ਕਰ ਰਹੇ ਤਸਮੇਲ ਨਹੀਂ ਸੁਨਾਮ ਧਿਆਈ ਤੂੰ ਕਰਤਾ ਪ੍ਰਕਾ ਗਾਮ ਹੈ ਰਵਿਆ ਸਾਬ ਉਠਾਈ ਜੇ ਤੂੰ ਲਾਹੀ ਸਚਿਆ ਤਤ ਕੋ ਲਗ ਨਾਨਕ ਗੁਣ ਗਾਏ ਸੁਧ ਇਹ ਰਾਗ ਮਲਾਰ ਮਾਣੀ ਭਾਗਵਤ ਨਾਮਦੇਵ ਜੀ ਕੀ ਇੱਕ ਓਕਾਰ ਸਤਿਗੁਰ ਪ੍ਰਸਾਦ ਸੇਵੀ ਲਈ ਗੋਪਾਲ ਰਾਏ ਕੋਲ ਨਿਰੰਜਨ ਭਗਤਾਂ ਦੀ ਜਾਈ ਚਚ ਸੰਤ ਜਨ ਰਾਹੂ ਜਾਂ ਚਏ ਘਾਰੂ ਦੇ ਗੁਦ ਸਹਿ ਸਰਾਜ ਦਾ ਬੈਕੌਂਟ ਪਾਵਨ ਚਿਤਰ ਸਾਲ ਸਬਦ ਲੋਕ ਸਮਾਨ ਪੂਰੀ ਆਏ ਜਾਂ ਚਏ ਘਰ ਲਛਮੀ ਕੁਵਾਰ ਚੰਦ ਸੂਰਜ ਉਦੀ ਵੜੇ ਖੌਤ ਕਾਲ ਬਪੜ ਕੁੰਡਵਾਲ ਸੁਖਰਾ ਸ੍ਰੀ ਸੋ ਐਸਾ ਰਾਜਾ ਸ਼੍ਰੀ ਨਰ ਹਰੀ ਨਾ ਚਾਏ ਘਾਰੂ ਗੁਲਾਲ ਬ੍ਰਹਮਾ ਚਤੁਰ ਮੁਖ ਨਾਮ ਵਡਾ ਜਨ ਵਿਸ਼ਵ ਸੰਸਾਰ ਰਾਜੀ ਨਾ ਕਹੇ ਘਾਰੂਸਰ ਬਾਵਲ ਜਗਤ ਗੁਰੂ ਤਤਸਾਰ ਕਾ ਗਿਆਨ ਭਾਕੀ ਲੇ ਪਾਪਨ ਜਾਂ ਚਾਏ ਡਾਂਗੀ ਅਦਵਾਰ ਚਤੁਰ ਗੁਪਤ ਲੇ ਕੇ ਧਰਮ ਰਾਏ ਪਰਲੀ ਪ੍ਰਥਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਨਾ ਚਾਏ ਘਾਰੂ ਗਣ ਗੰਧਾਰ ਵਡਾ ਗਿਆ ਗਾਵਨ ਤਾਊ ਆ ਚਾਹ ਸਰਬ ਸ਼ਸਤਰ ਬਹੁ ਰੂਪੀ ਹਨ ਗਰੂ ਆ ਖਾੜਾ ਮੰਡਲੀ ਬੋਲ ਬੋਲੇ ਕਾਸ਼ੀ ਚੌਰ ਟੂਲ ਜਾ ਚਾਹ ਹੈ ਪਾਵਨ ਜਿਰੀ ਸਾਖ ਤੂੰ ਜੀਤ ਲੇ ਪਾਵਨ ਮਾਂਟੂ ਜਾ ਚਾਹ ਫਸਮਤੀ ਸਵੈ ਸਰਾ ਜਾਗੂਤਰੇ ਪਾਵਨ ਪਤ ਜਾ ਚਾਹ ਘਰ ਕੂਰਮਾ ਪਾਲ ਸਸਰ ਫਾਨੀ ਬਾਸਕ ਸੇਜ ਬਾਲੂ ਅਠਾਰਾ ਪਾਰ ਬਨਸਪਤੀ ਮਾਲਣੀ ਸ਼ਰਮੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ ਨਕ ਪ੍ਰਵੇਸ਼ ਜਾ ਚਾਹ ਸੁਰ ਸਰੀ ਸਭ ਸਮੁੰਦ ਹੂੰ ਜਾ ਚਾਹ ਘੜ ਥਾਲੀ ਤੇ ਜੀ ਜਾ ਚਾਹ ਵਰਤਨੀ ਸਵੈ ਸਰਾ ਜਾਤਰੇ ਪਾਵਨ ਧਨੀ ਜਾ ਚਾਹ ਕਾਰ ਨਿਕਟ ਵਰਤੀ ਅਰਜਨ ਤਰੂਪ ਲਾਦ ਅਮਰੀਕ ਨਰਦ ਨਿਜੈ ਸਿੱਧ ਬੋਧ ਗਣ ਗੰਧਾਰ ਬਹੁ ਬਨ ਵਹਿਲਾ ਏ ਤੇ ਜੀ ਜਾ ਚਾਹੇ ਹੈ ਘਰੀ ਸਰਵਿਆਪਕ ਅੰਤਰ ਹਰੀ ਪ੍ਰਣਵ ਨਾਮ ਦੇਵਤਾ ਜੀ ਆਰ ਨੂੰ ਸਰਬਦ ਜਾ ਚਾਹੇ ਨਿਸ਼ਾਨ ਨਾਲ ਮੋਗ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਾਹ ਵਾਲਾ ਬੰਦੀ ਭਰਾਮ ਜੋ ਹੈ ਮੁਝ ਉੱਪਰ ਸਭ ਗੋਪਲਾ ਸੂ ਸੂਦ ਕਰ ਮਾਰ ਉਠਾਓ ਕਾਂ ਕਰੋ ਬਾਬ ਬੇਟਲਾ ਮੂਹੇ ਹੋਏ ਜਾਓ ਮੁਗ ਦਿਓ ਮੁਕਤ ਜਨਕ ਹੋਏਲਾ ਇਹ ਪੰਡੀਆਂ ਮੁਕੋ ਢੇਡ ਕਹਿ ਤੋ ਤੇਰੀ ਪੈਜ ਪਛੌੜੀ ਹੋਏਲਾ ਤੂੰ ਜੋ ਦਿਆਲ ਕਿਰਪਾਲ ਕਹੀਆ ਤਾਂ ਕੁਝ ਭਇਓ ਅਪਾਰਲਾ ਫੇਰ ਦੀ ਅਧੇ ਹੋਰਾ ਨਾਮੇ ਕਹੋ ਪੰਡੀਆਂ ਕਹੋ ਪਿਛਵਾ ਰਮਲਾਲ ਬਾਣੀ ਭਾਗ ਤੁਰ ਵਧਾ ਜੀ ਕੇ ਗੋਵਾਂ ਸਤਿਗੁਰ ਸਾਹਿਬ ਨਾਗਰ ਜਨਮ ਯਾਦ ਬਖਿਆ ਚਮਾਰ ਅੰਗਦ ਰਾਮ ਗੋਬਿੰਦ ਅਨੁਸਾਰ ਰਹਾਉ ਸੁਰ ਸਰੀ ਚੱਲ ਸਲ ਲੋਕ੍ਰਿਤ ਬਾਰ ਨੀਰੇ ਸੰਜਨ ਕਰ ਤਨੀ ਪਾਨ ਸੁਰਾ ਪਵਿੱਤਰ ਨਾਥ ਆਵਰ ਜਲ ਰੇ ਸੁਰ ਸ੍ਰੀ ਮਿਲਤ ਨੇ ਹੋਏ ਆਨੰਦ ਤਰ ਤਾਰ ਪਦਰ ਕਰ ਮਾਨੀਏ ਰੇ ਜੈ ਸਿਕਾਗਰਾ ਕਰਤ ਵਿਚਾਰ ਭਗਤ ਭਾਗ ਆਵਤ ਲਿਖੀ ਹੈ ਤੇ ਉਪਰੇ ਪੂਜੀਏ ਕਰ ਨਮਸਕਾਰ ਮੇਰੀ ਜਾਤ ਕੁਰਾਨ ਲਟੋਟ ਮਾਨਤਾ ਨਿਤ ਬਨਾਰਸ਼ੀ ਆ ਸ਼ਫਾ ਸਾਹ ਬਿਪਰ ਪ੍ਰਧਾਨ ਤੇਰੇ ਕਰ ਡੰਡਾਓ ਤੇਰੇ ਸ਼ਰਨਾਮ ਸ਼ਰਨ ਆਈ ਰਵਦਾ ਦਾਸਾ ਮਲਾਰ ਹਰ ਜਬ ਤੇ ਊ ਜਾਣਾ ਪਦਮ ਕਬਲਾਸ ਪਤ ਤਾਸ ਸਾਮ ਤੋਲ ਨਹੀਂ ਆਨ ਕਉ ਏਕ ਹੀ ਏਕ ਅਨੇਕ ਹੋਏ ਬਸਰਿਓ ਆਨ ਰਿਆਨ ਭਰਪੂਰ ਸੋ ਰਾਉ ਜਾ ਕੇ ਭਗਵਤ ਲੇਖੀ ਅਵਰ ਨਹੀਂ ਪੇਖੀਏ ਤਾਸ ਕੀ ਜਾਤ ਸ਼ੋ ਪਉ ਸ਼ੀ ਪਵਿਆਸ ਮੈਂ ਲਿਖ ਸਨ ਮੈਂ ਪੇਖੀਏ ਨਾਮ ਕੀ ਗਾ ਨਾਮ ਨਾ ਸਾਪ ਤੁਖ ਦੀਪਾ ਜਾ ਕਾ ਬਕਰੀ ਕੋਲ ਗਊ ਰੇ ਬਦਕਾਰ ਹੈ ਮਾਨੀਏ ਸ਼ੇਖ ਸ਼ੀਰ ਪੀਰਾ ਜਾ ਕੇ ਬਾਪ ਵੈਸ਼ੀ ਕਰੀ ਪੂਤੈਸੀ ਸਰੀ ਤੇ ਉਲੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟਾਂ ਕੇ ਢੇਡ ਸਭ ਢੋਰ ਢੁਬਾਂਦ ਫਿਰ ਅਜਹੂ ਬਨਾਰਸੀ ਆਸ ਪਾਸਾ ਚਾਰ ਸਾਹਿਤ ਪਰ ਕਰ ਡੰਡਾਓ ਤਨ ਤਨ ਰਵਿਦਾਸ ਦਸਾਂ ਦਸਾਂਗੁਰ ਸਮਤ ਪੇਰ ਪੁਰਾਣ ਨਾਥ ਭਗਵਨ ਭਾਗਵਤ ਦੇ ਸਾਸਨ ਭਾਈ ਪਰਮ ਗਤੇ ਰਾਹੁ ਮੈਲੇ ਕਪਰੇ ਕਾਂ ਲਉ ਤੋ ਬਵਾ ਵਗਿਨ ਕਾਂ ਲਗ ਸੋ ਜੋ ਜੀ ਜੋ ਰੇਉ ਸੋ ਸੋਈ ਫਾਟਿਓ ਝੂਠੇ ਬੰਨ ਉੱਠ ਹੀ ਗਈ ਹਾਟਿਓ ਘਰ ਉਦਾਸ ਭਇਓ ਜਾ ਬੋਲੀ ਖੋ ਜੋ ਜੀ ਕਿਨੋ ਸੋਈ ਸੋਈ ਦੇਖਿਓ ਰਾਗ ਕਾਂ ਰਾਗ ਚੌਪਦੀ ਮਹੱਲਾ ਚੌਥਾ ਕਰ ਪਹਿਲਾ ਇੱਕ ਵੰਗਾ ਸਤਨਾਮ ਕਰਤਾ ਪੁਨਰ ਪੁਨਰ ਬਰਕਾਲ ਮੁਰਜੁਨ ਸਮਗੁਰ ਪ੍ਰਸਾਦ ਮੇਰੇ ਮਾਨ ਮੇਰਾ ਮਾਨ ਸਦਨਾ ਮਿਲ ਹਰਿਆ ਹੂੰ ਬਾਲ ਬਾਲ ਬਾਲ ਬਾਲ ਸਾਜਨਾ ਕਹੋ ਮਿਲ ਸੰਗਤ ਪਾਰ ਉਤਰੇ ਰਾਉ ਹਰ ਹਰ ਕਿਰਪਾ ਕਰੋ ਪ੍ਰਭ ਆ ਪਾਣੀ ਹੋ ਸਾਧਨਾ ਭਾਗ ਧਰਿਆ ਤਨ ਤਨ ਸਾਧ ਜਨ ਪ੍ਰਭ ਜਾਣੇ ਆ ਮਿਲ ਸਤ ਪਾਤ ਤੋਂ ਉਦਰਿਆ ਮਨੁ ਚਲੇ ਚਲੇ ਬਹੁ ਬਹੁ ਬਹਿ ਦਉ ਮਿਲ ਸਾਧੂ ਵਸਗਤ ਕਰਿਆ ਜਉਂ ਜਲ ਧਾਨ ਤੋ ਪਸਾਰਿਓ ਵਧ ਕਰ ਜ਼ਮੀਨਾ ਵਸਗਤ ਕਰਿਆ ਹਰ ਕੇ ਸੰਤ ਸੰਤ ਪਾ ਲਉ ਨੀ ਕੇ ਮਿਲ ਸਮਝਣਾ ਮਾ ਲਉ ਲਈ ਅਹ ਮੈਂ ਦੌਰਤ ਗਿਆ ਸਮਨੀ ਕਰ ਜੋ ਸਾਵਨ ਕਾਪੁਰ ਕਰਿਆ ਮਸਤ ਲਾਟ ਲਿਖ ਤੁਰ ਠਾਕੁਰ ਗੁਰ ਸਤਿਗੁਰ ਚਰਨ ਉਰ ਧਰਿਆ ਸਬਦਾਲ ਦੂ ਦੂ ਪੰਜ ਪ੍ਰਭ ਬਾਜਨ ਨਾਨਕ ਨਾ ਉਦਰੇ ਸਕੰਡ ਮਾਲਾ ਪੰਜ ਚੌਥਾ
ਮੀਰਾ ਮਾਨੂ ਸੰਤ ਜਨਾ ਬਗਰੀ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਘੂਰਾ ਹਰ ਰੰਗ ਪੀਣ ਰਹਾ ਹਮ ਜੈ ਤੂ ਅਚੇਤ ਨ ਜਾਣੈ ਗਤ ਮੈਂ ਤੋ ਗੁਰ ਗੀਤ ਚਤ ਚਤੇ ਨ ਪ੍ਰਭ ਦੀਨ ਦਇਆ ਲੁਗੀ ਅੰਗ ਕਰਤ ਮਾਨੂ ਹਰ ਹਰ ਨਾਮ ਜਪੇ ਨੂੰ ਹਰ ਕਿਸਾਨ ਤੋ ਮਿਲਾ ਜਾਮ ਪ੍ਰੀਤਮ ਹਰ ਕਿਸਾਨ ਤੋ ਮਿਲੇ ਮਨ ਪ੍ਰੀਤਮ ਕਟ ਦੇ ਵੋ ਹੀ ਰਾ ਤੇ ਨੂੰ ਹਰ ਕਿਸਾਨ ਤੋ ਮਿਲੇ ਹਰ ਮਿਲਿਆ ਹਮ ਕੇ ਪਦ ਤੋ ਪਤ ਪਵੇ ਨੂੰ ਹਰ ਕੇ ਜਾਨ ਬੋਤਮ ਜਾ ਕਹੀਏ ਜਨ ਮਿਲਿਆ ਪਾਥਰ ਦੁਸੇ ਨੂੰ ਹਰ ਜਨ ਕੇ ਵਰਨ ਸਾਖ ਹੋਏ ਉਤਮ ਹਰ ਮਾ ਹਰ ਕੇ ਤੁਮਰ ਸ਼ਾਹ ਬੜੇ ਪ੍ਰਭੂ ਸਵਾਮੀ ਜਨ ਰਾਸੂ ਦੇ ਜਨ ਨਾਨਕਉ ਦਇਆ ਪ੍ਰਭਾਰੂ ਲਦ ਵਾਖਰੂ ਲਦ ਵਾਖਰੂ ਹਰ ਹਰੂ ਲੀਨੂ ਕਰਨ ਮਹਾਰਾਜ ਉਤ ਜਪ ਮਨ ਰਾਮ ਨਾਮ ਪ੍ਰਕਾਸ਼ ਹਰ ਕੇ ਸ਼ਾਂਤ ਮਿਲ ਪ੍ਰੀਤ ਹਉ ਲਗਾਨੀ ਵਿੱਚ ਇੰਗ ਰਵਿਦਾਸ ਰਾਉ ਅਮਰ ਹਿਰਦਾ ਜਪ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾ ਸੁਵਨ ਜਨ ਦੁ ਭਇਆ ਮਨ ਬਿਗਸੇ ਆਉ ਤੁਮ ਭਈ ਮਿਲਣ ਕੀ ਆਸ ਹਮ ਹਰ ਸਵਾਮਰੀ ਤਉ ਲਗਾਈ ਜਿਤੇ ਨੇ ਸਾਸ ਲੀ ਹਾਮ ਗ੍ਰਾਹ ਸ਼ੁਕਲ ਦਹਿ ਨੁ ਭਈ ਕਹਿਨੁ ਅੰਤਰ ਉੜ ਗਏ ਮਾਇਆ ਕੇ ਫਾਸ ਹੋ ਗਿਆ ਹਮ ਕਰਮ ਕਿਆ ਕਰਮ ਕਮਾਵ ਮੂਰਖ ਮੁਗਧ ਰੱਖੀ ਪ੍ਰਭੁਤਾ ਸਭ ਨਿਆਰੇ ਪਾਤਰ ਬਹਾਰੀ ਸਤਸੰਗ ਮਿਲ ਕਤਰੀ ਤਰਾ ਸੁਜੀਤੀ ਦ੍ਰਿਸ਼ਟ ਕਰੀ ਜੁਗਦੀਸ਼ਰ ਤੇ ਸਭ ਊਚ ਹਮ ਨੀਚ ਬਖਿਆਸ ਅਮਰੀ ਆਵਗੁਣ ਸਾਂਗ ਗੁਰ ਮੇਟੇ ਜਨ ਨਾਨਕ ਮੇ ਲੋਲੀਏ ਪ੍ਰਭ ਪਾਸ ਕਰਨ ਮਲ ਜਤ ਮੇਰੇ ਮਾਂ ਨੂੰ ਰਾਮ ਨਾਮ ਜਪ ਗੁਰਬਾਖ ਹਰ ਹਰ ਕਿਰਪਾ ਕਰ ਜਗਦੀਸ਼ਰ ਅੰਦਰ ਦੂਜਾ ਪਾਉ ਗਏ ਸਾਹਿਬ ਜਾਗ ਰਾਉ ਨਾਨ ਰੂਪ ਰਾਂਗ ਹਰ ਗਿਰੇ ਘਟ ਘਟ ਰਾਮ ਰੇ ਗੁਰਪਾ ਗੁਪਲਾਕ ਹਰ ਕੇ ਸ਼ਾਂਤ ਮਿਲੇ ਹਾਰ ਪ੍ਰਗਟੇ ਗੁਰ ਗਏ ਵਿਖੇ ਨਾ ਕਹੂ ਸੰਦਨਾ ਕਿ ਬਹੁਤ ਬਹੁਤ ਸ਼ੋਭਾ ਜਨੋ ਔਰ ਧਾਰਿਓ ਹਰ ਸਕੂਰ ਸਾਖ ਹਰ ਕੇ ਸ਼ਾਂਤ ਮਿਲੇ ਹਾਰ ਮਿਲੇ ਜੈਸੇ ਗਹੂ ਦੇਖ ਬਸ਼ਰਾਗ ਹਰ ਸ਼ਾਂਤ ਜਨਾ ਮੈਂ ਹਰ ਹਾ ਡੋਗੂ ਤੇ ਜਨ ਉਤਮ ਜਨਕ ਜਨ ਆਗੂ ਜਨ ਤਨ ਹਿਰਦਾਇ ਬਸ ਬਸਾਨੀ ਛੁੱਟ ਗਈ ਮੁਸਕੀ ਮੁਸਕਾਕ ਤੁਮਰੇ ਜਾਣੂ ਤੁਮੀ ਪ੍ਰਭੋ ਕੀ ਹਰ ਆਖੂ ਨੀ ਆਪਣਾ ਪਨਾਖ ਜਨ ਨਾਨਕ ਸਖਾਰ ਪਾ ਮਤ ਬੰਧ ਹਰ ਸਾਖ ਅਨਣ ਮਲ ਜਥਾ ਮੇਰੀ ਮਾਂ ਨੂੰ ਹਰ ਹਰੂ ਰਾਮ ਨਾਮ ਜਾਪੂ ਚੀਤ ਹਰ ਹਰ ਵਸਤੂ ਮਾਇਆ ਕਰ ਵੀੜੀ ਗੁਰ ਕਾ ਸ਼ਬਦ ਲੀਓ ਗਾੜੂ ਜੀਤ ਰਾਉ ਮਿਥਾ ਵਰਮ ਵਰਮ ਬਹੁ ਬ੍ਰਹਮੇ ਆ ਲਬਦੋ ਪੁੱਤਰ ਕਲਤਰ ਮੋਹ ਪ੍ਰੀਤ ਜੀਤੀ ਤਰਬਰ ਜੈਸੇ ਤਰਬਰ ਕੀ ਸਤੋ ਸ਼ਿਸ਼ਾਇਆ ਖਨ ਮੈਂ ਬਿਨ ਸਜਾਈ ਦੇ ਪੀਤ ਅਮਰੀ ਪ੍ਰਾਣ ਪ੍ਰੀਤਮ ਜਾਣੂ ਉਤਮ ਜਨ ਮਿਲੇ ਅਮਨ ਹੋਈ ਪ੍ਰਤੀਤ ਪਰਚਯ ਰਾਮ ਰਵਿਆ ਘਾਟ ਅੰਤਰ ਅਸਤਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸ਼ਾਂਤ ਸ਼ਾਂਤ ਜਾਨੂ ਨਿਕੇ ਜਨ ਮਿਲਿਆ ਮਨ ਰੰਗ ਰੰਗੀ ਤੋ ਹਰ ਰੰਗ ਗੁਲਹ ਨਵਤਰ ਕਾਬੂ ਹਰ ਹਰ ਜਾਈ ਮਿਲੇ ਹਰ ਪ੍ਰੀਤ ਹਾਂ ਬਹੁ ਪਾਪ ਕੀ ਅਪਰਾਧੀ ਮੁਰ ਘੱਟ ਘੱਟ ਕਟੀਰ ਹਰ ਹਰ ਨਾਮ ਦੀ ਮਖੋ ਕਦ ਜਨ ਨਾਨਕ ਪਦ ਪਨੀਤ ਕਰਨ ਮਾਲ ਜਤ ਜਾਪਨ ਰਾਮ ਨਾਮ ਜਗਨਾਥ ਗੁਮ ਕੇ ਰਹੁ ਪ੍ਰਿ ਬਿਖੇ ਬਿਖੇ ਆ ਸਤਿਗੁਰ ਕਾਢ ਲੀਏ ਨੇ ਹਾਥ ਰਾਹੁ ਸੋਮੀ ਭੈ ਨਿਰੰਜਨ ਨਰ ਹਰ ਤੁਮ ਰਾਖ ਲੀ ਹੁਮ ਪਾਪੀ ਬਾਤ ਕੰਮ ਰੋਧ ਬਿਖਿਆ ਲੋਭ ਲੋਭ ਦੇ ਕਾਸ਼ ਲੋਭ ਉਤਰੇ ਸੰਸਾਦ ਤੁਮ ਵਡਿਆ ਪੁਰਖ ਵਡਿਆ ਗਮਾ ਗੋਚਰ ਮਾਮ ਢੂੰਡ ਰਹੇ ਪਾਈ ਨੇ ਆਤ ਤੂੰ ਪਰਾ ਪਰਾ ਪਰਮ ਸਵਾਮੀ ਤੂੰ ਆਪਣੇ ਜਾਣਾ ਹੈ ਆਪ ਜਗਨਾਥ ਅਦ੍ਰਿਸ਼ਟ ਗੋਚਰ ਨਾਮ ਤੇ ਆਏ ਸਤਸੰਗ ਤੂੰ ਮਿਲ ਸਾਧੂ ਪਾਤ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਤ ਕਤਕਾਤ ਅਮਰੀ ਪ੍ਰਭ ਜਗਦੀਸ਼ ਗੁਸਾਈ ਹਮ ਰਾਖ ਜਗਨਾਥ ਜਨ ਨਾਨਕ ਦਾਸ ਸੁਖਦਾਸ ਉਦਾਸਨ ਕੋ ਪ੍ਰਭ ਕਰੋ ਕਿਰਪਾ ਹੂੰ ਰਾਖੋ ਜਾਨ ਹੂੰ ਸਾਧ ਤੋ ਕਰਨ ਮਲ ਚਤੁ ਪੜਤਾਲ ਕਰ ਪੰਜਵੇਂ ਕੋ ਅੰਗਰ ਸਤਿਗੁਰ ਪ੍ਰਸਾਦ ਮਨ ਜਾਪੂ ਰਾਮ ਗੋਪਾਲ ਹਰ ਰਤਨ ਜੀ ਬਿਹਰ ਲਾਲ ਹਰ ਗੁਰਮੁਖ ਘੱਟ ਵਿਸਾਲ ਹਰ ਹੋ ਕਿਰਪਾਲ ਰਹਾਓ ਤੁਮਰੀ ਕੋਨ ਆਗਮ ਗੁਚਰੀ ਜੀ ਕਿਆ ਕਥਾ ਵਿਚਾਰ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀ ਅਗਾਧ ਕਥਾ ਤੂੰ ਤੂੰ ਤੂੰ ਹੀ ਜਾਣੈ ਹਾਂ ਹਰ ਜਪਈ ਨਿਹਾਲ ਨਿਹਾਲ ਨਿਹਾਲ ਹਮਰੇ ਹਾਰੋ ਪ੍ਰਾਣ ਸਖ ਸੁਆਮੀ ਹਰ ਮੀਤਾ ਮੇਰੇ ਮਾਨ ਤਾਨੁ ਜੀ ਹਰ ਹਰੇ ਹਰੇ ਰਾਮ ਨਾਮ ਤਾਨੁ ਬਾਲ ਜਗ ਭਾਗ ਤੈਨੁ ਲਿਉ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵ ਗੁਰਮਤ ਹਉਂ ਬਾਲ ਬਲੇ ਹਉਂ ਬਾਲ ਬਲੇ ਜਨ ਨਾਨਕ ਹਰ ਜਾ ਭਈ ਨਿਹਾਲ ਨਿਹਾਲ ਨਿਹਾਲ ਕਰਨ ਮਹਾਲਾ ਚੌਥਾ ਹਰ ਗੁਣ ਗਾਵ ਜਗਦੀਸ਼ ਜੀ ਖਿੱਚ ਲਖ ਬੀਸ ਜਪ ਹਰ ਹਰ ਸ਼ਬਦ ਭੀਸ ਹਰ ਹੋ ਗੁਰਭੀਸ ਰਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਾਪੂ ਜਪੇ ਹਰ ਜਾਪ ਜਪੇ ਜਾਪੂ ਜਪ ਜਗਦੀਸ਼ ਤੁਮਰੇ ਜਾਨ ਰਾਮ ਜਪਾਏ ਤੀ ਉਤਮ ਤੈਨ ਕਹ ਹਾਂ ਕੌਮ ਘੁੰਮੇ ਕੌਮ ਕੌਮ ਜੀਸ ਹਰ ਤੁਮ ਵੱਡ ਵੱਡੀ ਵੱਡੀ ਵੱਡ ਉੱਚੀ ਸੋ ਕਰੇ ਜਿਤ ਪਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ ਧਨ ਧਨ ਧਨ ਧਨ ਗੁਰੂ ਜਾ ਬੀਸ ਕਰਨ ਮਲ ਚਤ ਪਾਜੋ ਰਾਮੋ ਮਨ ਰਾਮ ਜਿਸ ਰੂਪ ਨਾ ਰੇਖ ਹੋ ਵਡਾਵ ਸਤਸੰਗਤ ਮਿਲ ਪਾਜੋ ਰਾਮ ਬੜੋ ਹੋ ਭਾਵ ਥਾਪ ਰਾਓ ਜਦ ਗ੍ਰੀ ਮੰਦਰ ਹਰ ਹੋ ਤਉ ਸਜਾਸ ਤਿਤ ਕਰ ਆਨੰਦੋ ਆਨੰਦ ਭਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੌਰਵ ਸਤਿਗੁਰਾ ਸੁਖ ਹੋਤ ਹਰ ਹਰੀ ਹਰ ਹਰੀ ਹਰ ਪਾਜੋ ਰਾਮ ਨਾਮ ਰਾਮ ਸਭ ਸ੍ਰੇਸ਼ਟ ਧਾਰ ਹਰ ਤੋਂ ਕਿਰਪਾਲ ਕਰਤਾ ਸਭ ਦੋ ਤੂ ਰਾਮ ਰਾਮ ਰਾਮ ਹਉ ਜਨ ਨਾਨਕ ਸਰਨਾਗ ਦੇਵ ਗੁਰਮਤੀ ਭਜ ਰਾਮ ਰਾਮ ਰਾਮ ਕਰਨ ਮਹਾਰ ਚੌਥਾ ਸਤਿਗੁਰ ਚੱਟ ਬਗਚਾਟ ਜਿਤ ਮੈਲੋ ਹਰ ਭਾਦਰ ਬਾਟ ਭਾਜ ਹਰ ਦਾਸ ਰਾਸ ਹਰ ਗਾਟ ਹਰ ਹੋ ਲਿਖ ਲਿਖਾਟ ਲਿਲਾਟ ਰਹਾਉ ਕਰ ਘਰ ਮਹੁ ਕਿਰਿਆ ਕਰ ਬਹੁ ਬਹੁ ਵਿਸਥਾਰ ਉਸ ਸਾਧਕ ਜੋਗੀ ਅੰਗਰ ਜਾਟੂ ਜਟਾ ਜਾਟੂ ਜਾਟ ਅਗਰ ਬੇਗਨ ਪਾਈਏ ਹਰ ਬ੍ਰਾਹਮਣ ਜੋਗ ਹਰ ਪਾਈਏ ਸਤੰਗ ਦੀ
ਉਪਦੇਸ਼ ਗੁਰੂ ਗੁਰਸੰਤ ਜਨਾ ਖੋਲ ਖੋਲ ਕਪਾਟ ਤੋ ਪਰਮਪੁਰ ਸਵਾਮੀ ਅਤ ਗਾਉ ਤੋਂ ਪਰਪੁਰ ਰਹੇ ਆਉ ਜਲ ਥਲੇ ਹਰ ਇੱਕ ਇੱਕੋ ਇੱਕੋ ਇੱਕ ਹਰ ਥਾ ਤੂੰ ਜਾਣਾ ਸ਼ਬਦ ਬੁੱਝ ਆਪੇ ਜਾ ਨਾਨਕੇ ਪ੍ਰਭ ਘਾਟ ਘਾਟੇ ਘਾਟ ਘਾਟੇ ਘਾਟ ਹੁਮਰ ਘਾਟ ਕੰਨੜ ਮਲ ਚੌਥਾ ਵਿੱਚ ਆਪਣ ਗੋਬਿੰਦ ਮਾਧੋ ਹਰ ਹਰ ਗਮ ਗਾਧੋ ਮਾਤੋ ਗੁਰਮਥਰ ਪ੍ਰਭ ਹੁਮ ਲਾਦਰ ਹੋ ਹੋ ਲਿਖੇ ਲਾਦੋ ਰਹਾਓ ਬਖਮਾਇਆ ਸਾਂਚ ਬੁਝਤ ਬਿਕਾਰ ਸੁਖ ਪਾਈ ਹਰ ਜਾ ਪਾਜੋ ਸੰਤ ਸੰਤ ਸੰਗ ਧੀ ਮਿਲ ਸਤਿਗੁਰੂ ਗੁਰ ਸਾਧੋ ਜਿਉਂ ਛੋਏ ਪਾਰਸ ਮਨੂਰ ਵੈਗੰਚਰ ਤੋਂ ਬਤ ਤਉ ਜਨ ਮਿਲ ਸੰਗ ਤੀ ਸੁਧ ਹੋ ਬਤ ਗੁਰਮਤਿ ਸੁਧ ਮਹਾਦੋ ਦਿਉਂ ਜਿਉਂ ਕਾ ਸੰਗ ਲੋਹਾ ਬਹੁ ਤਰ ਤਾ ਤਿਉਂ ਪਾਪੀ ਸੰਗ ਤਰੇ ਸਾ ਸਾ ਸੰਗ ਦੀ ਗੁਰ ਸਤਿਗੁਰੂ ਗੁਰ ਸਾਧੋ ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰੂ ਨਾਨਕ ਸੁਆਤਰ ਕੋ ਸਗਲ ਤਰਾ ਦੂੰ ਕਰਨ ਮਹਲਾ ਉੱਚੋ ਥਾਰ ਜਾ ਸੋ ਗਾਵ ਹੋ ਭਗਵਾਨ ਜਿਸ ਗਾਵਤ ਭਾਵ ਲਹਾ ਨੂੰ ਮਤ ਗੁਰਮਤੋ ਸੁਨ ਜਾ ਸੋ ਗਾਨ ਹਰ ਹੋ ਕਿਰਪਾ ਰਾਓ ਤੇਰੇ ਜਾਂਦੇ ਆਵੇ ਇੱਕ ਨੇ ਇੱਕ ਮਾਂ ਨੂੰ ਇੱਕ ਚੇਤੂ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਧਾਨ ਨੂੰ ਉਸਤ ਕਰਨ ਪ੍ਰਭ ਦੇਰੀ ਆ ਮਿਲ ਸਾਧੂ ਸਾਧ ਜਨਾ ਗੁਰੂ ਸਤਿਗੁਰੂ ਭਗਵਾਨ ਜਿਨ ਕਹਿ ਤੂੰ ਸੁਆਮੀ ਤੇ ਸੁਖ ਪਲ ਪਾਵੇਂ ਤੇ ਤਰੀ ਪਾਪ ਸਿੰਧ ਤੇ ਭਗਤ ਹਰ ਜਾਨੂੰ ਤਿੰਨ ਸੇਵਾ ਮਲਾਏ ਹਰੇ ਹਮਲਾਏ ਹਰੇ ਜਨ ਨਾਨਕ ਕੇ ਹਰ ਤੂੰ ਤੂੰ ਤੂੰ ਤੂੰ ਭਗਵਾਨ ਤੂੰ ਭਗਵਾਨ ਕਰਨ ਵਾਲਾ ਪੰਜਵਾਂ ਹਰ ਦੂਜਾ ਇੱਕ ਓਅੰਕਾਰੂ ਸਤਿਗੁਰੂ ਪ੍ਰਸਾਦ ਹੋ ਗਿਆ ਜਗਨ ਗੋਪਾਲ ਕਿਰਪਾ ਨੇ ਦੂ ਦੁਖ ਬਦਾਰ ਨੂੰ ਸੋਦਾ ਸਤਿਗੁਰ ਜਾ ਕੋ ਬਿਰਤ ਹੋਈ ਸਗਲ ਸਹਿ ਦੂੰ ਰਹਾਓ ਸਿਮਰਤ ਨਾਮ ਮਨ ਸੁਧਾਰ ਹੈ ਗੁਰ ਭਰਾ ਦਿਖਣ ਮੈਂ ਤਾਰ ਹੈ ਜਾਗੋ ਜੀਤ ਜਾ ਵਿਗੁਰੇ ਆਪਣਾ ਤਕ ਦੁੱਖ ਨਹੀਂ ਤੈ ਸੁਪਨਾ ਜਾਗ ਸਤਿਗੁਰੂ ਆਪਣਾ ਰਾਖਾ ਏ ਸੋ ਜਨ ਹਾਰ ਡਾਸੂ ਰਸ ਨਾਮ ਜਾ ਕਹਿ ਕਹੋ ਨਾਨਕ ਗੁਰ ਕੀ ਨੀ ਮਜਾ ਹਾਲਤ ਬਲਤ ਮਖੋਜਲ ਬਾਇਆ ਕਰਨ ਵਾਲਾ ਪੰਜਵਾਂ ਰਾਧੋ ਤੁਝੇ ਸੁਆਮੀ ਆਪਣੇ ਮੂਰਤ ਬੈਠ ਤੂੰ ਸੋ ਜਾਗ ਸਾ ਸਾਸ ਸਾਸ ਹਾਰ ਜਪਣੀ ਰਾਹੋ ਤਾ ਕਹਿ ਹਿਰਦਾਇ ਬਸੁ ਨਾਮ ਜਾਗ ਸੁਆਮੀ ਕਿਨੂੰ ਦਾਨੂ ਦਾ ਕਹਿ ਹਿਰਦਾਇ ਆਈ ਸ਼ਾਂ ਠਾਕੁਰ ਪਿੰਡ ਗੁਰ ਭਜਨਾਥ ਸਰਬ ਕਲਾ ਸੋਈ ਪ੍ਰਵੀਨ ਨਾਮ ਅੰਤਰ ਜਾਗ ਗੁਰਦੀਨ ਕਹੋ ਨਾਨਕ ਤਾ ਕਬਲ ਜਾਓ ਕਲਯੁਗ ਮੈਂ ਪਾਇਆ ਜਨ ਨਾਉ ਕਰਨ ਮਹਲਾ ਪੰਜਵਾਂ ਗੀਤ ਪ੍ਰਭ ਕੀ ਗਾਓ ਮੇਰੇ ਰਸ ਨਾਨਕ ਬਾਹਰ ਕਰਬੰਦ ਸੰਤਾਂ ਨੂੰ ਚਰਨ ਗੋਬਿੰਦ ਜੀ ਕੀ ਬਸਣਾ ਰਹਾਵਨ ਕਪਾਂ ਤੋ ਗੁਰਦੁਆਰ ਨਾ ਪਾਓ ਹੋ ਕਿਰਪਾਲ ਦਾ ਹਰ ਹਰ ਤੇ ਆਵੋ ਕੋਟ ਕਰਮ ਕਰ ਦੇਹ ਨਸੋਗਾ ਸਭ ਦਾ ਸਾਧ ਸੰਗਤ ਮੈਂ ਮਨ ਪ੍ਰਭੂ ਦਾ ਤਿਸਨ ਬੂਜੀ ਬਹੁ ਰੰਗ ਮਾਇ ਨਾਮ ਲੈ ਤੇ ਸਰਬ ਸੁਖ ਉਪਾ ਪਰਮ ਜਪ ਭਾਈ ਦਇਆਲ ਕੋ ਨਾਨਕ ਤੋਂ ਛੁਟੇ ਜੰਜਾਲ ਕਰਨ ਮਹਲਾ ਪੰਜਵਾਂ ਐਸੀ ਮਾਂ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਰ ਨਾਮ ਜਾ ਪਰਮ ਗਤਿ ਰਹਾਓ ਪੂਜਾ ਚਾਹੂੰ ਠਾਕੁਰ ਚਰਨ ਪੂਜਾ ਚਰਨ ਠਾਕੁਰ ਚਰਨ ਸੋਈ ਕੁਸ਼ਲ ਜੋ ਪ੍ਰਭ ਜੀਓ ਕਰਨ ਸਫਲ ਹੋ ਤਾਂ ਇਹ ਦੁਰਲਾਭ ਦੇਹੀ ਜਗ ਸਤਿਗੁਰ ਮੈਂ ਕਰੇ ਅਗਿਆ ਨੂੰ ਭਰਮ ਬਿਨ ਸਾਏ ਦੁੱਖ ਡੀਰਾ ਜਗ ਹਿਰਦ ਬਸੰਗੋਰ ਪੈਰ ਸਾਧ ਸੰਗਰਾਂਗ ਪ੍ਰਭ ਤੇ ਆਇਆ ਕੋ ਨਾਨਕ ਤਨ ਪੂਤਨ ਪੂਰਾ ਪਾਇਆ ਕਰਨ ਮਹਲਾ ਪੰਜਵਾਂ ਭਗਤ ਭਗਤ ਬਣ ਆਈ ਤਾਨ ਮਨ ਗਲਤ ਭਾਈ ਠਾਕੁਰ ਸਿਉਂ ਆਪ ਨੂੰ ਲੀਏ ਮਿਲਾਏ ਰਹਾਉ ਗਾਵਨ ਹਰਿ ਗਾਵ ਗੀਤ ਤੇ ਉਧਰੇ ਬਸੇ ਜੇ ਚੀਤ ਪਿਖ ਬਿੰਜਨ ਬਰੁਸਨਾ ਰਹੇ ਜੇ ਭੋਜਨ ਗਿਨੂ ਤੇ ਤ੍ਰਿਪਤਾ ਰਹੇ ਅੰਕ ਸੁਆਗ ਕਾਸ਼ ਭਗਤਾਰੀ ਜੈ ਸੁਸਤ ਸੋ ਨਿਸਤਾਰੀ ਕਹਿਨ ਕਾਵ ਨੂੰ ਸਗਲ ਸੰਸਾਰ ਜੰਜਾਰ ਨਾ ਦਾਸ ਸਚ ਕਰਨੀ ਸਾਰ ਕਰਨ ਮਹਲਾ ਪੰਜਵਾਂ ਤੇਰੂ ਜਨ ਹਰ ਜਾਸੂ ਸੰਤੋ ਮਾਹਿਓ ਰਹਾਉ ਮਨ ਪ੍ਰਗਾਸ਼ ਭੇਖ ਪ੍ਰਭ ਕੀ ਸੋਭਾ ਜਤ ਕਤ ਭੇਖੋ ਆਹਿਓ ਸਭ ਤੇ ਪਰਾ ਪਰਾ ਤੇਊ ਜਾਂ ਗਹਿਰ ਗੰਭੀਰਾ ਥਾਹਿਓ ਉਤ ਬੋਤ ਮਿਲੇ ਭਗਤਨ ਕਾਓ ਜਨ ਸਿਉ ਪਰਦਾ ਲਾਹਿਓ ਗੁਰ ਪ੍ਰਸਾਦ ਗਾਵ ਗੁਰ ਨਾਨਕ ਗੁਰ ਸਹਿ ਸਮਾਓ ਦੋ ਸਮਾਓ ਕਰਨ ਮਹਲਾ ਪੰਜਵਾਂ ਸੰਤਨ ਪਜਾਪ ਉਧਾਰਨ ਆਇਓ ਰਹਾਉ ਦਰਸ਼ਨ ਭੇਟ ਦਹੋ ਤਾਂ ਬਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਢੇ ਰੋਗ ਭਾਇ ਮਨ ਨਿਰਮਲ ਹਰ ਰਹਿ ਕਦੋ ਕਾਇਓ ਅਸਰ ਪਾਏ ਬਸ ਸੁਖ ਥਾਰ ਨੰਗ ਬਹੁ ਨਗਤੋਂ ਤਾਇਓ ਸੰਤ ਪ੍ਰਸਾਦ ਤੇਰੇ ਕੋਲ ਲੋਗ ਨਾਨਕ ਲਿਪਤ ਨਾ ਮਾਇ ਕਰਨ ਵਾਲਾ ਪੰਜਮ ਬਿਸਰ ਗਏ ਸਪਤਾਦ ਪਰਾ ਜਬ ਸਾਧ ਸੰਤ ਮੋਹੇ ਬਾਇ ਰਹਾਉ ਨਾ ਕੋ ਬਰਣੀ ਮਿਗਾਨਾ ਸਗਲ ਸੰਗ ਹਮ ਕੋ ਬਨੇ ਆਏ ਜੋ ਪ੍ਰਭ ਕੀ ਨੋ ਸੋ ਭਾਲ ਮਾਨੁ ਇਸ ਮਾਤੂ ਸਾਧੂ ਤੇ ਬਾਇ ਸਮੇ ਰਬ ਰਹਿ ਆਮ ਪ੍ਰਭ ਵੇ ਕਬੇ ਗੁਰੂ ਨਾਨਕ ਸਾਈ ਕਰਨ ਵਾਲਾ ਪੰਜਵਾਂ ਠਾਕੁਰ ਜੀ ਤੁਹਾਰ ਉਪਰ ਨਾ ਮਾਨ ਮਹਾਤੂ ਤੁਮਰਾ ਉਪਰ ਤੁਮਰੀ ਓਟ ਤੁਮਾਰੀ ਸ਼ਰਨ ਰਹਾਉ ਤੁਮਰੀ ਆਸ ਭਰੋਸਾ ਤੁਮਰਾਉ ਤੁਮਰਾ ਨਾਮ ਧਰਨ ਤੁਮ ਬਾਲੋ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨ ਤੁਮਰੀ ਦਇਆ ਮਾਇਆ ਸੁਖ ਪਾਵੋ ਹੋ ਗੁਰਪਾਲ ਤਾ ਭਾਉ ਜਦ ਤਰਨ ਪੈਦਾ ਨੂੰ ਨਾਮ ਹਰ ਪਾਉ ਸਰ ਡਾਰਿਉ ਨਾਨਕ ਸੰਤ ਚਰ ਨਾ ਕਰਨ ਵਾਲਾ ਪੰਜਵਾਂ ਸਾਹ ਚਰ ਸ਼ਰਨ ਚਰਨ ਚੈਤ ਲਾਇਆ ਸੁਪਨ ਕੀ ਬਾਤ ਸੁਨ ਬਿਗੀ ਸੁਪਨ ਨਾਮ ਸੰਤਰ ਸਤਿਗੁਰੂ ਦੁਰਡਾਇ ਰਹਾਉ ਨਾ ਤ੍ਰਿਪਤਾਨੋ ਰਾਜ ਜੋ ਵੰਧਾਨੋ ਬਹੁ ਬਹੁਰ ਫੈਰੂ ਦਾਇਆ ਸੁਖ ਬਾ ਦ੍ਰਿਸ਼ਨ ਸਭ ਬੁਝੀ ਹਾਈ ਸ਼ਾਂਤਨ ਆਈ ਪਾਈ ਗੁਣ ਗਾਇ ਬਹਿਨ ਬੂਝੇ ਪਸ਼ੂ ਕੀ ਨੇ ਆਈ ਭਰਾਮ ਮੋਹਿਓ ਬਿਆ ਪਿਓ ਮਾਇ ਸਾਧ ਸੰਗ ਜਮ ਜੇਵਰੀ ਕਾਠੀ ਨਾਨ ਸਾਹਿ ਜੋ ਸਮਾਇ ਕਰਨ ਮਹਲਾ ਪੰਜਵਾਂ ਹਰਿ ਕੇ ਚਰਨ ਹਿਰਦ ਬਸਾਈ ਸਦਰ ਸੁ ਸ਼ਾਂਤ ਮੂਰਤ ਸਿਮਰ ਸਿਮਰੂ ਨਹਿ ਤੂ ਤੇ ਰਾਉ
ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਹੋਊ ਗੁੰਜਾਏ ਭੁੰਦਾ ਨੂੰ ਨੇਕ ਕਰਿਆ ਸਤ ਸੰਗ ਹੋਊ ਸਮਾਇ ਤਾਪ ਸੰਦਾ ਪੁਣੇ ਨਾਨ ਬਹੁੜ ਕਾਲ ਨਾਮ ਖਾ ਕਰਨ ਮਹਲਾ ਪੰਜਵਾਂ ਕਰਦੇ ਜੇ ਗੋਬਿੰਦ ਸਤਿਗੁਰ ਕਥੀਏ ਸਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਵਰ ਸਿਮਤ ਭਾਈ ਮਹਾਨ ਰਹਾਉ ਅਵਜਾਤ ਰਹੇ ਸਨਾਮ ਨਾਸ਼ੇ ਸਿਮ ਸਾਧੂ ਸੰਗ ਪਤਮ ਨੀਤ ਹੂਏ ਖੈਰ ਭੀਤਰ ਪਾਰ ਬ੍ਰਹਮ ਕਹਿ ਨੰਗ ਜੋ ਜੋ ਕਥਾ ਸੁਣੈ ਹਰ ਕੀਰਤਨ ਦਾਗੀ ਦੁਰਮਤ ਨਾਸ਼ ਸੁਮਨ ਉਤਪਾਵ ਨਾਨਕ ਪੂਰਨ ਵਿਆਸ ਕਰਨ ਮਹਲਾ ਪੰਜਵਾ ਸਾਹ ਸੰਗ ਨਿਤ ਹਰ ਕੋ ਨਾਮ ਸੰਗ ਸਾਹਿ ਜੀ ਕਾ ਕਾਮ ਰਹਾਉ ਸੰਤਰੇ ਨਿਤ ਮਜਨ ਕਰ ਰਾਹੀ ਜਨਮ ਨੂੰ ਕੇ ਕਹਿ ਲਵੇ ਖਊ ਅਰ ਸਮਝਣਾ ਕੀ ਉੱਚੀ ਬਹਾਇ ਸਿਮਰ ਸਿਮਰ ਤੇ ਨਾਨਕ ਪ੍ਰਾਣੀ ਕਰਨ ਮਾਲਾ ਪੰਜ ਸਾਧੂ ਹਰ ਹਰਿ ਗੁਣ ਗਾਈ ਮਨ ਤਾਨ ਮਾਨ ਤਨ ਧਨ ਪ੍ਰਾਣ ਪ੍ਰਭ ਕੇ ਸਿਮਰਤ ਦੁਖ ਜਾਇ ਰਹਾਉ ਵੀ ਦੂਤ ਗਾਂ ਲੁਭਾਵਾ ਏਕ ਸਿਉ ਮਾਂ ਨੂੰ ਲਾਏ ਮਹਾਂ ਪਵਿੱਤਰ ਸੰਤਾਸ ਨੂੰ ਮਿਲ ਸੰਗ ਬੰਧੂ ਤੇ ਆਈ ਸਗਲ ਤੇ ਆਗ ਸ਼ਰਨ ਆਇਓ ਨਾਨਕ ਲਿਓ ਮਲਾਇ ਕਨ ਮਹਲਾ ਪੰਜਵਾਂ ਪੇਕ ਪੇਕ ਬਿਕਸਾਓ ਸਾਜਨ ਪ੍ਰਭ ਆਪਣਾ ਏਕਾਂਤ ਰਹਾਉ ਆਨੰਦ ਸੁਖ ਸਹਿਜ ਮੂਰਤ ਤਸ ਆਨ ਨਾਹੀ ਭਾਂਤ ਸਿਮਰਤ ਏਕੋ ਬਾਰ ਹਰ ਹਰ ਮੈਟੁ ਕੋਟ ਕਾਲ ਮਲਕ ਜਾਤ ਸਿਮਰਤ ਇੱਕ ਵਾਰ ਹਰ ਹਰ ਮਿਟ ਕੋਟ ਕਸ ਮਲ ਜਾਂ ਤੋ ਗੁਣ ਮੰਦ ਦੁਖ ਨਾ ਸਹਿ ਰਹਿ ਭਿਆ ਤੋ ਸ਼ਾਂਤ ਅੰਮ੍ਰਿਤਾ ਰਸ ਪੀ ਰਸ ਨਾ ਨਾਨਕ ਹਰ ਰੰਗ ਰਾ ਦੋ ਕਰਨ ਮਲ ਪੰਜਵਾਂ ਸਾਜਨ ਸੰਧਾਓ ਮੇਰ ਆਏ ਬਰਾ ਹਾਉ ਆਨੰਦ ਗੁਣ ਗਾਏ ਮੰਗਲ ਕਸਮ ਮਿਟ ਜਾਏ ਪ੍ਰੇ ਰਹਿ ਸੰਤ ਚਰਨ ਧਰੋ ਮਾਤ ਹੈ ਚੰਦ ਨਗਰੀ ਹੋਏ ਅੰਧੇਰ ਹੈ ਸੰਤ ਪ੍ਰਸਾਦ ਕਮਲ ਵੇਖ ਸਹਿ ਗੁਰ ਭਜ ਵੇਖ ਨੇਰ ਹੈ ਪ੍ਰਭ ਗੁਰਪਾਤ ਸੰਤ ਪਾਇ ਬਾਬਾ ਨਾਨਕ ਵੀਰਾ ਕਰਨ ਮਲ ਪੰਜ ਚਰਨ ਸ਼ਰਨ ਗੋਪਾਲ ਤੇਰੀ ਮਮਾਨ ਤੋ ਪਾਰਮ ਰਾਖ ਲੀ ਜਗਾਟ ਗੰਭੀਰ ਰਾਉ ਬੂਢ ਸੰਸਾਰ ਸਾਹ ਗੁਰੂ ਉਦਰੇ ਹਰ ਸਿਮਰ ਰਤਨਾ ਗੁਰੂ ਸ਼ੀਤਲਾਉ ਹਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇ ਰਾਉ ਦੀਨ ਦਰ ਦੁਖ ਨਿਵਾਰ ਤਾਰਨ ਹਰ ਕਿਰਪਾ ਉਨਤ ਪਾਦ ਪਧਾਰਨ ਕੋਲ ਜਨਮ ਦੁਖ ਦਾਰ ਦੁਖ ਕਿਰਪਾਇਓ ਸੁਖੀ ਨਾਨਕ ਗੁਰ ਨਾਮ ਦ੍ਰਿੜਾਇ ਕਰਨ ਵਾਲਾ ਪੰਜਵਾ ਤੁਹਾਨੂੰ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਬਾਈ ਆਈ ਮਿਲੇ ਪੂਰਨ ਬਰਭਾਗ ਰਹਾਉ ਮੋਹ ਨਾਥ ਦਾਸ ਜਨ ਤੇਰਾ ਅਵਰੋਟ ਸਗਲੀ ਮੋਹ ਤਿਆਗੀ ਹੋਰ ਪਰਮ ਕਾਠੇ ਪ੍ਰਭ ਸਿਮਰਤ ਗਿਆਨੰਜਨ ਮਿਲ ਸੁਭ ਜਾਗੀ ਤੋ ਥਾ ਵਤ ਬਡੋ ਸੁਭਾ ਮੀਰ ਪਸੰਦ ਪੂਰਨ ਰਤ ਨਾਗੀ ਨਾਮ ਜਾਚ ਹਰ ਹਰੂ ਨਾ ਮੰਗੇ ਮਸਤਕਾ ਆਨ ਧਰਿਓ ਪ੍ਰਭ ਪਾ ਗਿਆਨ ਮਲ ਪੰਜੋ ਕੁਚਲ ਕਠੋਰ ਕਾਪਟ ਕਾਮੀ ਜੋ ਚੰਨ ਜਾਨੈ ਤੋ ਪਾ ਤਾਰ ਸੁਆਮੀ ਰਹਾਉ ਤੋ ਸੁਮਰਾ ਸਰਨ ਜੋਗ ਤੂੰ ਲਾ ਕੇ ਆਪਣੀ ਕਲ ਤਾਰ ਜਾਪ ਤਾਪ ਨਿਮ ਸੁਸੰਜਮ ਨਾ ਹੀ ਅਨ ਮਿਲੇ ਅਨ ਵਿਦੇ ਛੁਟਕਾਰ ਗਰਤ ਖੋਰ ਆਂਧ ਤੇ ਕਾਢੋ ਮਰਮ ਨਾਨਕ ਨਦਰ ਨਿਹਾਲ ਕਰਨ ਮਲ ਪੰਜਮ ਕਰ ਚੌਥਾ ਗੋ ਅੰਗਰ ਸਤਿਗੁਰੂ ਪ੍ਰਸਾਦ ਨਾਰਾਇਣ ਨਿਰਭਰ ਨਮਸਕਾਰ ਐਸੇ ਗੁਰੂ ਕੋ ਬਲ ਬਲ ਜਾਇਆ ਮੁਕਤ ਬਿਤਾਰ ਰਹਾਉ ਕਵਨ ਕਵਨ ਕਵਨ ਗੁਣ ਕਾਹੀ ਅੰਧ ਨਹੀਂ ਕਾਸ਼ ਪਾਲ ਲਾਖ ਲਾ ਕਈ ਕੋਰ ਕੋ ਐਸ਼ੋ ਵਿਚਾਰ ਹੈ ਬਿਸਮ ਬਿਸਮ ਬਿਸਮ ਹੀ ਭਾਈ ਹੈ ਲਾਲ ਗੁਲਾਲ ਰੰਗਾਰ ਕਮਨ ਸੰਤਨ ਲਸਾਈ ਹੈ ਜਨ ਚਾ ਗੁੰਗਾ ਨਮਸਕਾਰ ਕਰਨ ਮਲ ਪੰਜਵਾ ਨਾ ਜਾਣੀ ਸੰਤਨ ਪ੍ਰਭਨਾਨ ਊਚ ਨੀਚ ਸਭ ਸਮਾਹ ਨੂੰ ਮੁਖ ਬਕਨੂ ਮਾਨ ਨੂੰ ਮਾਨ ਰਹਾਉ ਘਟ ਘਟ ਪੁਰ ਰਹੇ ਸੁਖ ਸਾਗਰ ਪੈ ਪੰਜਨ ਨੂੰ ਮੇਰੀ ਭਰਾ ਨੂੰ ਮਨ ਪ੍ਰਕਾਸ਼ ਪਯੋ ਸਰਾ ਭ੍ਰਾਹਮਣਾਸ਼ਿਓ ਮੰਤਰ ਦੀਓ ਗੌਰ ਗਾਂ ਨੂੰ ਕਰ ਕਰਤ ਰਹੇ ਕਰਤਕ ਕਰਨ ਬਾਈ ਅੰਤ ਜਮ ਗਿਆ ਨੂੰ ਵਾਟ ਪੈਰੂ ਨਾਮ ਜਸਕਾਵੇ ਮੰਗ ਨੂੰ ਹਰਦਾਨ ਕਰਨ ਮਲ ਪੰਜਵਾਂ ਕਹਿਣ ਕਹਾਵਨ ਕਹੋ ਕਈ ਕੀਤਾ ਐਸ਼ੋ ਜਨ ਬਿਰਲੋ ਹੈ ਸੇਵਕ ਜੋ ਤੱਤ ਜੋ ਕਹੋ ਬੀਤਾ ਰਹਾਉ ਦੁਖ ਨਾ ਸਭ ਸੁਖ ਹੈ ਇਕ ਹੈ ਕਿ ਨੇ ਤਾਂ ਬੁਰਾ ਨਹੀਂ ਸਪਲਾਈ ਹੈ ਰੇ ਆਨ ਭਲਾਈ ਹੈ ਰੇ ਹਾਰ ਨਹੀਂ ਸਾ ਬਹੁ ਜੀ ਤੈ ਸੋ ਨਾ ਸਦਾ ਹਰਖੀ ਹੈ ਰੇ ਛੋੜ ਨਾ ਹੀ ਕੈ ਸ਼ੋ ਲੇ ਤੈ ਕਹੋ ਨਾਨਕ ਜਨ ਹਰ ਹਰ ਹਰ ਹੈ ਕਥ ਅਵਗਤ ਰਾਮ ਦਾ ਕਰਨ ਵਾਲਾ ਪੰਜਵਾਂ ਹੀ ਏਕ ਪ੍ਰੀਤਮ ਬਿਸਰ ਨਾ ਜਾਏ ਤਨ ਮਾਨ ਗਲਤ ਭਾਈ ਤੇ ਸੰਗ ਮੋਹਣੀ ਮੋਹੇ ਰਹੀ ਮੋਰੀ ਮਾਏ ਰਾਓ ਜਜ ਪੈ ਕਹੂੰ ਬ੍ਰਥਾ ਹੂੰ ਆਪਣੀ ਤੇਉ ਤੇਉ ਗਹਿ ਰਹੇ ਅਟਕਾ ਅਨਕ ਪਾਤ ਕੀ ਜਾਲੀ ਤਾ ਕਿ ਕੰਠ ਰਹੀ ਸੋ ਰਾਏ ਫਿਰਤ ਫਿਰ ਤੂ ਨਾਨਕ ਦਾਸ ਆਏ ਸੰਤਨ ਕੀ ਹੀ ਸ਼ਰਨ ਆਏ ਕਾਟਿਆ ਗਿਆਨ ਪਰਮੋਹ ਮਾਇਆ ਲਿਓ ਕੰਠ ਲਗਾਏ ਕਰਨ ਮਲ ਪੰਜਵਾ ਆਨੰਦ ਰੰਗ ਵਿਨੋਦ ਹੁਮਾਰੇ ਨਮ ਗਵ ਨਾਮ ਤੇ ਆਵਰ ਨਾਮ ਹਮਾਰੇ ਪ੍ਰਾਣ ਉਧਾਰ ਰਾਵਨ ਗਿਆਨ ਨਮ ਗਿਆਨ ਨਾਮ ਸ਼ਨਾਨ ਹਰ ਨਾਮ ਹਮਾਰੇ ਕਾਰਜ ਸਵਾਰ ਹਰ ਨਾਮ ਸੋਭਾ ਨਾਮ ਵਡਾਏ ਭੋਜਲ ਬੇਖਮ ਨਾਮ ਹਰ ਤਾਰ ਅਗਮ ਪਦਾਰਥ ਲੰਮੋਲਾ ਭਾਇਓ ਪ੍ਰਾਪਤ ਗੁਰ ਚਰਨਾ ਰਾਏ ਕਹੋ ਨਾਨਕ ਪ੍ਰਭ ਭਾਈ ਕਿਰਪਾ ਲਾ ਮਗਨ ਭਾਈ ਹੀਰਾ ਦਰਸਾਰ ਕਰਨ ਮਲਾ ਪੰਜਵਾਂ ਸਾਧਵੀ ਸਵਾਮੀ ਨੇਰੋ ਬਿਕ ਸੁਣ ਤੂ ਸਭਨ ਕਾ ਸੰਗੇ ਧੁਰ ਕਾਜ ਗੁਰੂ ਕਹਿ ਹੈ ਫੇਰੂ ਰਹਾਉ ਨਾਮ ਬਿਨਾਮ ਜੀ ਤੁਲ ਪਟਾਇਓ ਕਛੂ ਨਹੀਂ ਨਾਹੀ ਕਛ ਤੇਰੋ ਆਗੈ ਦ੍ਰਿਸ਼ਟ ਆਪ ਸਾਬ ਪ੍ਰਗਟੀ ਹਾਂ ਮੋਹ ਪਰਮ ਦੇਰੋ ਅਟਕੇ ਸ਼ੁਦ ਬਣਤਾ ਸਾਂਗ ਮਾਇਆ ਦੇਵਨ ਹਰ ਦਾਰ ਬਸਿਰ ਕੋ ਨਾਨਕੇ ਕੁਪਰ ਸੋ ਮੰਧਨ ਕਾਟਨ ਹਾਰ ਗੁਰ ਮੇਰੋ ਕਰਨ ਮਹਲਾ ਪੰਜਵਾਂ ਬਿਖੈ ਦਲ ਸੰਤਨ ਤੁਮ ਰਹਿ ਗਾਹਿਓ ਤੁਮਰੀ ਟੇਕ ਭਰੋਸਾ ਡਾਕ ਸ਼ਰਨ ਤੁਮਾਰੀ ਆਏ ਰਾਉ ਜਨਮ ਜਨਮ ਕੇ ਮਹਾਂਪਰਾਸ਼ੁਤ ਦਰਸ਼ਨ ਭੇਟੁ ਮਿਟਾਹਿਓ ਪ੍ਰਕਾਸ਼ ਆਨੰਦ ਜੀਆ ਰਸ ਸਮਾਧ ਸਮਾਹਿਓ ਕੌਣ ਕਹੇ ਤੁਮ ਤੇ ਕਾਸ਼ੂ ਨਾਹੀ ਤੁਮ ਸਮਰਥ ਤਾਯੋ ਕਿਰਪਾ ਨਿਧਾਨ ਰੰਗ ਰੂਪ ਰਾਸ਼ੁ ਨਾਮ ਨਿਧਾਨ ਨਾਮ ਨਾਨਕ ਲੈ ਲਾਹਿਓ ਕਰਨ ਮਾਲਾ ਪੰਜਵਾਂ ਬੂਰਤ ਪ੍ਰਾਣੀ ਹਰ ਜਪ ਧੀਰੇ
ਬਿਨ ਸਹਿ ਮੋਹ ਭਰਮ ਦੁੱਖ ਪੀਰ ਰਾਉ ਸਿਮਰ ਦਨੈਣ ਗੁਰ ਕੇ ਚਰਨਾ ਜਾਤ ਕਾਤ ਵੇਖੋ ਤੁਮਰੀ ਸ਼ਰਨ ਸੰਤ ਪ੍ਰਸਾਦ ਹਰਿ ਗੁਣ ਗਾਇਆ ਗੁਰ ਪੇੜ ਤੋ ਨਾਨ ਸੋਖ ਉਪਾਇ ਕਰਨ ਮਲ ਪੰਜ ਸਿਮਰਤ ਨਾਮ ਨੈ ਸੋਖ ਪਾਈਆ ਸਾਧਨਾ ਬਿਲ ਹਾਰ ਜਾਸ ਹੂੰ ਗਾਈ ਰਹਾਉ ਕਰ ਕਿਰਪਾ ਪ੍ਰਭੁ ਦਬ ਸਿਰੁ ਚਰਨ ਸੰਤਨ ਕਹਿ ਮਾਥਾ ਮੇਰੁ ਪਾਰ ਬ੍ਰਹਮ ਰਾਭੁ ਪ੍ਰਭ ਪਾਰ ਬ੍ਰਹਮ ਕਉ ਸਿਮਰ ਹੋ ਮਨ ਗੁਰਮੁਖ ਨਾਨਕ ਹਰਿ ਜਾਸ ਹੋ ਸੁਨਾ ਕਰਨ ਮਲ ਪੰਜ ਮੇਰੀ ਮਾਨੁ ਪ੍ਰੀ ਚਰਨ ਪ੍ਰਭੁ ਪ੍ਰਸੰਨ ਰਸਨਾ ਹਰ ਹਰਿ ਭੋਜਨ ਤ੍ਰਿਪਤਾਨੀ ਅਖੀਨ ਕਉ ਸੰਦੋਖ ਪ੍ਰਭ ਦਰਸਨ ਰਾਉ ਕਰਨਨ ਪੂਰ ਰਹੋ ਜਾਸ ਪ੍ਰੀਤਮ ਕਰਮ ਦੋਖ ਸਗਨ ਮਾਲੋ ਹਰਸਨ ਪਾਵਨ ਧਾਵਨ ਸਵਾਮੀ ਸੁਖ ਪਾਨ ਅੰਗ ਸੰਗ ਕੈ ਸੰਤ ਸਰਸਨ ਸ਼ਰਨ ਗਾਹੀ ਪੂਰਨ ਅਵਨਾਸੀ ਆਨ ਉਪਾ ਕਥਤ ਥਕਤ ਨਹੀਂ ਪਰਸਨ ਕਰ ਗਏ ਨਾਨਕ ਜਾਣੇ ਆਪਣੇ ਅੰਧ ਘੋਰ ਸਾਗਰ ਨੀ ਮਰਸਨ ਕਰਨ ਮਲ ਪੰਜੋ ਕਹੋ ਕਤ ਕਾਪਟ ਖਾਪਟ ਖਲ ਗਰਜਤ ਮਰਜਤ ਮੀਚ ਅਨਕ ਬਰੀ ਰਹਾ ਮਾਤੁ ਅਨ ਰਾਤ ਕੋ ਮੈ ਤਹਿਤ ਪ੍ਰੀਤਮ ਪੀਖ ਭ੍ਰਮਤ ਲਾਗਰੀ ਰਨ ਅਨਿਤ ਵਿਵਹਾਰ ਵਿਚਾਰ ਵਿਧਹੀਨ ਮਾਮਦ ਮਾਤ ਕੋ ਭਜਰੀਆ ਕਰਨ ਕਿਰਪਾਲ ਗੋਬਿੰਦ ਗੋਪਾਲ ਦੀਨ ਬੰਧ ਨਾਨਕ ਉਦਰ ਸ਼ਰਨ ਭਰੀ ਕਰਨ ਮਲ ਪੰਜ ਬਾਜੀ ਪ੍ਰਾ ਨੂੰ ਮਨ ਦਾਤ ਹਰ ਬਿਸਰ ਤੇ ਹੀ ਹਾਨ ਰਾਉ ਗੋਬਿੰਦ ਤਿਆਗ ਆਨੂ ਲਾਗੇ ਅੰਮ੍ਰਿਤ ਉਡਾਰ ਭੂਮ ਪਾ ਗਏ ਬਿਖੈ ਰਾਸ ਸਿਉ ਆਸਕਤ ਮੂੜੇ ਕਾਹੀ ਸੁਖ ਮਾਨ ਕਾਮ ਕ੍ਰੋਧ ਲੋਭਿਆ ਪਿਉ ਜਨਮ ਹੀ ਕੀ ਖਾਨ ਪਦ ਤਾਵਨ ਸ਼ਰਨ ਆਏ ਉਦਰ ਨਾਨਕ ਜਾਨ ਕਰਨ ਮਲ ਪੰਜਾਬ ਲੋਕੋ ਰਾਮ ਕੋ ਮੁਖਾਰ ਬਿੰਦ ਖੋਜ ਖੋਜਤ ਰਤ ਨੂੰ ਪਾਏ ਬਸਰੀ ਹਿਸਾਬ ਚੰਦਰ ਹਾਉ ਚਰਨ ਕਮਲ ਹਿਰਦੈ ਥਾਰ ਉਤਰਿਆ ਦੁਖ ਮੰਦ ਰਾਜ ਧਨ ਪਰਵਾਰ ਮੇਰੇ ਸਰਬਸੋ ਗੋਬਿੰਦ ਸਤ ਸੰਗਮ ਲਾ ਪਾਉ ਨਾਨਕ ਫਿਰ ਨਮਕ ਮਰੰਦ ਕਰਨ ਮਲਾ ਪੰਜਮ ਕਰ ਪੰਜਵੇਂ ਕੁਵਾਂਗਰ ਸਤਿਗੁਰ ਪ੍ਰਸਾਦ

ਗੋਰ ਕਰਨ ਮਰਾ ਪੰਜਵਾ ਜਨਕ ਪ੍ਰਭ ਸੰਗੀ ਸੁਨੇ ਹੋ ਸਾਜਨੋ ਤੁਮੀ ਤੁਮੇ ਰੰਗਲੇ ਤੇਰੇ ਸਾਹ ਕਿਉਂ ਰਹਾ ਮਾਨ ਮੰਗੂ ਮਾਨ ਮੰਗੋ ਤਨ ਮੰਗ ਤਨ ਲਕਮੀ ਸੋਦ ਦੇਈ ਮੁਖ ਜੁਗਤ ਪੁਰਖਤ ਪੂਰਨ ਪਰਮਨ ਪਰਮ ਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਰਨ ਵਾਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰ ਚਰੀ ਯੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰ ਚਰੀ ਰਹਾ ਵਾਹ ਵਾਹ ਆਹ ਅਵਰ ਮੂੜ ਮੂੜ ਮੂੜ ਬਾਬਰ ਹੀ ਜਾਤ ਜਾਤ ਜਾਤ ਜਾਤ ਸਦਾ ਸਦਾ ਸਦਾ ਕਾਲ ਹੀ ਮਾਨ ਮਾਨ ਮਾਨ ਤਿਆਗੂ ਮਿਰਤ ਮਿਰਤ ਨਿਕਟ ਨਿਕਟੋ ਸਦਾ ਹਈ ਹਰ ਹਰੇ ਹਰੇ ਭਾਜ ਕਹਿ ਤੋ ਨਾਨਕ ਸੁਨੋ ਰੇ ਮੂੜ ਬਿਨ ਭਜਨ ਭਜਨ ਭਜਨ ਇਹ ਲਾ ਜਨਮ ਗਈ ਕਾਨ ਰਾਸ਼ਟਰਪਤੀ ਮਹੱਲਾ ਚੌਥਾ ਕਰ ਪਹਿਲੇ ਕੁਵੰਗਾ ਸਤਿਗੁਰੂ ਪ੍ਰਸਾਦ ਜਪ ਮਾਨੂ ਰਾਮ ਨਾਮ ਸੁਖ ਪਾ ਵੈਗੂ ਜਿਉਂ ਜਿਉਂ ਜਪੈ ਤਵੈ ਸੁਖ ਪਾ ਵੈ ਸਤਿਗੁਰੂ ਸੇਵ ਸਮਾ ਵੈਗੂ ਰਹਾਉ ਭਗਜਨਾ ਕੀ ਖਨ ਖੈ ਨੂੰ ਲੂਜਾ ਨਾਮ ਜਪਤ ਸੁਖ ਪਾ ਵੈਗੂ ਆਨ ਰਸ ਸਾਧ ਸਭ ਗਏ ਸਭ ਨੀਕਰ ਬਿਨ ਨਾਵੈ ਕਿਸ ਨਾ ਸੁਖਾ ਵੈਗੂ ਗੁਰਮਤਿ ਹਰ ਹਰ ਮਿਠਾ ਲਾਗਾ ਗੁਰਮੀਠੇ ਬਚਨ ਕਢਾ ਵੈਗੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੋ ਚਿਤ ਲਾ ਵੈਗੂ ਗੁਰਬਾਣੀ ਸੁਣਤ ਮੇਰਾ ਮਨ ਦ੍ਰਭ ਅਮਨ ਪੀਜਨਾ ਨਿਜ ਘਾਟ ਹੂੰ ਆਵੈ ਗੋ ਧਿਆਨ ਹਤ ਬਾਣ ਧੁਨੀ ਬਾਜਨ ਬਾਜੀ ਨਿਜ ਧਾਰ ਚੋ ਆਵੈ ਗੁਰ ਰਾਮ ਨਾਮ ਇੱਕ ਤੈਲ ਤੈਲ ਗਾਵੈ ਮਨ ਗੁਰਮਤਿ ਨਾਮ ਸੁਮਾ ਵੈਗੂ ਨਾਮ ਸੁਣੈ ਨਾਮ ਮਨ ਭਾਵੈ ਨਾਮੀ ਤ੍ਰਿਪਤਾ ਵੈਗੂ ਕਨ ਕਨਕ ਪਹਿਰੇ ਬਹੁ ਕੰਗ ਨਾਂ ਕਾਪੁਰ ਭਾਂਤ ਬਿਨਾ ਵੈਗੂ ਨਾ ਬਿਨਾ ਸਫੀਕ ਫਿਕਾਰ ਨਹੀਂ ਜਨਮ ਰਖ ਲਿਆ ਵੈਗੂ ਮਾਇਆ ਪਟਲ ਪਟਲ ਹੈ ਭਾਰੀ ਕਰ ਘੁੰਮਣ ਕੇਰ ਕੁੰਮ ਕੁਲਾ ਵੈਗੂ ਬਾਬ ਬਕਾਰ ਮਨੂਰ ਸਾਹਿਬ ਭਾਰੇ ਬਿਖਤਰ ਉਤਰੇ ਉਨ੍ਹਾਂ ਜਾ ਵੈਗੂ ਪਉ ਬੈ ਰਾਗ ਪਿਆ ਬੋਹਿਤ ਗੁਰ ਖੇਬਟ ਸ਼ਬਦ ਦਰਾ ਵੈਗੂ ਰਾਮ ਨਾਮ ਹਰ ਭੀਟੀ ਹਰ ਨਾਮ ਨਾਮ ਸਮਾ ਵੈਗੋ ਗਿਆਨ ਲਾਈ ਸਮਾ ਲਿਆ ਗੁਰ ਗਿਆਨ ਲਾਈ ਜਗਾ ਵੈਗੂ ਨਾਨਕ ਭਾਣੇ ਆਪਣੇ ਜੋ ਭਾਵਿਤ ਵਿੱਚ ਲਾ ਵੈਗੂ ਕਰਨ ਮਾਲਾ ਚੌਥਾ ਜਪ ਮਾਨੂ ਹਰ ਹਰ ਨਾਮ ਤਰਾ ਵੈਗੂ ਜੋ ਜੋ ਜਪਾਏ ਸੋਈ ਗਤ ਪਾਵੈ ਜੋ ਧੂਪ ਹਿਲਾ ਦੂ ਸਮਾ ਵੈਗੂ ਰਹਾਓ ਕਿਰਪਾ ਕਿਰਪਾ ਕਿਰਪਾ ਕਾਰੂ ਹਰ ਜੀਓ ਕਰ ਕਿਰਪਾ ਨਾਮ ਲਗਾ ਵੈਗੂ ਕਰ ਕਿਰਪਾ ਸਤਿਗੁਰੂ ਮਿਲਾਵੂ ਮੇਰਾ ਸਤਿਗੁਰੂ ਨਾਮ ਤੇ ਆਵੈ ਗੂ ਜਨਮ ਜਨਮ ਕੀ ਹੋਮੈ ਮਾਲ ਹੂ ਲਾਗੀ ਮੇਰੇ ਸੰਗਤ ਮਨ ਲੈ ਜਾਵੈ ਗੂ ਜਿਉ ਲੋਹ ਹਾਂ ਤਰਿਉ ਸੰਕਾਸ਼ ਤੋਂ ਲਗ ਸ਼ਬਦ ਗੁਰੂ ਹਰ ਹੂੰ ਪਾਵੈ ਗੋ ਸੰਗ ਸੰਤ ਮਿਲੂ ਸਤਸੰਗ ਤੋਂ ਮਿਲ ਸੰਗ ਤੋਂ ਹਰ ਰਸ ਹੂੰ ਆਵੈ ਗੋ ਬਿਨ ਸੰਗਤ ਕਰਮ ਕਰਿਆ ਬਮਾਨੀ ਕੜਪਾਣੀ ਚਿਕੜ ਪਾਵੈ ਗੋ ਭਗ ਜਨਾ ਕੇ ਹਰ ਰਖਵਾਰੀ ਜਨ ਹਰ ਰਸ ਮੀਠ ਲਗਾਵੈ ਗੋ ਕਹਿਣ ਕਹਿਣ ਨਾਮ ਦੀ ਵਡਿਆਈ ਸਤਿਗੁਰ ਉਪਦੇਸ਼ ਮਾਵੈ ਗੋ ਭਗ ਜਨਾ ਕਹੋ ਸਦਾ ਨਿਭ ਰਹੀ ਹੈ ਜਾਨੂ ਨਿਭੈ ਤਾਂ ਫਾਲ ਗੋਨੂ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ ਹਰ ਨਾਕ ਜਿਉ ਭਜਾ ਵੈਗੂ ਬ੍ਰਹਮ ਕਾਮਲ ਮੁਤ ਪੁੱਤ ਮੀਨ ਬਿਆਸਾ ਤਪ ਤਪਨ ਪੂਜੂ ਗਰਾ ਵੈਗੂ ਜੁਜ ਭਾਗਤ ਹੋਏ ਸੋ ਪੂਜੋ ਭਰਮ ਭਰਮ ਚੁਕਾ ਵੈਗੂ ਜਾਤ ਨਜਾਤ ਦੇਖ ਮਤ ਭਰਮਹੁ ਸੁਖ ਜਨਕ ਪੱਗੀ ਲਾਗੂ ਧਿਆ ਵੈਗੂ ਜੂਠ ਜੂਠ ਬੈਸਰੂ ਪਰ ਕਹਿਣ ਮਨੁਆ ਤਲ ਨਾਹੁ ਲਾ ਵੈਗੂ ਜਨ ਜਨਕ ਬੈਠੇ ਸਿੰਘਾਸਨ ਨੋ ਮੁਨੀ ਧੂਰ ਲੈ ਲਾ ਵੈਗੂ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਸਨ ਦਾਸ ਗਰਾ ਵੈਗੁਆਨ ਡਮਾਲਾ ਚੌਥਾ ਮਾਨ ਗੁਰਮਤਿ ਰਾਸ ਗੁਣ ਗਾ ਵੈਗੂ ਜੀਵਾ ਏ ਕੋਇਲਾ ਕੋਟੀ ਲਾ ਕੋਟੀ ਕੋਟ ਧਿਆ ਵਗੂ ਰਹਾਓ ਸਹਿਸਪਣੀ ਜਪਿਓ ਸ਼ੇਖ ਨਾਗ ਹਰ ਜਪ ਦੇ ਅੰਤ ਨ ਭਾਵ ਵਗੂ ਤੋਂ ਥਾਓ ਅਤ ਅਗਮ ਆਗਮ ਹੈ ਮਤ ਗੁਰਮਤ ਮਨ ਠਹਿਰਾ ਵਗੂ ਜਿਨ ਤੂੰ ਜਪਿਓ ਤੇ ਜਨ ਨੀਕੀ ਹਰ ਜਪ ਤੋਂ ਕਹੋ ਸੁਖ ਪਾਵ ਵਗੂ ਬਿਦਰ ਦਾਸ ਲੋ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਗ ਗਲ ਲਾ ਵਗੂ ਜਰ ਦਿਓ ਪਤੂ ਭਾਈ ਹੈ ਕਾਸ਼ ਤੋਂ ਕਾਸ਼ ਅੰਗ ਉਤਰਾ ਵਗੂ ਰਾਮ ਜਨਮ ਹਰ ਆਪ ਸੁਭਰ ਆਪਣਾ ਬਿਰਦੂ ਰਖਾ ਵਗੂ ਆਪਣ ਹਮ ਪਾਥਰ ਲੋ ਲੋ ਬਾਡ ਪਾਥਰ ਗੁਰਸੰਗਤ ਨਾਮ ਉਤਰਾ ਵਗੂ ਸਤਸੰਗਤ ਉਤਰੇ ਜਲਾਓ ਸੰਤ ਜਨਾ ਮਾਨੂ ਭਾਵੈ ਗੋ ਖਰੇ ਖਰੂ ਬੈਠ ਤੂ ਉਠਤ ਮਰਗ ਪੰਥਿਗਾ ਧਿਆਵੈ ਗੂ ਸਤਿਗੁਰ ਬਚਨ ਬਚਨ ਹੈ ਸਤਿਗੁਰੂ ਪਾਤਰ ਮੁਕਤ ਕਰਾਵੈ ਗੂ ਸਾਸਨ ਸਾਸ ਸਾਸ ਬਾਲ ਪਾਈ ਨੇ ਸਾਸਨ ਨੂੰ ਨਾਮ ਧਿਆਵੈ ਗੂ ਗੁਰ ਪ੍ਰਸਾਦੀ ਹੋਮੈ ਬੂਝੈ ਤੋ ਗੁਰਮਤ ਨਾਮ ਤੋ ਗੁਰਮਤ ਨਾਮ ਸਮਾਵੈ ਗੂ ਸਤਿਗੁਰ ਦਾਤਾ ਜੀ ਜੀਨ ਕੋ ਭਾਗੀ ਨਹੀਂ ਭਾਵੈ ਗੋ ਫਿਰੇ ਬਿਲ ਹਾਥ ਨਾ ਆਵ ਪ੍ਰਤਾਪ ਪਛਤਾਵੈ ਗੁਰ ਜੀ ਕੋ ਭਲਾ ਭੂਲ ਲੋੜ ਹੈ ਭਾਲੇ ਆਪਣਾ ਗੁਰ ਆਗੈ ਢਾਇ ਢਾਈ ਬਾਪ ਗੁਰੂ ਨਾਨਕ ਦਇਆ ਦਇਆ ਕਰ ਠਾਕੁਰੂ ਮੈਂ ਸਤਿਗੁਰ ਭਾਸ਼ਾ ਮੋਹਨ ਲਗਾਵੈ ਗੁਰਨ ਮਹਾਲਾ ਚੌਥਾ ਮਾਨੁ ਹਾਰ ਰਾਂਗੂ ਰਾਤਾ ਗਾਵੈ ਗੋ ਭੈ ਭੈ ਤਰਾਸ਼ ਭਾਈ ਨਿਰਮਲ ਗੁਰਮਤ ਨਾਪ ਗੋ ਲਗਾਵੈ ਗੁਰ ਰਾਉ ਹਰ ਰੰਗ ਰਾਤ ਸਤਬਰ ਰਾਗੀ ਹਰ ਨਿਕ ਡੂ ਤਨਾ ਘਰ ਆਵੈ ਗੋ ਤਨ ਕੀ ਪਾਂ ਗੋ ਮਿਲੇ ਤਾਂ ਜੀਵ ਅੰਕਰ ਕਿਰਪਾਈਆਂ ਭੁਲਗਾ ਦਿਵਾ ਵੈ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨਕੂਰ ਰੰਗ ਨੰਗ ਆਵੈ ਗੋ ਫਿਰ ਉਲਟਿਓ ਕਾ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰਾਂਗੂ ਲਾਵੈ ਗੂੰਦਰੀ ਦਸੇ ਦਸੇ ਫੁਨ ਧਾਵਤ ਰਹਿ ਗੁਣੀਆਂ ਖੈਨ ਨਾ ਟਕਾਵੈ ਗੁਰ ਸਤਿਗੁਰ ਪਰਚਾ ਵਸ ਗਦੇ ਆਵੈ ਮੁਖ ਮੁਖ ਸੁਪਾ ਵੈ ਗੋ ਓਂਕਾਰ ਕੋ ਰਬ ਰਹਿਆਂ ਸਭ ਇੱਕ ਸਮਾਨ ਸਮਾ ਵੈ ਗੋ ਇੱਕ ਰੂਪ ਕੋ ਬਹੁ ਰੰਗੀ ਸਭ ਇੱਕੋ ਤੂੰ ਬਚਨ ਚਲਾ ਵੈਗੂ ਗੁਰਮੁਖ ਕਹੂ ਇੱਕ ਪਛਾਦਾ ਗੁਰਮੁਖ ਹੋਏ ਲਿਖਾਵੈ ਗੁਰਮੁਖ ਆਈ ਜਾਏ ਮਿਲੈ ਨਿਜ ਮਹਿਲੀ ਅਨੰਦ ਸ਼ਾਬਦ ਹੁੰ ਬਜਾਵੈ ਗੋ ਜੀ ਜਾਨ ਤੂੰ ਸਭ ਸ੍ਰਿਸ਼ਟ ਹੁੰ ਪਾਈ ਗੁਰਮੁਖ ਸੁਭ ਪਾਵੈ ਗੋ ਗੁਰਮੈ ਬਿਨ ਗੁਰ ਭੇਟੇ ਗੁਮੈ ਨਾ ਪਾਵੈ ਆਏ ਜਾਏ ਦੁੱਖ ਪਾਵੈ ਗੋ ਅਨੇਕ ਜਨਮ ਵਿਛੜੇ ਮੇਰੀ ਪ੍ਰੀਤਮ ਅਕਰ ਕਿਰਪਾ ਗੁਰੂ ਮਿਲਾ ਵੈਗੂ ਸਤਿਗੁਰ ਮਿਲਤ ਮਾਂ ਸੁਖ ਪਾਇਆ ਮਤ ਮਲੀਨ ਬਖਸ਼ਾ ਵੈਗੂ ਹਰ ਹਰ ਕਿਰਪਾ ਕਰੂ ਜਗ ਜੀਵਨ ਨੂੰ ਮੈਂ ਸ਼ਬਦ ਨਾਮ ਲਗਾਵੈ ਗੁਰਾਨ ਗੁਰੂ ਗੁਰੂ ਵਾਰ ਹੈ ਸਤਿਗੁਰੂ ਮੈਂ ਸਤਿਗੁਰੂ ਸ਼ਰਨ ਮਿਲਾ ਵੈਗੂ
ਕਾਨੜਾ ਮਹਾਲਾ ਜਥਾ ਮਨ ਗੁਰਮਤਿ ਗੁਰੂ ਜਲ ਚਲਾ ਬਗੂ ਜਉ ਮਹਿਗਲ ਮਾਸਤ ਦੀਜਾ ਤਾਲ ਕੁੰਡੀ ਗੁਰਅੰਗ ਸ਼ਾਬਦ ਹੁੰਦਰੜਾ ਬਗੁਰ ਹਾਉ ਚਲ ਤੋ ਚਲ ਚਲਾਏ ਦਹਿ ਦਹਿ ਦੇਸ਼ ਗੁਰ ਰੱਖ ਹਰ ਲੈ ਬਹੁ ਲਾ ਬਗੂ ਸਤਿਗੁਰ ਸ਼ਾਬਦ ਹਿਰਦ ਅੰਤਰ ਮੁਖ ਅੰਮ੍ਰਿਤ ਨਾਮ ਜਵਾ ਬਗੂ ਬਿਸ਼ਿਰ ਬਿਸ਼ੂ ਭਰੇ ਹੈ ਪੂਰਨ ਗੁਰ ਗੁਰ ਸ਼ਬਦ ਮੁਖ ਬਾਬ ਗੁਰ ਮਾਇਆ ਭਯਾੰਗ ਆਬਖ ਚਾਰ ਚਾਰੂ ਲਿਬ ਲਾ ਬਗੂ ਸਵਾਨ ਲੋਭ ਨਗਰ ਮੈਂ ਸ਼ਬ ਲਾ ਗੁਰੂ ਖੈਨ ਮੈਂ ਮਾਰੁ ਕਢਾ ਬਗੂ ਸਤ ਸੰਤੋਖ ਸਤ ਸੰਤੋਖ ਧਰਮ ਆਨ ਰਾਖੀ ਹਰ ਨਗਰੀ ਹਰ ਗੁਣ ਗਾਵ ਪੰਕਜ ਮੋਹ ਨਿਗਰਤ ਹੈ ਪ੍ਰਾ ਨਿ ਗੁਰੂ ਨਗਰ ਤੂੰ ਕਾੜ ਕਢਾ ਬਾਬਾ ਗੁਰ ਤਰਾਹ ਤਰਾਹ ਸ਼ਰਨ ਜਨ ਆਈ ਗੁਰ ਹਾਥੀ ਦੇ ਨਿਕਲਾ ਬਹੂ ਸੁਮਨੰਤ ਸੰਸਾਰ ਸਭਾ ਜੀ ਸਭਾ ਜੀ ਖੇ ਲੂੰ ਗੁਲਾਬ ਗੁਲਾਹ ਨਾਮ ਗੁਰਮਤ ਲੈ ਚਾਲੂ ਹਦਰ ਗਏ ਪੈਦਾ ਜਾ ਬਗੋ ਹੋਮੈ ਕਰਾਏ ਕਰਾ ਬਾਏ ਹੋਮੈ ਪਾਪ ਕੂਲਿਆ ਨੂੰ ਜਮਾ ਬਗੋ ਮਾਇਆ ਕਾਲ ਦੁਖਦਾਈ ਕੋ ਜੋ ਬੂਝੇ ਸੋ ਖਬਲਾ ਬਗੋ ਸੰਤੋ ਰਾਮ ਨਾਮ ਧਨ ਸੰਚੂ ਲਖਰ ਚੱਲੇ ਪਾ ਤੂੰ ਬਾਬਾ ਗੁ ਖਾਏ ਖਰਚੂ ਦੇਵੈ ਬਹੁਤੀ ਰਾਮ ਆਰੂ ਦਿੰਦੀ ਟੁੱਟਣਾ ਆ ਬਗੋ ਰਾਮ ਨਾਮ ਧਨ ਹਿਰਦੇ ਅੰਤਰ ਧਨ ਗੁਰ ਸ਼ਰਨ ਆਈ ਭਾਵ ਗੁਰੂ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਭੰਜ ਸਮਾ ਭਗਵਾਨ ਮਹਲਾ ਚੌਥਾ ਮਨ ਸਤਿਗੁਰ ਸ਼ਰਨ ਧਿਆ ਬਗੋ ਲੋਹਾ ਹਿਰਨ ਹੋਵ ਸੰਗ ਪਾਰਸੋ ਗੁਰੂ ਪਾਰਸਕੋ ਹੋਏ ਆਪ ਗੁਰ ਹਾਉ ਸਤਿਗੁਰੂ ਮਹਾਂਪੁਰਖ ਹੈ ਪਾਰਸੋ ਜੋ ਲਾਗੇ ਸੁਖਲ ਪਾਵ ਗੁਰੂ ਜਿਉਂ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰੂ ਸੇਵ ਪੈਦਲ ਖਾਵ ਗੁਰੂ ਸਤਿਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਹੋ ਪਾਵ ਗੁਰ ਜਾਂ ਅਮਰੀਕ ਅਮਰਾ ਪਦ ਪਾਈ ਸਤਿਗੁਰੂ ਬੁਖ ਬਚਨ ਧਿਆਵ ਗੁਰ ਸਤਿਗੁਰ ਬਚ ਸ਼ਰਨ ਸ਼ਰਨ ਮਨ ਭਾਈ ਸੁਧਾ ਸੁਧਾ ਕਰ ਧਿਆਵ ਗੁਰ ਦਇਆਲੂ ਦੀਨ ਪਏ ਹੈ ਸਤਿਗੁਰੂ ਹਰ ਮਾਰਗ ਬੰਧ ਹੋਂਦ ਖਾਵ ਗੁਰ ਸਤਿਗੁਰ ਸ਼ਰਨ ਪਈ ਸੀਤਾ ਪੀ ਤਨ ਰਾਖਣ ਕਾਉ ਪ੍ਰਭਿਆ ਬਗੋ ਜੇ ਕੋ ਸਾਰ ਸੰਧੈ ਜਾਲੂ ਉਪ ਜਨ ਉਪਰ ਫਿਰ ਉਲਟੂ ਤਿਸੈ ਲਗਾ ਬੈ ਗੋ ਹਰ ਹਰ ਹਰ ਹਰ ਹਾਰੁ ਸਰ ਸੇਵੈ ਹਰ ਤਿੰਨ ਦਰਗ ਮਾਨੁੰਦ ਬਾਬ ਗੁ ਗੁਰਮਤ ਗੁਰਮਤ ਗੁਰਮਧਿਆ ਬੈ ਹਰ ਗਰ ਮਿਲੂ ਮਿਲ ਮਿਲਾ ਬਗੋ ਗੁਰਮੁ ਨਾਦ ਵਿਦਹ ਗੁਰਮੁਖ ਗੁਰ ਪਰਚਾਏ ਮਾਂ ਨਾਮ ਧਿਆ ਬੈਗੋ ਹਰ ਹਰ ਰੂਪ ਹੋਵੈ ਹਰ ਜਨ ਕੋ ਪੂਜ ਲਗਾ ਕਰਾ ਬੈਗੋ ਸਾਗ ਨਰ ਸਤਿਗੁਰ ਨਹੀਂ ਕੀ ਅਤੇ ਮੇਮਖ ਹਾਰ ਪਰਮਾ ਬਗੋ ਲੋਭ ਲਹਿਰ ਸੁਵਾਨ ਕੀ ਸੰਗਤ ਮਿਖ ਮਾਇਆ ਕਰੰਗ ਲਗਾ ਬਗੋ ਰਾਮ ਨਾਮ ਸਭ ਜਾਕਤ ਅਨੁਕੂਲਕ ਸੰਗਤ ਨਾਮ ਤੇ ਆ ਬਗੋ ਨਾਨਕ ਰਾਗ ਰਾਗ ਪ੍ਰਭ ਮੇਰੇ ਸਤਸੰਗਤ ਰਾਖੋ ਸਮਾ ਬਗੋ ਸ਼ੱਕਾ ਇੱਕੋ ਕਾਨੜਾ ਸੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਨ ਰਾਮ ਤੇ ਆਏ ਜਨ ਮਾ ਇੱਕ ਕਾਮਨਾ ਆਏ ਰਾਮ ਤੇ ਆਏ ਸਫਲ ਪਾਏ ਧਾਨੂੰ ਧਨ ਦੇ ਵਿਟ ਭਾਗਿਆ ਸਤਸੰਗ ਜਾਗ ਨਾਮ ਲਾਗੇ ਇੱਕ ਸਿਉਂ ਲੈ ਬਹੂ ਲਾਗੀ ਅਤ ਜਮਾਨ ਮੁਖ ਬਕਾਰੂ ਸਾਧੂ ਲਗ ਤਰੋਂ ਤਨ ਕੰਮ ਪਾਏ ਬਿਨਵੰਤ ਨਾਨਕ ਕੋ ਸ਼ਰਨ ਸੁਆਮੀ ਵਿਟ ਭਾਗ ਦਰਸ਼ਨ ਪਾਏ ਮਨ ਸਾਧੂ ਨਤ ਭਜਾ ਹੈ ਨਰਾਜ ਨੂੰ ਰਸ ਕਰਸ ਕੋ ਸਵਾਮੀ ਗੁਣ ਗਾਏ ਨੂੰ ਗਾਏ ਜੀਵ ਹੈ ਹਾਰੂ ਅਮਿਉ ਪੀਵੈ ਜਨ ਮਰਨ ਭਾਗੇ ਸਤਸੰਗ ਪਾਈਏ ਅਤੇ ਆਈਏ ਬਹੁਤ ਦੁੱਖ ਨਾਲ ਲਾਗਾਈ ਕਰ ਦਇਆ ਹੁੰਦਾ ਤੇ ਪੁਰਖ ਵਧਾ ਤੇ ਸੰਸੇ ਬਹੁ ਕਮਾਇਨ ਬਨਵੰਤ ਨਾਨਕ ਜਨ ਧੂਰ ਮਾਂ ਚਾਹੇ ਹਰ ਦਰਸ਼ ਸਹਿ ਸਮਾਇਨ ਸਗਲ ਜੰਤ ਭਜੋ ਗੋਪਾਲ ਆਏ ਜਪ ਸੰਪੂਰਨ ਕਾਲ ਲਾਏ ਨਤ ਭਜੋ ਸੁਭਾਵੀ ਅੰਦਰ ਜਾਮੀ ਸਫਲ ਜਨਮ ਸੁਭਾ ਗੋਬਿੰਦ ਗਾਈ ਨੇ ਆਈਏ ਪ੍ਰਵਾਨ ਸੋਈ ਆਇਆ ਜਾਪ ਤਾਪ ਸੰਜਮ ਹਰ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲ ਬਨਵੰਤ ਨਾਨਕ ਕਰ ਦਇਆ ਦੀਜਾ ਹਰ ਤਨ ਬੰਧੋ ਪਾਲੇ ਮੰਗਲਾ ਚਾ ਮੰਗਲ ਚਾਰ ਜੋ ਜਨੰਦਾ ਕਿਰਪਾ ਮਿਲੇ ਪਰਮਾਨੰਦਾ ਪ੍ਰਮਿਲੀ ਸਵਾਮੀ ਅੰਤਜਾਮੀ ਸੁਖ ਹੈ ਗਾਮੀ ਇਸ ਮਨ ਕੀ ਪੁਨੀਆ ਬਜੀ ਵਧਾਈ ਸਜ ਸਮਾਈ ਬਹੁੜ ਦੁਖ ਨਾ ਦੁਨੀਆ ਲਈ ਕੰਠ ਲਾਏ ਦੋ ਸੁਖ ਦਿਖਾਏ ਬਕਾਰ ਬਿਨਸੇ ਮੰਦਾ ਬਨਵੰਤ ਨਾਨਕ ਮਿਲੀ ਸਵਾਮੀ ਸੁਖ ਪਰਮਾਨੰਦਾ ਕਾਨਣ ਕੀ ਵਾਰ ਮਹਾਲਾ ਚੌਥਾ ਮੂਸੇ ਕੀ ਵਾਰ ਕੀ ਦੁਨੀਆ ਕੋ ਅੰਕਾ ਸਤਿਗੁਰ ਪ੍ਰਸਾਦ ਸਲੋਕ ਮਹਾਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤ ਰੱਖ ਉਰਧਾਰ ਦਾਸਨ ਦਾਸ ਨੂੰ ਦਾਸਾ ਹੋਈ ਰਹੂ ਹੋਮੈ ਵਿਖਿਆ ਮਾਰੂ ਜਨਮ ਪਦਾਰ ਜੀਤੇ ਅੰਕ ਦਿਨਾ ਵਾ ਤੰਤਨ ਵਡਭਾਗੀ ਨਾਨਕਾ ਜਿਨ ਗੁਰਮਤ ਹਰ ਰਾਸੂ ਸਾਰ ਮਹਾਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਰੂ ਨਿਧਾਨ ਗੋਬਿੰਦ ਗੋਬਿੰਦ ਗੁਰਮਤ ਆਈਏ ਤਾਂ ਦਰਗਾਹ ਪਾਈਏ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਾਪ ਮੁਖ ਉਜਲਾ ਪ੍ਰਧਾਨ ਨਾਨਕ ਗੁਰੂ ਗੋਬਿੰਦ ਹਰ ਜੈਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪ ਹੀ ਸਾਧਕੋ ਤੂੰ ਆਪ ਹੀ ਜੁਗ ਜੋਗੀ ਆ ਤੂੰ ਆਪ ਹੀ ਰਸ ਰਸੀ ਅੜਾ ਤੂੰ ਆਪ ਹੀ ਭੋਗ ਭੋਗੀ ਆ ਤੂੰ ਆਪ ਆਪ ਵਰਤਦਾ ਤੂੰ ਆਪ ਹੀ ਕਰੇ ਸੋ ਹੋ ਗਿਆ ਸਤਸੰਗ ਸਤਗੁਰ ਧਨ ਧਨੋ ਧਨ ਧਨ ਧਨੋ ਜਿਤ ਮਿਲ ਹਾਰ ਬੁਲਕ ਬਲੋਗੀ ਆ ਸਭ ਕਹੋ ਮੁਖ ਹਾਰ ਹਰ ਹਰੇ ਹਰ ਹਰ ਹਰੇ ਹਰ ਬੋਲ ਸਭ ਪਾਵਲ ਹੋ ਗਈ ਆ ਸਲੋਕ ਮਹਲਾ ਚੌਥਾ ਹਾਰੁ ਹਾਰੁ ਨਾਮ ਵਾਹਿਗੁਰੂ ਪਾਵੈ ਕੋਈ ਹਮ ਤਾਉ ਨਾ ਸੋਹੋਏ ਨਿਰਮਤ ਕੱਢੈ ਧੋਈ ਨਾਨਕ ਵੰਦਨ ਗੁਣ ਵਿੱਚ ਰਹੇ ਜਿਨ ਕਉ ਤੁਰ ਲਿਖਿਆ ਹੋਈ ਮਹਲਾ ਚੌਥਾ ਹਾਰੁ ਆਪੇ ਆਪ ਦਇਆਲ ਹਾਰੁ ਆਪ ਕਰੇ ਸੋ ਹੋਏ ਹਰਿ ਆਪੇ ਆ ਵਰਤਨਾ ਤੂੰ ਗੁਰ ਜੀਵੜਾ ਪਰ ਨਾ ਕੋਇ ਜੋਹਰ ਪ੍ਰਭਾਵ ਸੋਤੀ ਹੈ ਜੋ ਹਰ ਪ੍ਰਭ ਕਰੀ ਸੋ ਹੋਈ ਕਿਵਨ ਕਰਨ ਪਾਈਆਂ ਬੇਅੰਤ ਪ੍ਰਭੂ ਹਾਰੁ ਸੋਏ ਨਾਨਕ ਗੁਰਮੁਖ ਹਰ ਸਾ ਲਾਇਆ ਤਨ ਮਨ ਸ਼ੀਤਲ ਹੋਏ ਪਾਉੜੀ ਸਭ ਜੋ ਤੇਰੀ ਜਗ ਜੀਵ ਨਾ ਤੂੰ ਘੜ ਘੜ ਹਰ ਰੰਗ ਰੰਗਣਾ ਸਭ ਧਿਆਵਤ ਮੇਰੀ ਪ੍ਰੀਤਮਾ ਤੂੰ ਸਾਥ ਸਾਥ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀ ਆ ਹਰ ਜਾਚ ਸਾਹਿਬ ਮੰਗ ਮੰਗ ਨਾ ਸੇਵ ਠਾਕੁਰ ਸਭ ਤੂੰ ਹੈ ਗੁਰਮਤੀ ਹਾਰੁ ਚੰਗ ਜੰਗਨਾ ਸਭ ਕਉ ਮੁਖੋਂ ਰਿਖੀ ਗਏ ਸ਼ਰੀਰ ਕੀ ਗਏ ਸ਼ਰੀਰ ਜਿਤ ਪਾਵ ਸਾਹ ਫਲ ਫਲਣਾ ਸਲੋਕ ਮਹਲਾ ਚੌਥਾ ਹਰ ਨਾਮ ਧਿਆਈ ਮਨ
ਹਰ ਦਰਗਾਹ ਬਾਬ ਮਾਨ ਜੋ ਇੱਛਾ ਸੋ ਫਲ ਪਾਈ ਸੀ ਗੁਰ ਸ਼ਬਦ ਲਗੇ ਤੇ ਆਨ ਗਲਬ ਪਾਪ ਸਭ ਕੱਟੀਆਂ ਹੋ ਮਚਕ ਗੁਮਾਨ ਗੁਰਮੁਖ ਕਮਲ ਬਿਕਸ਼ ਸਵਾਤ ਬ੍ਰਹਮ ਪਛਾਣ ਹਰ ਹਰ ਕਿਰਪਾਧਾਰ ਪ੍ਰਭੋ ਜਨ ਨਾਨਕ ਜਪ ਹਰਿ ਨਾਮ ਮਹਲਾ ਚੌਥਾ ਹਰ ਨਾਮ ਪਵਿੱਤਰ ਨਾਮ ਜਪ ਦੁਖ ਜਾਇ ਜਨ ਕੋ ਪੁਰਬ ਲਿਖੇ ਆਉ ਤੈਨ ਮਾਨ ਵਸਿਆ ਆਏ ਸਤਿਗੁਰ ਕੇ ਭਾਣੇ ਜੁਟ ਲਏ ਤਨ ਦਾਲ ਦੁਖ ਲਜਾਈ ਆਪਣੇ ਭਾਣੇ ਕਰੇ ਨਾ ਪਾਇ ਜਨ ਵਿਖੋ ਮਨਪਤੀ ਆਏ ਤਨ ਨਾਨਕ ਉਦਾਸਨ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰੂ ਲਾਗੇ ਪਾਏ ਪੌੜੀ ਤੂੰ ਥਾਂ ਥਨਾਂਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾ ਬਣੀ ਰੰਗ ਪਰੰਗ ਸਭ ਸਾਜੀ ਬਹੁ ਬਹੁ ਵਿਦਭਾਂ ਤੂੰ ਉਪਾ ਬਣੀ ਸਭ ਤੇਰੀ ਜੋਤ ਹੂੰ ਜੋਤੀ ਵਿੱਚ ਵਰਤ ਹੈ ਗੁਰਮਤੀ ਤੋਂ ਦਲਾ ਬਣੀ ਜਿਨ ਹੋਹੇ ਦਇਆਲ ਤੂੰ ਸਤਿਗੁਰ ਮੇਲੇ ਗੁਰਮੁਖ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਦਾਲ ਦੁੱਖ ਭੁੱਖ ਸਭਲਾ ਜਾ ਬਣੀ ਸ਼ਲੋਕ ਮਹਲਾ ਚੁਤਾਰ ਹਰ ਅੰਮ੍ਰਿਤ ਨਾਮ ਰਾਸ ਹਰ ਅੰਮ੍ਰਿਤ ਹਰ ਉਰਧਾਰ ਵੇਖੋ ਵਿੱਚ ਸੰਗ ਤੋਂ ਹਰ ਪ੍ਰਵਰਤਨ ਦੰਗ ਜੋ ਕਰ ਸ਼ਬਦ ਵਿਚਾਰ ਮਾਨ ਹਾਰ ਹਰ ਨਾਮ ਤੇ ਆਇਆ ਵਿਖੋ ਮੈਂ ਕਾਢੀ ਮਾਰੂ ਜਿਨ ਹਾਰ ਹਰ ਨਾਮ ਨ ਚੇਤੇ ਉਦਨ ਜੂਆ ਜਨਮ ਸਭ ਹਾਰ ਗੁਰ ਦੁੱਠਾ ਹਰ ਚਿਤਾਇਆ ਹਰ ਨਾਮੰ ਹਰ ਉਰਧਾਰ ਜਨ ਨਾਨਕੇ ਤੇ ਮੁੱਖ ਉਜਲੇ ਤਿਤ ਸੱਚੇ ਦਰਬਾਰ ਮਹਲਾ ਚੁਤਾਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤੋ ਗੁਰਮਤੋ ਕੀਰਤ ਪਾਈ ਹਰ ਨਾਮ ਹਰ ਹਰ ਹਰ ਓਰ ਹਾਰ ਭਾਗੀ ਜਨ ਹਰ ਤੇ ਆਇਆ ਤਨ ਸੌਂਪਿਆ ਭੰਡਾਰ ਬਿਨ ਨਾਭ ਹੈ ਜੇ ਹਰ ਮੇਆ ਕਰਮ ਕਮਾਵਣੀ ਨਿਤ ਹੋਮੈ ਹੋਏ ਕੁਵਾਰੂ ਜਾਲੂ ਹਸਤੀ ਮਲ ਨਾ ਭਾਲੀ ਹੈ ਸਰ ਭੀ ਫੈਰ ਬਾਬਾ ਇਸ਼ਾਰ ਹਰ ਮੇਰੇ ਸਤਿਗੁਰੂ ਦਇਆ ਕਾਰੂ ਮਨ ਵਸੈ ਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤੰਜਾ ਕਾਰ ਪੌੜੀ ਰਾਮ ਨਾਮ ਵਖ ਰਹੇ ਉਤਮ ਹਰ ਨਾਇਕ ਹਰ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤਾ ਸਭ ਜਗਤ ਕੀ ਆਪਣ ਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਦੇ ਸਭ ਸੱਚ ਤੇਰਾ ਬਸਾਨ ਸਭ ਤੇ ਆਵਦ ਸਫਲ ਸਿੰਘ ਵੰਗਾ ਵਹਿ ਗੁਰਮਤੀ ਹਰ ਨਿਰੰਕਾਰ ਸਭ ਚਵ ਹੋ ਮੁਖੋਂ ਜਗਨਾ ਜਗਨਾ ਜਗ ਜੀਵਨ ਜਿਤ ਪਵਜਲ ਪਾਰ ਉਤਾਰਾ ਮਹਲ ਸਲੋਕ ਮਹਲਾ ਚੌਥਾ ਅਮਰੀ ਜੇ ਬਾਏ ਇੱਕ ਪ੍ਰਾਪ ਹਰ ਕੇ ਗੁਣਾ ਗਮਾ ਥਾ ਹਮ ਕਿਉਂ ਕਰ ਜਪੇ ਆਣਿਆ ਹਰ ਤੋਂ ਵੱਡ ਆਗਮ ਮਗਾ ਹਰ ਦੇਹ ਪ੍ਰਭੂ ਮਤਿ ਉਤਮਾ ਗੁਰ ਸਤਿਗੁਰ ਕਹਿ ਪਗ ਪਾ ਸਤਸੰਗ ਤੋਂ ਹਰ ਮੇਲ ਪ੍ਰਭ ਹਮ ਪਾਪੀ ਸਾਂਗ ਦੁਰਾਂ ਜਨ ਨਾਨਕ ਕੌਰ ਬਖਸ਼ ਲੈ ਹਾਂ ਤੁਠਾ ਮੇਲ ਮਿਲਾ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਹਿ ਰਮਹੁ ਤੇਰਾ ਮਹਲਾ ਚੁਤਾਰ ਕਰੋ ਕਿਰਪਾ ਜਗ ਜੀਵਨ ਗੁਰ ਸਤਿਗੁਰ ਮੇਲ ਦਇਆਲ ਗੁਰ ਸੇਵੰ ਹਰ ਜੰਬਾਈਆਂ ਹਰ ਹੋਆ ਹਰ ਕਿਰਪਾਲ ਸਾਬਾ ਸਮਨ ਸਾਹ ਵਿਸਰੀ ਮਨਜੁਗਾਲ ਜੰਜਾ ਲੁੰਗੂ ਤੁਠੇ ਨਾਮ ਦਰਾਇਆ ਹਮ ਕੀ ਸ਼ਬਦ ਨਿਹਾਲ ਜਨ ਨਾਨਕ ਤੁਰ ਤਨ ਪਾਇਆ ਹਰ ਨਾਮ ਤਾਹ ਧਨ ਮਾਲ ਪੌੜੀ ਹਾਰ ਤੋਂ ਵੱਡ ਵੱਡੇ ਵੱਡੇ ਵੱਡ ਉੱਚੇ ਸਭ ਉੱਪਰ ਵੱਡੇ ਵਡੋਣਾ ਜੋ ਤਿਆਵ ਹਰ ਪਰੰਪਰ ਹਰ ਹਰ ਹਰ ਧਿਆਏ ਹਰੀ ਤੇ ਹੋਣਾ ਜੁਗਾਵ ਸੁਨੇ ਤੇਰਾ ਜਾ ਸੁਆਮੀ ਤਨ ਕਾਟੇ ਭਾਵ ਕਟੋਣਾ ਤੋਂ ਜੈ ਸ਼ਹਿਰ ਪੁਰਖ ਜਾਣੇ ਮਤ ਗੁਰਮਤ ਮੁੱਖ ਵੱਡ ਵੱਡ ਭਾਗ ਵਡੋ ਨਾ ਸਭ ਧਿਆਵ ਆਸਤ ਜੁਗਾ ਸਤੀ ਪ੍ਰਤੱਖ ਸਦੇ ਸਦਾ ਸਦਾ ਸਤੀ ਜਨ ਨਾਨਕ ਦਾਸ ਦਸੋਨਾ ਸਲੋਕ ਮਹਲਾ ਚੌਥਾ ਅਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮਾ ਗੋਚਰ ਆਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘੱਟ ਘੱਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਭਿਖਿਆ ਪਾਈ ਦਾ ਸਭ ਸ੍ਰਿਸ਼ਟੋ ਪਾਈ ਜੀ ਜੰਤ ਹਰ ਦੇਵ ਉਦਾਨ ਦਿਆਲ ਪ੍ਰਭ ਹਮ ਮੰਗ ਹਰ ਜਨ ਹੂੰ ਸੰਤ ਜਨ ਨਾਨਕੇ ਪ੍ਰਭ ਆਏ ਮੈਲੋ ਹਮ ਗਾਵ ਹਰ ਗੁਣ ਹੂੰ ਸੰਤ ਮਹਲਾ ਚੌਧਾਰ ਪ੍ਰਭ ਸੱਜਣ ਨਾਮ ਹਰ ਮੈਂ ਮਾਨਤਾ ਨੂੰ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਪੌੜੀ ਹਰ ਉਤਮ ਹਰਿਆ ਨਾਮ ਹਰ ਪੁਰਖ ਨਿਰੰਜਨ ਕੌ ਮੌਲਾ ਜੋ ਜਪਦੇ ਹਰ ਹਰ ਦਿਨ ਸਦਾ ਤੂੰ ਦਿਨ ਸੇ ਵਿਚਰਨ ਨਿਤ ਕੌਲਾ ਨਿਸਾਰ ਸੰਭਾਲ ਸਭ ਜੀ ਜਾਣ ਤੋਂ ਹਰ ਵਸੈ ਨਿਕਟ ਸਭ ਜੌਲਾ ਸੋ ਬੂਝੈ ਜਿਸਿਆ ਬੁਝਾਏ ਸੀ ਸਤਿਗੁਰ ਪੁਰਖ ਪ੍ਰਭ ਸੌਲਾ ਸਭ ਗਾਵ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ ਸਲੋਕ ਮਹਲਾ ਚੌਥਾ ਸੁਤਿਆ ਹਰ ਪ੍ਰਚੇਤ ਮਨ ਹਰ ਸਹਿ ਸਮਾਧ ਸਮਾਏ ਜਨ ਨਾਨਕ ਹਰ ਹਰ ਉਚਾਉ ਮਨ ਗੁਰ ਤੁਠਾ ਮੇਲੇ ਮਾਏ ਮਹਲਾ ਚੌਥਾ ਹਰ ਇੱਕ ਸੁ ਛੇਤੀ ਪ੍ਰਹੜੀ ਹਰਿ ਕੋ ਮੇਰਾ ਚੇਤ ਜਨ ਨਾਨਕ ਅਕਾਦ ਹਾਰ ਹਰ ਪ੍ਰਭ ਇੱਕ ਸਤੇ ਗਤ ਪਾਤ ਪੌੜੀ ਪੰਜੇ ਸ਼ਬਦ ਵਜੇ ਮਤ ਗੁਰਮਤ ਵਡਭਾਗੀਆਂ ਹਦ ਵਜੇ ਆਨੰਦ ਮੂਲ ਰਾਮ ਸਭ ਦੇਖਿਆ ਗੁਰੂ ਗੁਰ ਸ਼ਬਦੀ ਗੋਬਿੰਦ ਗੱਜਿਆ ਆਜੁਗਾਦ ਵੇ ਸਾਰੇ ਕੋ ਮਤ ਗੁਰਮਤ ਹਰ ਪ੍ਰਭਜਿਆ ਹਰ ਦੇਵ ਉਦਾਨ ਦਿਆਲ ਪ੍ਰਭ ਜਨ ਨਾ ਜਨ ਰਾਖਵਰ ਪ੍ਰਭ ਹੂੰ ਲੱਜਿਆ ਸਭ ਧਨ ਕਹੋ ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ ਸਲੋਕ ਮਹਲਾ ਚੌਥਾ ਭਗਤ ਸਲੋਕ ਰੋਚ ਲੈ ਸੁਭਰ ਸਭ ਸੁਭਰ ਭਰੇ ਜਵਾਨ ਜਿਨ੍ਹਾਂ ਸਤਿਗੁਰ ਮੰਨਿਆ ਜਨ ਨਾਨਕ ਵਡਭਾਗ ਉਲਹਨ ਮਹਲਾ ਚੌਥਾ ਹਰ ਹਰ ਨਾਮ ਅਸਾਂਖ ਹਰ ਹਰ ਕੇ ਗੁਣ ਅਕਥਨ ਨ ਜਾਇ ਹਰ ਗਮਾਦ ਹਰ ਜਨ ਕਹਿਤ ਬੈਦੂ ਮਿਲ ਹੈ ਮਿਲਾ ਹਰ ਹਰ ਜਾਸ ਜਪਤ ਜਮੰਦ ਜਨ ਇਕ ਤੈਲੂ ਨਹੀਂ ਕੀਮਤ ਬਾ ਜਨ ਨਾਨਕ ਹਰ ਆਗਮ ਰਾਭ ਹਰ ਮੇਲ ਲਹਿ ਲਾਡੂ ਲਾਏ ਪੌੜੀ ਹਰ ਅਗਮ ਗੋਚਰ ਅਗਮ ਹਰ ਕਿਉਂ ਕਰ ਹਰ ਦਰਸ਼ਨ ਪਿਖਾ ਕਸ਼ ਵੱਖਰ ਹੋਏ ਸੋ ਵਰਣੀ ਹੈ ਤਸਰੂਪ ਨਾਹੂ ਰੇਖਾ ਜਿਸ ਬੁਝਾਇਆ ਬੁਝਾਈ ਦੀ ਸੋ ਈ ਜਾਨ ਦਿਖਾ ਸਤਸੰਗਤ ਸਤਿਗੁਰ ਚਰਸਾਲ ਹੈ ਜਿਤ ਹਰ ਗੁਣ ਸਿਖਾ ਧੰਨ ਧੰਨ ਸੋ ਰਸਨਾ ਧਨ ਕਰ ਧਨ ਸੋ ਪਾਦਾ ਸਤਿਗੁਰੂ ਜੈਤ ਮਿਲ ਹਰ ਲੇਖਾ ਲਿਖਾ ਸਲੋਕ ਮਹਲਾ ਚੌਧਾਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਏ ਸਤਿਗੁਰੂ ਭਾਇ ਹਰ ਹਰੂ ਨਾਮ ਪਵਿੱਤ ਹੈ ਹਰ ਜਾਪਤ ਸੁਣ ਦੁੱਖ ਜਾਏ
ਹਰ ਨਾਮ ਦੁਨੀਆਂ ਰਾਧਿਆ ਜਨਮਸਤਕ ਲਿਖਿਆ ਧੋਰ ਪਾਇ ਹਰ ਦਰਗਹਿ ਜਨ ਪੈ ਨਾਈ ਅਨੁ ਜਨ ਹਾਰ ਮਨੁ ਵਸਿਆ ਆਇ ਜਨ ਨਾਨਕੀ ਮੋਖ ਉਜਲੇ ਜੈਨ ਹਾਰ ਸੁਣਿਆ ਮਾਨੁ ਭਾਇ ਮਹਲਾ ਚੌਥਾਰਾ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਈ ਜੈਨ ਧੋਰ ਮਸਤਕ ਲਿਖਿਆ ਸਤਿਗੁਰ ਮਿਲਿਆ ਆਈ ਤਨ ਮਨ ਸ਼ੀਤਲ ਹੋਇਆ ਸ਼ਾਦ ਵਸੀ ਮਨ ਆਏ ਨਾਨਕ ਹਰ ਹਰਿ ਭਉ ਚਾਹੁੰਦੇ ਆ ਸ਼ਬਦਾਲ ਦੁਖ ਲਜਾਈ ਪਾਉੜੀ ਹੋ ਵਾਰਿਆ ਤਨ ਕਉ ਸਦਾ ਸਦਾ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਦੇਖਿਆ ਤਿੰਨ ਕਹੁ ਮਿਲਿਆ ਮੇਰਾ ਸਤਿਗੁਰੂ ਜਿਨ ਕੋ ਤੁਰ ਮਸਤਕ ਲਿਖਿਆ ਹਰ ਅਗਮ ਧਿਆਇਆ ਗੁਰਮਤੀ ਤਸਰੂਪ ਨਹੀਂ ਪ੍ਰਭ ਰੇਖਿਆ ਗੁਰੂ ਬਚਨ ਧਿਆਇਆ ਤਿੰਨਾ ਅਗਮ ਹਾਰ ਤੇ ਠਾਕੁਰ ਸੇਵ ਰਾਲ ਨੂੰ ਵੇਖਿਆ ਸਭ ਕਹੋ ਮੁਖ ਹੋ ਨਾਰ ਨਰ ਹਰੇ ਨਾਰ ਨਰ ਹਰੇ ਨਰ ਨਰ ਹਰੇ ਹਰ ਲਾਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਾਮ ਰਾਮ ਰਹੇ ਰਮ ਰਾਮ ਰਾਮ ਰਮੀਤ ਘਟ ਗੜਿਆ ਤੁਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸ ਜੀਵਨ ਪ੍ਰਕਾਸ਼ ਕੀਓ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿਨ ਮਿਲੇ ਜਿਨ ਮਿਲਿਆ ਹਰ ਧੋਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਾਨੁ ਜੀਤ ਮਹਲਾ ਚੌਥਾ ਪ੍ਰਭ ਸੱਜਣ ਲੋੜ ਲਹੁ ਭਾਗ ਵਸਾ ਵਡਭਾਗ ਗੁਰਪੁਰੇ ਦੇਖਾ ਲੈ ਨਾਨਕ ਹਰਿ ਲਿਵ ਲਾਗ ਪਾਉੜੀ ਤਨ ਤਨ ਸੁਭਾਵ ਸਫਲ ਕੜੀ ਜੇ ਤੋਂ ਹਰ ਸੇਵਾ ਮਨ ਬਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। What a week it's been. ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਕਰੀਬਨ what's been happening this week. But first, I wanted to just focus on this Shabad because it's related to what we're going to talk about today. Guru Sahib, Guru Arjan Dev Ji, in this line, Guru Sahib says, Dehe Parid Sadhu Sangh Swami, Har Gun Rasan Bakhan. Guru Sahib says, please bless me. He's saying to Vaheguru Ji, please bless me with such pyar that I sit in this Sangat that you're sitting in today. Ki main is Sangat vich baih ke ਮੈਨੂੰ ਬਖਸ਼ਿਸ਼ ਕਰ ਦਿਓ ਕਿ ਮੈਂ ਵਾਹਿਗੁਰੂ ਵਾਹਿਗੁਰੂ ਤੇਰਾ ਨਾਮ ਜਪਾਂ ਆਪਣੇ ਜ਼ੁਬਾਨ ਦੇ ਨਾਲ ਤਾਂ ਆ ਮੈਂ ਇੱਛਾ ਹੁੰਦੀ ਨਹੀਂ ਐਂਡ ਐਵਰੀ ਟਾਈਮ ਵੀ ਸੇ ਵਾਹਿਗੁਰੂ ਆਈ ਵਾਜ਼ ਥਿੰਕਿੰਗ ਰੀਅਲੀ ਵਾਟ ਵੀ ਸੇਇੰਗ ਇਜ਼ ਥੈਂਕ ਯੂ ਬਿਕਾਜ਼ ਟੂ ਐਕਸਟਰਾ ਆਰਡੀਨਰੀ ਥਿੰਗਸ ਹੈਵ ਹੈਪਨਡ ਦਿਸ ਵੀਕ ਤੁਹਾਨੂੰ ਪਤਾ ਆ ਕਿ ਇੱਕ ਤਾਂ ਭਾਅ ਜੀ ਪਿੱਛੇ ਬੈਠੇ ਆ ਫਰੋਮ ਬਰਟਨ ਭਾਅ ਜੀ ਜੋਰਾ ਹੀ ਸੈਂਟ ਮੀ ਅ ਲਿੰਕ ਟੂ ਦਿਸ ਚਾਈਲਡ ਕੋਲਡ ਪ੍ਰਤਾਪ ਸਿੰਘ ਹੂ ਇਜ਼ 6 ਇਅਰਸ ਓਲਡ ਹਰਜਸ ਕੈਨ ਯੂ ਪੁੱਟ ਡਾਊਨ ਦ ਸਕਰੀਨ ਪਲੀਜ਼ ਹਰਜਸ ਸਿੰਘ ਹਰਜਸ ਸਿੰਘ ਕੈਨ ਯੂ ਆਰ ਯੂ ਗੋਇੰਗ ਟੂ ਡੂ ਇਟ ਓਕੇ ਸੋਰੀ ਦਿਸ ਚਾਈਲਡ ਸਮ ਆਫ ਯੂ ਮੇ ਹੈਵ ਸੀਨ ਔਨ ਸੋਸ਼ਲ ਮੀਡੀਆ ਇਹ ਬੱਚਾ 6 ਸਾਲ ਦਾ ਹੈ ਅਤੇ ਭਾਅ ਜੀ ਜੋਰਾ ਸ਼ੇਅਰ ਦਿਸ ਵਿਦ ਮੀ ਆਈ ਵਨ ਆਈ ਰੈਡ ਇਟ ਆਈ ਵਾਜ਼ ਕੁਆਈਟ ਸ਼ੌਕਡ ਹੈ ਹੀ ਇਜ਼ ਓਨਲੀ 6 ਇਅਰਸ ਓਲਡ ਐਂਡ ਹੀ ਇਜ਼ ਗੋਟ ਏ ਡਿਜ਼ੀਜ਼ ਇਹਦੇ ਕੋਲ ਬਿਮਾਰੀ ਹੈ ਇੱਕ ਜਿਸ ਸਿਰਫ 40 ਜਾਂ 50 ਬੱਚਿਆਂ ਨੂੰ ਮਿਲਦੀ ਹੈ ਬਿਮਾਰੀ ਇਨ ਦਾ ਵਰਲਡ ਇਹਦਾ ਕੋਈ ਇਲਾਜ ਨਹੀਂ ਹੈਗਾ ਜਸਟ 40 or 50 ਇਨ ਦਾ ਹੋਲ ਵਰਲਡ ਐਂਡ ਨੋਰਮਲੀ ਜਿਹੜੇ 55 ਸਾਲ ਤੋਂ ਉੱਤੇ ਹੁੰਦੇ ਦੋਜ਼ ਹੂ ਆਰ ਓਵਰ 55 ਦੇ ਨੋਰਮਲੀ ਹੈਵ ਦਿਸ ਪ੍ਰੋਬਲਮ ਐਂਡ ਹਿਸ ਪੇਰੈਂਟਸ ਵਰ only noticed it ਜਦੋਂ ਉਹ ਤੁਰਨ ਜਾਂਦੇ ਹੁੰਦੇ ਸੀਗੇ ਉਹ ਕਦੇ ਕਦੇ ਉਹ ਡਿੱਗ ਜਾਂਦਾ ਹੁੰਦਾ ਸੀਗਾ ਫਿਰ ਹੌਲੀ ਹੌਲੀ ਉਹਨਾਂ ਨੇ ਦੇਖਿਆ ਕਿ ਜਦੋਂ ਇਹ ਬਹਿੰਦਾ ਹੈ ਤਾਂ ਉੱਠ ਨਹੀਂ ਹੁੰਦਾ ਹੈਗਾ ਹੈ ਨਾ ਸੋ ਹੀ ਵਾਜ਼ ਡਿਟੇਰੀਓਰੇਟਿੰਗ ਹੈ ਨਾ ਫਿਰ ਡਾਕਟਰਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਕਿ ਇਹਦੇ ਕੋਲ ਆਹ ਬਿਮਾਰੀ ਆ ਇਹਦਾ ਕੋਈ ਇਲਾਜ ਨਹੀਂ ਹੈਗਾ ਤਾਂ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਇਹਨਾਂ ਨੇ ਫਿਰ

0: ਉਹਦੀ ਜਿਹੜੀ ਜੋ ਇਲਾਜ ਨਹੀਂ ਲੱਭਿਆ ਉਸ ਬੱਚੇ ਲਈ ਪ੍ਰਤਾਪ ਸਿੰਘ ਲਈ ਹਿਜ਼ ਐਕਸਪੈਕਟੇਸ਼ਨ ਇਜ਼ ਟੂ ਓਨਲੀ ਲਾਸਟ 2 to 5 years ਕਿ ਉਹਦੀ ਜ਼ਿੰਦਗੀ ਸਿਰਫ 2 ਜਾਂ 5 ਸਾਲ ਵੱਧ ਤੋਂ ਵੱਧ ਆ ਉਸ ਬੱਚੇ ਦੀ ਹੁਣ ਸੋ ਇੰਨਾ ਵੈਨ ਯੂ ਲੁੱਕ ਐਟ ਇਟ ਲਾਈਕ ਦੈਟ ਵੈਨ ਆਈ ਵਾਸ ਰੀਡਿੰਗ ਦ ਸ਼ਬਦ ਸਿੰਘ ਗੁਰੂ ਸਾਹਿਬ ਇਜ਼ ਸੇਇੰਗ ਟੂ ਵਾਹਿਗੁਰੂ ਪਲੀਜ਼ ਬਲੈਸ ਮੀ ਦੈਟ ਆਈ ਕੈਨ ਸਿੰਗ ਯੋਰ ਪ੍ਰਾਈਜ਼ਿਸ ਹੈ ਨਾ ਅਤੇ ਜਦੋਂ ਵਾਹਿਗੁਰੂ ਕਰਨਾ ਉਹਦਾ ਮਕਸਦ ਕੀ ਹੋਇਆ ਆਈ ਸਮਟਾਈਮਸ ਥਿੰਕ ਦੈਟ ਐਂਡ ਫੋਰ ਮੀ ਇਟਸ ਰੀਅਲੀ ਕਲੀਅਰ ਕਿ ਘੱਟੋ ਘੱਟ ਧੰਨਵਾਦ ਹੀ ਹੋ ਐਵਰੀ ਵਾਹਿਗੁਰੂ ਇਜ਼ ਅ ਥੈਂਕ ਯੂ ਦੈਟ ਆਈ ਮਾਈ ਥਿੰਕ ਹੈਵ ਸੋ ਮੈਨੀ ਪ੍ਰੋਬਲਮਸ ਹੈ ਨਾ ਪਰ ਅਸਲ ਵਿੱਚ ਆਮ ਵੈਰੀ ਵੈਰੀ ਫੋਰਚੂਨੇਟ ਹੈ ਨਾ ਦੇਰ ਆਰ ਮੈਨੀ ਅਦਰਸ ਦੈਟ ਆਰ ਮਚ ਵਰਸ ਸਿਚੁਏਸ਼ਨ ਆ ਮਾਇਸੈਲਫ ਹੈ ਨਾ ਇਸ ਕਰਕੇ ਤੁਸੀਂ ਗਾਉਂਦੇ ਸੀਗੇ ਕਈ ਜਣੇ ਗਾਉਂਦੇ ਸੀਗੇ ਕਈ ਜਣੇ ਨਹੀਂ ਗਾਉਂਦੇ ਸੀਗੇ ਹੈ ਨਾ ਨਾਲ ਨਾਲ ਕੋਸ਼ਿਸ਼ ਕਰਿਆ ਕਰੋ ਜੋ ਸਭ ਨੂੰ ਸਾਨੂੰ ਰੱਬ ਨੇ ਦਿੱਤਾ ਆ ਉਹਦਾ ਅਸੀਂ ਧੰਨਵਾਦੀ ਹੋਈ ਹੈ ਨਾ ਲੈਟਸ ਐਪਰੀਸ਼ੀਏਟ ਵਟ ਵੀ ਹੈਵ ਹੈ ਨਾ ਕਿ ਸਾਡੇ ਰੱਬ ਨੇ ਹੱਥ ਪੈਰ ਦਿੱਤੇ ਆ ਹੈ ਨਾ ਅੱਖਾਂ ਚਲਦੀਆਂ ਆ ਐਕਸੈਟਰਾ ਹੈ ਨਾ ਓਕੇ ਓਕੇ ਆਪਣੇ ਕੈਨ ਆਈ ਸੈਂਡ ਦ 5 to 7s ਆਫ ਟੂ ਦੇ ਕਲਾਸਿਸ ਪਲੀਜ਼ ਹੈ ਨਾ ਭੈਣ ਜੀ ਧੀਰਜ ਕੌਰ ਇਜ਼ ਐਟ ਦ ਬੈਕ ਮੱਥਾ ਟੇਕ ਕੇ ਪਲੀਜ਼ ਆਪਣੇ ਆਪਣੀ ਕਲਾਸਾਂ ਨਿਕਲ ਜਾਓ ਅਤੇ ਭੈਣ ਜੀ ਪਰਮਜੀਤ ਕੌਰ ਅਤੇ ਭੈਣ ਜੀ ਕੁਲਵਿੰਦਰ ਕੌਰ ਵੀ ਆਏ ਹੈਗੇ ਆ ਉਹਨਾਂ ਦੀ ਕਲਾਸਾਂ 8 to 11s ਬੋਇਜ਼ ਐਂਡ ਗਰਲਸ ਕਲਾਸਿਸ ਇਫ ਯੂ ਕੈਨ ਮੇਕ ਯੂ ਵਾਈ ਟੂ ਯੋਰ ਕਲਾਸਿਸ ਐਂਡ ਭਾਈ ਮਨਿੰਦਰ ਸਿੰਘ ਇੰਗਲਿਸ਼ ਕਲਾਸਿਸ ਡਾਂਸ ਟੈਸ ਐਂਡ ਹੋਲ ਨੰਬਰ 3 ਇਫ ਯੂ ਕੈਨ ਮੇਕ ਯੂ ਵਾਈ ਦੇਅਰ ਇਜ਼ ਆਲਵੇਜ਼ ਆਪ ਜੀ ਦਾ ਬਹੁਤ ਧੰਨਵਾਦ ਭਾਈ ਅਮਰੀਕ ਸਿੰਘ ਨੇ ਅੱਜ ਲੈਕਚਰ ਕਰਨਾ ਹੈਗਾ ਕਿ ਜਿਸ ਜ਼ਿੰਦਗੀ ਦਾ ਮਕਸਦ ਕੀ ਹੈ ਵਾਟ ਇਜ਼ ਦ ਪਰਪਸ ਆਫ ਮਾਈ ਲਾਈਫ ਹੈ ਨਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਬਟਰ ਆ ਨਾ, ਬਟਰ ਫਰੀਜ਼ਰ ਚੋਂ ਕੱਢਿਆ ਤੁਸੀਂ, ਉਹਦੀ ਜਗ੍ਹਾ ਫਰਿੱਜ ਚ ਫਰੀਜ਼ਰ ਚ ਰੱਖਦੇ ਜੀ, ਉਹਨੂੰ ਤੁਸੀਂ ਓਵਨ ਚ ਰੱਖ ਦਿੱਤਾ ਤੇ ਕਹੋ ਕਿ ਹੁਣ ਇਹ ਠੰਡਾ ਰਹੂਗਾ, ਓਵਨ ਵੀ 180 ਡਿਗਰੀ ਦੇ ਉੱਪਰ ਗਰਮ ਹੋਵੇ, ਤੇ ਬਟਰ ਦਾ ਕੀ ਕਸੂਰ ਹੈ ਜੀ? ਬਟਰ ਨੂੰ ਤਾਂ ਅੱਗ ਪੈਣੀ ਪੈਣੀ ਆ। ਕੋਈ ਬੱਚਾ ਕਿਤੇ ਜੰਮਦਾ, ਕੋਈ ਬੱਚਾ ਜੰਮਦਾ ਬਿਮਾਰ ਜੰਮਿਆ, ਕੋਈ ਬੱਚਾ ਕਿਤੇ ਜੰਮਿਆ, ਕਿਸੇ ਬੱਚੇ ਨੂੰ ਇਹ ਸੋਝੀ ਨਹੀਂ ਹੈ ਕਿ ਗੁਰੂ ਨਾਂ ਦੀ ਕੋਈ ਵੀ ਚੀਜ਼ ਹੁੰਦੀ ਹੈ। ਉਹਦਾ ਡਿਫਰੈਂਟ ਹੋਊਗਾ ਪਰਪਸ ਆਫ ਲਾਈਫ, ਉਹਦਾ ਪਰਪਸ ਇੰਨਾ ਹੀ ਆ, ਉਹ ਕਰਮ ਭੋਗਣ ਆਇਆ ਆ, ਕਰਮ ਭੋਗ ਕੇ ਉਹ ਦੁਬਾਰਾ ਹੋਰ ਕਰਮਾਂ ਚ ਜਾਊਗਾ। ਹੋ ਸਕਦਾ ਕਿ ਉਹ ਆਪਣਾ ਇਹ ਕਰਮ ਭੋਗ ਲਵੇ ਤੇ ਨੈਕਸਟ ਜਨਮ ਚ ਉਹਨੂੰ ਗੁਰੂ ਮਿਲ ਜਾਵੇ, ਉਹ ਵੀ ਪਤਾ ਨਹੀਂ ਕਿੰਨੀਆਂ ਕੁ ਜੋਨਾਂ ਤੋਂ ਬਾਅਦ ਮਿਲ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗਲੀ ਪਰਪਸ ਇਜ਼ ਨੋਟ ਅ ਸੇਮ, ਗੋਲ ਇਜ਼ ਨੋਟ ਅ ਸੇਮ। ਅੱਛਾ, ਇੱਕ ਗੱਲ ਨਾ ਨਾਨਕ ਜੀ ਦੀ ਬੜੀ ਪਿਆਰੀ ਹੈ, ਸਤਿਗੁਰੂ ਨਾਨਕ ਜੀ ਨੂੰ ਤਾਂ ਹੀ ਕਿਹਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਨਾਨਕ ਜੀ ਉਹਨਾਂ ਨੂੰ ਵੀ ਪਿਆਰ ਕਰਦੇ ਆ ਜਿਹੜਿਆਂ ਨੇ ਕਦੀ ਰੱਬ ਨੂੰ ਦੇਖਿਆ ਨਹੀਂ, ਰੱਬ ਨੂੰ ਸਮਝਿਆ ਨਹੀਂ, ਰੱਬ ਨੂੰ ਨਾ ਸਮਝਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਰੱਬ ਨਹੀਂ ਆ। ਹੁਕਮ ਤੇਰਾ ਖਰਾ ਭਾਰਾ, ਵਾਹਿਗੁਰੂ ਜੀ ਤੁਹਾਡਾ ਇਹ ਸੰਸਾਰ ਨੂੰ ਚਲਾਉਣ ਵਾਲਾ ਹੁਕਮ ਆ ਨਾ, ਜਿਹੜਾ ਕਮਾਂਡ ਓਰਡਰ ਆ, ਇਹ ਬਹੁਤ ਸਟ੍ਰਿਕਟ ਆ। ਗੁਰਮੁਖ ਕਿਸੇ ਬੁਝਾਏ, ਕਿਸੇ ਗੁਰਮੁਖ ਬੰਦੇ ਨੂੰ ਸਮਝ ਪੈਂਦੀ ਆ, ਹੂ ਦੇ ਕੈਨ ਅੰਡਰਸਟੈਂਡ। ਇਉਂ ਕਹਿ ਨਾਨਕ, ਨਾਨਕ ਜੀ ਕਹਿੰਦੇ ਇੱਦਾਂ ਕਹਿ ਰਹੇ ਨਾਨਕ ਜੀ ਆਪ, ਕਿਉਂਕਿ ਕੱਕੇ ਨੂੰ ਔਂਕੜਾ ਨਾਨਕ ਜੀ ਸਰੀਰ ਰੂਪ ਚ ਕਹਿ ਰਹੇ ਆ। ਕਿਆ ਜੰਤ ਵਿਚਾਰੇ, ਵਿਚਾਰੇ ਜੰਤ ਕੀ ਤੇਰਾ ਪਾਤਸ਼ਾਹ ਜੀ ਲੱਭਣ ਜਾ ਤੁੱਧ ਭਰਮ ਭੁਲਾਏ। ਜਦੋਂ ਤੁਸੀਂ ਉਹਨਾਂ ਨੂੰ ਜਨਮ ਹੀ ਹੋਰ ਥਾਂ ਦੇ ਦਿੱਤਾ, ਜਦੋਂ ਉਹਨਾਂ ਨੂੰ ਗੁਰੂ ਹੀ ਨਹੀਂ ਬਖਸ਼ਿਆ, ਉਹਨਾਂ ਨੂੰ ਭਰਮਾਂ ਚ ਪਾ ਦਿੱਤਾ, ਵਾਹਿਗੁਰੂ ਜੀ ਉਹ ਤਾਂ ਵਿਚਾਰੇ ਆ, ਉਹਨਾਂ ਦਾ ਤਾਂ ਕਸੂਰ ਹੀ ਨਹੀਂ, ਇਹਨਾਂ ਜਨਤਾ ਕਹਿ ਬਸ ਕਿਛ ਨਹੀਂ, ਤੁਧ ਵੇਖੀ ਜਗਤ ਪਾਇਆ। ਸੋ ਇੱਕ ਕੈਟਾਗਰੀਜ ਇਹ ਬਣ ਗਈ ਆ। ਮੈਂ ਤਾਂ ਇਸ ਗੱਲ ਤੇ ਆਇਆ ਆ ਕਿ ਆਪਾਂ ਨੂੰ ਇੱਦਾਂ ਲੱਗਦਾ, ਸਾਡੇ ਬੱਚੇ ਫੀਲ ਕਰਦੇ ਆ, ਮੈਂ ਜੋ ਜੋ ਮੈਂ ਸੁਣਿਆ, ਉਹ ਕਹਿੰਦੇ ਡੈਡੀ ਮੰਮੀ ਆਲਵੇਜ਼ ਕਹਿੰਦੇ ਰਹਿੰਦੇ ਪਾਠ ਕਰੋ, ਉੱਠ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਆ, ਆਹ ਕਰਨਾ ਚਾਹੀਦਾ। ਆਹ ਗੋਰੇ ਕਿੰਨੇ ਤੁਰੇ ਫਿਰਦੇ ਆ, ਮੇਰੀਆਂ ਫਰੈਂਡਸ ਕਿੱਦੀਆਂ ਆ, ਉਹ ਮੇਕਅਪ ਵੀ ਕਰਦੀਆਂ ਆ, ਉਹ ਗੁਰਦੁਆਰੇ ਵੀ ਨਹੀਂ ਜਾਂਦੀਆਂ, ਉਹਨਾਂ ਨੂੰ ਲਾਈਫ 'ਚ ਖੁੱਲ ਵੀ ਆ ਬਹੁਤ, ਉਹ ਜਿੱਥੇ ਚਾਹੁਣ ਉੱਦਾਂ ਦੀ ਜ਼ਿੰਦਗੀ ਜੀਂਦੇ, ਉਹ ਤਾਂ ਬਹੁਤ ਸੋਹਣੀ ਲਾਈਫ ਆ। ਸਾਡੀ ਲਾਈਫ ਨੂੰ ਰਿਸਟ੍ਰਿਕਸ਼ਨਸ ਕਿਉਂ ਪਾਇਆ ਜਾ ਰਿਹਾ ਆ? ਮਰਨਾ ਤਾਂ ਉਹਨਾਂ ਨੇ ਵੀ ਆ, ਸੋਹਣੀ ਜ਼ਿੰਦਗੀ ਉਹਨਾਂ ਦੀ। ਆਈ ਵਾਂਟ ਟੂ ਬੀ ਲਾਈਕ ਦੈਟ। ਉਹ ਕਹਿੰਦੇ ਕਿ ਨਹੀਂ, ਆਪਣਾ ਲਾਈਫ ਦਾ ਪਰਪਸ ਸੇਮ ਆ ਕਿ ਆਪਾਂ ਸੱਚਖੰਡ ਜਾਣਾ। ਉਹ ਬੱਚਾ ਕਹਿੰਦਾ ਨਹੀਂ ਮੈਂ ਨਹੀਂ ਜਾਣਾ, ਮੈਂ ਮੁੜ ਕੇ ਆਜੂੰਗਾ, ਤੂੰ ਮੈਨੂੰ ਮਨ ਮਰਜ਼ੀ ਕਰਨ ਦੇ ਬਸ ਮਾਂ। ਸਿੰਪਲ ਇਜ਼ ਦੈਟ, ਹੈ ਨਾ, ਇਹ ਇੱਕ ਨੋਰਮਲ ਗੱਲ ਆ। ਅੱਛਾ, ਆਪਾਂ ਇੱਕ ਨਾ ਸਿੱਖੀ ਕਲਾਸ ਕੀਤੀ ਸੀ ਮੈਂ ਬੱਚਿਆਂ ਦੇ ਨਾਲ, ਮੇਰਾ ਬੜਾ ਪਿਆਰਾ ਫਰੈਂਡ ਆ, ਡਾਕਟਰ ਆ, ਹਿੰਦੂ ਫੈਮਿਲੀ ਦੇ ਵਿੱਚੋਂ ਆ। ਉਸ ਬੰਦੇ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ ਜੀ, ਵੈਰੀ ਰਿਚ ਫੈਮਿਲੀ, ਮੇਰੇ ਨਾਲ ਬਹੁਤ, ਜਦੋਂ ਦਾ ਮੈਂ ਇੱਥੇ ਆਇਆ ਉਦੋਂ ਦਾ ਪਿਆਰ ਆ ਉਹ ਨਾਲ।

ਕਿਹੜਾ ਕੰਮ ਕਰਨਾ ਕਿ ਮੈਂ ਪੈਸੇ ਕਮਾਉਣੇ ਆ, ਫਿਰ ਪੈਸੇ ਕਮਾਉਣ ਤੋਂ ਬਾਅਦ ਗੈਟਿੰਗ ਮੈਰਿਡ, ਦੈਨ ਹੈਵਿੰਗ ਚਿਲਡਰਨ, ਬੱਚੇ ਹੋਣੇ ਚਾਹੀਦੇ, ਫੈਮਿਲੀ ਹੋਣੀ ਚਾਹੀਦੀ ਹੈ ਨਾ ਜੀ, ਫਿਰ ਆਪਣੇ ਘਰ ਲੈਣੇ, ਹੋਰ ਪ੍ਰੈਮਿਸਿਸ ਹੋਣੀਆਂ ਚਾਹੀਦੀਆਂ ਆ, ਹੋਰ ਆਪਣੇ ਕੋਲ ਸਾਜੋ ਸਮਾਨ ਹੋਣੇ ਚਾਹੀਦੇ ਆ, ਫਿਰ ਗਰੋਇੰਗ ਓਲਡ ਐਂਡ ਡਾਇੰਗ, ਦਿਸ ਇਜ਼ ਦਾ ਪਰਪਸ ਆਫ ਲਾਈਫ। ਐਂਡ ਇਹ ਝੂਠ ਨਹੀਂ ਆ, ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਆ ਕਿ ਇੱਕ ਆਮ ਬੰਦੇ ਨੂੰ ਜਿਹਨੂੰ ਤੂੰ ਭਰਮ ਚ ਭੁਲਾਇਆ ਆ ਨਾ ਵਾਹਿਗੁਰੂ ਜੀ, ਦੇ ਥਿੰਕ ਦਿਸ ਐਂਡ ਦੈਟ ਇਜ਼ ਬੈਟਰ, ਉਹਨਾਂ ਨੂੰ ਲੱਗਦਾ ਇਹੀ ਚੰਗਾ। ਇੱਕ ਬਜ਼ੁਰਗ ਆਪਣੇ ਕੋਲ ਇੱਥੇ ਆਉਂਦੇ ਹੁੰਦੇ ਸੀ ਅਤੇ ਮੈਂ ਇੱਥੋਂ ਕੀਰਤਨ ਕੀਤਾ ਅਤੇ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਮੇਰੇ ਪਿਤਾ ਜੀ ਚੜ੍ਹਾਈ ਕੀਤੇ ਸੀ। ਉਹ ਕਹਿੰਦਾ ਕਿ ਅਮਰੀਕ ਸਿੰਘ, ਮੈਂ ਸੱਚਖੰਡ ਦੀ ਜਾਂ ਰੀਕਨੇਸ਼ਨ ਤੋਂ ਫਰੀ ਹੋਣ ਦੀ ਆਸ ਨਹੀਂ ਰੱਖਣਾ ਚਾਹੁੰਦਾ, ਮੇਰੇ ਇੰਨੇ ਬੱਚੇ ਆ, ਮੇਰੇ ਦੋਤੇ ਪੋਤੀਆਂ, ਮੈਂ ਉਹਨਾਂ 'ਚ ਬਹੁਤ ਖੁਸ਼ ਹਾਂ ਅਤੇ ਮੈਂ ਜੰਮ ਕੇ ਫਿਰ ਇਹਨਾਂ 'ਚ ਆਉਣਾ ਚਾਹੁੰਦਾ। ਮੈਂ ਕਿਹਾ ਬਾਬਾ ਜੀ ਵੀ ਤੁਹਾਨੂੰ ਕੀ ਗਰੰਟੀ ਹੈ ਕਿ ਤੁਸੀਂ ਜੰਮ ਕੇ ਇੱਥੇ ਆਓਗੇ? ਮਹਾਰਾਜ ਕਹਿੰਦੇ ਕੁੱਤੇ ਵੇਲੇ ਵੀ ਬਣ ਸਕਦੇ ਹਾਂ, ਮੈਂ ਇਹੀ ਵਰਡ ਬੋਲਿਆ ਸੀ। ਮੈਂ ਕਿਹਾ ਵੀ ਜੇ ਉਹ ਬਣ ਗਿਆ ਤਾਂ ਫਿਰ ਕਿੱਥੇ ਜਾਓਗੇ, ਅਤੇ ਹੋ ਸਕਦਾ ਯੂਮੀਕਾ 'ਚ ਪੈਦਾ ਹੋ ਜਾਓ, ਫਿਰ ਕੀ ਕਰੋਗੇ? ਕਹਿੰਦੇ ਆ ਤਾਂ ਮੈਂ ਸੋਚਿਆ ਹੀ ਨਹੀਂ ਸੀ। ਮੈਂ ਕਿਹਾ ਬਸ ਇਸੇ ਸੋਚਣ ਲਈ ਤਾਂ ਗੁਰੂ ਨਾਨਕ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ ਨਾ ਆਪਾਂ ਨੂੰ, ਕਿ ਸੋਚ ਤਾਂ ਸਹੀ। ਅੱਛਾ, ਬੱਚਿਆਂ ਦੇ ਵਿੱਚ ਹੁਣ ਜਦੋਂ ਇਹ ਸੋਚ ਪਾ ਦਿੱਤੀ ਗਈ ਆ ਤਾਂ ਉਹਨਾਂ ਦਾ ਇੱਕ ਐਂਬੀਸ਼ਨਸ ਬਣਿਆ ਕਿ ਆਈ ਵਾਂਟ ਟੂ ਬੀ ਅ ਰਿਚ, ਮੈਂ ਇੰਨਾ ਕੁ ਪੈਸਾ ਕਮਾ ਲਵਾਂ ਕਿ ਲੋਕ ਮੈਨੂੰ ਕਹਿਣ ਕਿ ਇਹ ਬਹੁਤ ਮਸ਼ਹੂਰ ਬੰਦਾ, ਬਹੁਤ ਵੱਡਾ ਬੰਦਾ ਆ। ਸ਼ਾਇਦ ਆਪ ਦੇ ਵਿੱਚੋਂ ਕਈ ਕਹਿੰਦੇ ਹੋਣ ਕਿ ਇਹ ਤਾਂ ਗੁੱਡ ਚੀਜ਼ ਹੈ, ਇੱਦਾਂ ਹੋਣੀ ਚਾਹੀਦੀ ਆ, ਹੋਣੀ ਚਾਹੀਦੀ ਆ, ਪਰ ਬੈਲੈਂਸ ਆਫ ਲਾਈਫ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਆਪਾਂ ਆਹੀ ਚੀਜ਼ ਸਿਖਾਈ ਬੱਚਿਆਂ ਨੂੰ ਤਾਂ ਭਾਈ ਸਾਹਿਬ ਜੀ ਦੀ ਵਾਰ ਆ, ਕਹਿੰਦੇ ਦੇਖ ਨਾ ਚੱਲੇ ਅੱਗੇ ਟੋਆ। ਲਾਈਫ ਕਦੋਂ ਐਂਡ ਹੋਈ ਉਸ ਬੱਚੇ ਨੂੰ ਕਦੀ ਵੀ ਪਤਾ ਨਹੀਂ ਲੱਗਣਾ। ਐਂਡ ਜੋ ਪੇਰੈਂਟਸ ਨੇ ਪਾਇਆ ਉਹ ਉਹਨਾਂ ਨੇ ਲਿਆ। ਪਰਪਸ ਆਫ ਲਾਈਫ, ਪਰਪਸ ਇਜ਼ ਚੇਂਜ। ਮੈਂ ਆਪ ਜੀ ਨਾਲ ਅੱਗੇ ਗੱਲ ਸ਼ੇਅਰ ਕੀਤੀ ਹੈ ਨਾ, ਆਪਾਂ ਤਾਂ ਕਿਹੜੀ ਜੇਲ੍ਹ ਦੀ ਫੋਟੋ ਹੈ ਜੀ, ਨਹੀਂ ਲੈਸਟਰ ਦੀ ਜਿੱਥੇ ਮੈਂ ਕੰਮ ਕਰਦਾ। ਇਹ ਬਾਹਰੋਂ ਦੇਖਣ ਨੂੰ ਕਿਲਾ ਜਿਹਾ ਲੱਗਦਾ, ਬਹੁਤ ਸਾਰੇ ਬੰਦੇ ਨਾ ਉਹ ਟੂਰਿਸਟ ਆ ਜਾਂਦੇ ਇੱਥੇ ਫੋਟੋਆਂ ਖਿੱਚਣੀਆਂ, ਅਤੇ ਉਹ ਕਹਿੰਦੇ ਕਿ ਇਹ ਭਾਈ ਇਹ ਪ੍ਰਿਜ਼ਨ ਆ, ਇਹ ਤੁਹਾਡਾ ਫੋਟੋ ਖਿੱਚਣ ਵਾਲਾ ਕਿਲਾ ਨਹੀਂ ਹੈਗਾ। ਸੋ ਇਹ ਬਹੁਤ ਪੁਰਾਣੀ ਪ੍ਰਿਜ਼ਨ ਆ, ਇਹਨੂੰ ਰਨ ਕਰਨਾ ਵੀ ਔਖਾ ਆ ਉਹਨਾਂ ਲਈ, ਬਟ ਇੱਥੇ ਰਿਮਾਂਡ ਪ੍ਰਿਜ਼ਨ, ਕਿਉਂਕਿ ਇੱਥੋਂ ਕੋਰਟ ਬਹੁਤ ਲੱਗੇ ਆ, ਉਹ ਪ੍ਰਿਜ਼ਨਰ ਨੂੰ ਕੱਢ ਕੇ ਕੋਰਟ 'ਚੋਂ ਲਿਆ ਕੇ ਫਿਰ ਉੱਥੇ ਲੈ ਜਾਂਦੇ ਆ, ਫਿਰ ਇੱਥੋਂ ਜਦੋਂ ਉਹਨਾਂ ਨੂੰ ਸਜ਼ਾ ਹੋ ਜਾਂਦੀ ਆ ਅਤੇ ਫਿਰ ਕਿਤੇ ਹੋਰ ਭੇਜ ਦਿੰਦੇ ਆ। ਅਤੇ ਇੱਥੇ ਦੇ ਪ੍ਰਿਜ਼ਨ ਸਿਸਟਮ ਦੇ ਵਿੱਚ ਕੈਟਾਗਰੀ ਏ ਬੀ ਸੀ ਡੀ, ਸ਼ਾਇਦ ਮੈਂ ਆਪ ਜੀ ਨਾਲ ਗੱਲ ਸ਼ੇਅਰ ਕੀਤੀ ਸੀ, ਅਤੇ ਮੈਂ ਉਹਨਾਂ ਨੂੰ ਸਵਾਲ ਪਾ ਤਾ। ਮੈਂ ਕਿਹਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਏ ਬੀ ਸੀ ਡੀ ਕੀ ਹੁੰਦੀ ਪ੍ਰਿਜ਼ਨ, ਤੁਸੀਂ ਬੀ 'ਚ ਆ? ਕਹਿੰਦੇ ਹਾਂਜੀ। ਮੈਂ ਕਿਹਾ ਤੁਸੀਂ ਕਿਹੜੀ ਪ੍ਰਿਜ਼ਨ 'ਚ ਜਾਣਾ ਚਾਹੋਗੇ? ਓਲ ਸੈਡ ਡੀ,

ਭਾਈ ਤੂੰ ਦੱਸ ਕੀ ਹੋਇਆ? ਉਹ ਕਹਿੰਦਾ ਨੋ ਕਮੈਂਟ। ਕਹਿੰਦਾ ਤੈਨੂੰ ਜੇਲ੍ਹ ਭੇਜ ਦੇਣਾ ਫਿਰ ਅਸੀਂ? ਕਹਿੰਦਾ ਨੋ ਕਮੈਂਟ। ਉਹ ਕਹਿੰਦੇ ਚੱਲ ਫਿਰ। ਉਹ ਜਦੋਂ ਮੈਨੂੰ ਦੱਸਿਆ, ਮੈਂ ਕਿਹਾ ਵੀ ਤੈਨੂੰ ਇਹ ਗਲਤ ਗਾਈਡ ਕੀਤਾ ਉਹਨਾਂ ਨੇ, ਤੈਨੂੰ ਐਕਚੁਲੀ ਉਹੀ ਦੱਸਣਾ ਚਾਹੀਦਾ ਸੀ ਜੋ ਹੋਇਆ ਸੀ ਉੱਥੇ। ਹੋ ਸਕਦਾ ਤੈਨੂੰ ਰਿਮਾਂਡ ਦੇ ਦਿੰਦੇ ਉੱਥੇ ਹੀ, ਉਹ ਤੇਰਾ ਪਾਸਪੋਰਟ ਰੱਖ ਲੈਂਦੇ। ਹੁਣ ਉਹਨੇ ਅਪਲਾਈ ਕੀਤੀ, ਪਰ ਉਹ ਇੰਨਾ ਕੁ ਰੋਇਆ, ਕਹਿੰਦਾ 12 ਸਾਲ ਬਾਅਦ ਮੇਰੀ ਕੁੜੀ ਹੋਈ ਆ ਜੀ, ਛੋਟੀ ਜਿਹੀ ਬੱਚੀ ਆ, ਮੈਂ ਸਿਰਫ 3 ਦਿਨ ਲਈ ਆਇਆ ਸੀ, ਅਤੇ ਹੁਣ ਕੇਸ ਚੱਲੂਗਾ, ਕੇਸ ਦੇ ਵਿੱਚ ਗਵਾਹ ਭੁਗਤਣਗੇ, ਪ੍ਰੋਬੇਬਲੀ 6 ਮਹੀਨੇ ਤਾਂ ਕਿਤੇ ਨਹੀਂ, 3 ਤੋਂ 6 ਮਹੀਨੇ ਤਾਂ ਵਿਚਾਰਾ ਕਿਤੇ ਨਹੀਂ ਨਾ ਗਿਆ, ਹੋ ਸਕਦਾ ਬਾਹਰ ਤਾਂ ਹੋ ਜਾਵੇ। ਪਰ ਉਹਨੂੰ ਉਪਾਧ ਚੁੰਬੜ ਗਿਆ। ਇੱਕ ਪਾਸੇ ਉਹ ਪ੍ਰਿਜ਼ਨਰ ਆ ਜਿਹੜੇ ਕਹਿੰਦੇ ਆ ਭਾਈ ਅਸੀਂ ਤਾਂ ਆ ਗਏ, ਹੁਣ 6 ਮਹੀਨੇ ਰਵਾਂਗੇ, ਉਦੋਂ ਬਾਅਦ ਫਿਰ ਆਜ਼ਮਾਂਗੇ। ਉਹ ਇੰਜੋਏ ਕਰਨ ਲੱਗ ਪੈਂਦੇ ਆ। ਪਰ ਜੇਲ੍ਹ ਜੇਲ੍ਹ ਆ। ਤੁਹਾਨੂੰ ਲੱਗ ਰਿਹਾ, ਮੈਨੂੰ ਵੀ ਲੱਗ ਰਿਹਾ ਕਿ ਅਸੀਂ ਇਸ ਦੁਨੀਆਂ 'ਤੇ ਆਏ ਹਾਂ, ਮਾਣੂ ਇਕੱਲੇ ਉੱਠੀ ਚੱਲੇ ਸਾਧ ਨਹੀਂ, ਇਹ ਵਹੀ ਗੱਲ ਹੈ। ਸੇਮ ਥਿੰਗ ਮਹਾਰਾਜ ਕਹਿੰਦੇ, ਪੁੱਤ ਪ੍ਰਿਜ਼ਨ ਦਾ ਪ੍ਰਿਜ਼ਨ ਆ, ਤੈਨੂੰ ਇਹ ਤਾਂ ਚੰਗੀ ਲੱਗਦੀ ਆ ਕਿਉਂਕਿ ਤੈਨੂੰ, ਤੂੰ ਹਲੇ ਆਪਣੇ ਘਰ ਦੇ ਆਰਾਮ ਨਹੀਂ ਦੇਖੇ, ਕਿਉਂਕਿ ਤੂੰ ਵਾਹਿਗੁਰੂ ਜੀ ਦਾ ਸੱਚਖੰਡ ਨਹੀਂ ਦੇਖਿਆ, ਕਿਉਂਕਿ ਸੱਚਖੰਡ ਦੇ ਵਿੱਚ ਜਾਣਾ ਆ ਅਤੇ ਉੱਥੇ ਦੀ ਜਿਹੜਾ ਆਰਾਮ ਆ ਨਾ, ਕਿ ਤੁਸੀਂ ਵਾਹਿਗੁਰੂ ਜੀ ਬਣ ਜਾਣਾ, ਤੁਸੀਂ ਇਸ ਦੁਨੀਆਂ ਦੇ ਮਾਲਕ ਬਣ ਜਾਣਾ, ਉਹ ਆਪਾਂ ਬਸ ਉਹ ਤੋਂ ਟੁੱਟੇ ਹੋਏ ਹਾਂ। ਐਕਚੁਲੀ ਵੀ ਆਰ ਹੁਣ ਨਵੀਂ ਤਰ੍ਹਾਂ ਦੀ ਪ੍ਰਿਜ਼ਨ ਆ, ਇਹ ਵੀ ਇੱਕ ਤਰ੍ਹਾਂ ਦੀ ਪ੍ਰਿਜ਼ਨ ਹੈ ਜੀ। ਸੋਹਣੀ ਫੋਟੋ ਬਣਾਈ ਸੀ ਕਿਸੇ ਨੇ, ਦੈਟਸ ਵਾਈ ਕਹਿੰਦੇ ਇਹਨੂੰ ਕਹਿੰਦੇ ਸੈਲਫੋਨ। ਉਹ ਭੈਣ ਜੀ ਨੇ ਛੱਡਿਆ ਸੈਲਫੋਨ। ਕੈਨ ਯੂ ਇਮੈਜਿਨ ਕਿ ਮਾਈਂਡ ਗੇਮ, ਜਿਹੜੇ ਭਾਈ ਸਾਹਿਬ ਆਏ ਸੀ ਨਾ, ਕੌਨਸ਼ੀਅਸ ਸਬ ਕੌਨਸ਼ੀਅਸ ਮਾਈਂਡ ਦੀ ਗੱਲ ਕਰਦੇ ਸੀ, ਇਹ ਕੱਢ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ, ਸਾਨੂੰ ਲੱਗਦਾ ਆ ਕੋਈ ਵੱਡੀ ਗੱਲ ਨਹੀਂ ਹੈਗੀ ਇਹ। ਜਦੋਂ ਸਾਰਾ ਦਿਨ ਮੈਂ ਪ੍ਰਿਜ਼ਨ ਦੇ ਵਿੱਚ ਰਹਿੰਦੇ ਹਾਂ, ਕੋਈ ਫੋਨ ਨਹੀਂ, ਕੋਈ ਇਲੈਕਟ੍ਰੋਨਿਕ ਮੀਡੀਆ ਨਹੀਂ, ਕੋਈ ਕੁਛ ਨਹੀਂ ਹੁੰਦਾ ਉੱਥੇ, ਅਤੇ ਉੱਥੇ ਫਿਰ ਸਾਰਾ ਦਿਨ ਨਾ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਚੱਲਦਾ। ਗੇਟ ਖੋਲਦੇ, ਤੁਰਦੇ ਫਿਰਦੇ ਅੰਦਰ ਬਹੁਤ ਕਰਨਾ ਪੈਂਦਾ, ਅਤੇ ਕੋਈ ਨਾ ਕੋਈ ਦਿਮਾਗ 'ਚ ਕੀਰਤਨ ਚੱਲੀ ਜਾਂਦਾ। ਅਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਆ, ਉਹ ਫਿਰ ਕਦੀ ਆਹ ਮਾੜੀ ਖਬਰ ਆ ਗਈ ਪੰਜਾਬ ਤੋਂ, ਕਦੀ ਆਹ ਮਾੜੀ ਖਬਰ ਆ ਗਈ ਪੰਜਾਬ ਤੋਂ, ਅੱਧੀ ਲਾਈਫ ਉਹਦੇ ਡਿਪਰੈਸ਼ਨ 'ਚ, ਦੂਜਿਆਂ ਦੀ ਚਿੰਤਾ ਲਈ ਜਾਂਦੇ ਆ, ਐਵੇਂ ਹਾਏ ਉਹਦਾ ਕੀ ਬਣੂਗਾ, ਹਾਏ ਇਹਦਾ ਕੀ ਬਣੂਗਾ। ਮਹਾਰਾਜ ਕਹਿੰਦੇ ਪਹਿਲਾਂ ਤੂੰ ਆਪਣਾ ਦੇਖ, ਤੇਰਾ ਕੀ ਬਣੂਗਾ। ਹੁਣ ਆਪਾਂ ਅਕਸਰ ਗੱਲ ਸ਼ੁਰੂ ਕਰਨ ਲੱਗੇ ਹਾਂ ਜੀ, ਜਿਹਨਾਂ ਦਾ ਪਰਪਜ਼ ਡਿਫਰੈਂਟ ਆ, ਉਹਨਾਂ ਨਾਲ ਆਪਾਂ ਗੱਲ ਨਹੀਂ ਕਰ ਰਿਹਾ। ਜਦੋਂ ਉਹਨਾਂ ਨਾਲ ਮੈਂ ਗੱਲ ਕਰਦਾ ਹੁੰਦਾ, ਉਹਨਾਂ ਦੇ ਲੈਵਲ 'ਤੇ ਪਰਪਜ਼ 'ਤੇ ਗੱਲ ਕਰਦਾ ਹੁੰਦਾ। ਪਰ ਅੱਜ ਵਾਲਾ ਪਰਪਜ਼ ਇਹ ਆ, ਜੇ ਕੋਈ ਰਾਜੇ ਦੇ ਘਰ ਬੱਚਾ ਜੰਮ ਪਵੇ, ਇਮੈਜਿਨ ਸੰਬਨ ਬੋਰਨ ਇਨ ਅ ਕਿੰਗਸ ਫੈਮਿਲੀ, ਅਤੇ ਉਹ ਬੱਚਾ ਭੀਖ ਮੰਗਣ ਤੁਰ ਪਵੇ, ਉਹਨੂੰ ਪਤਾ ਹੀ ਨਾ ਹੋਵੇ ਮੈਂ ਰਾਜੇ ਦਾ ਪੁੱਤ ਹਾਂ, ਉਹਦੇ ਲਈ ਇਹ ਬਹੁਤ, ਆਪਾਂ ਕਹਾਂਗੇ ਇਹਦਾ ਦਿਮਾਗ ਖਰਾਬ ਆ, ਇਹਨੂੰ ਪਤਾ ਹੀ ਨਹੀਂ ਆ। ਉਹ ਭਿਖਾਰੀ ਦੇ ਨਾਲੋਂ ਵੀ ਜ਼ਿਆਦਾ ਉਹ ਡੇਂਜਰਸ ਹੁੰਦਾ ਆ, ਕਿਉਂਕਿ ਉਹਨੂੰ ਆਪਣਾ ਆਪ ਦਾ ਗਿਆਨ ਨਹੀਂ ਆ। ਇੱਕ ਗੱਲ ਹੁਣ ਇੱਥੇ ਆਪਾਂ ਨੂੰ ਫੀਲ ਕਰਨੀ ਪੈਣੀ ਆ ਕਿ ਵੀ ਆਰ ਬੋਰਨ ਇਨ ਗੁਰੂ ਨਾਨਕ ਜੀਜ਼ ਫੈਮਿਲੀ। ਜਦੋਂ ਤੁਸੀਂ ਇਹ ਫੀਲ ਕਰੋਗੇ ਨਾ, ਆਪਾਂ ਰਾਜ ਦੇ ਘਰ 'ਚ ਜੰਮੇ ਹਾਂ। ਕਿੰਨੇ ਲੋਕੀ ਸੜਕਾਂ 'ਤੇ ਤੁਰੇ ਫਿਰਦੇ ਆ, ਆਵਾਰਾ ਘੁੰਮਦੇ ਆ। ਮੇਰੇ ਨਾਲ ਨਾ ਇੱਕ ਮਲਟੀਫੇਸ ਦੇ ਵਿੱਚ ਇੱਕ ਐਂਗਲੀਕਨ ਚੈਪਲੇਨ ਆ ਬੀਬੀ, ਸ਼ੀ ਇਜ਼ ਅਬਾਊਟ 50 ਈਅਰ ਓਲਡ, ਅਤੇ ਮੈਂ ਉਹਨੂੰ, ਉਹ ਡਿਵੋਰਸ ਹੀ ਆ, ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਵਿਆਹ ਨਹੀਂ ਕਰਾਇਆ? ਕਹਿੰਦੀ ਲਾਈਫ ਇੱਦਾਂ ਬਹੁਤ ਸੋਹਣੀ ਚੱਲਦੀ ਆ, ਮੈਂ ਜੇਲ੍ਹ 'ਚ ਨਹੀਂ ਰਹਿ ਸਕਦੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਸਾਰਾ ਵੀ ਇਹ ਜੇਲ੍ਹ ਨਹੀਂ ਹੁੰਦੀ ਫੈਮਿਲੀ ਲਾਈਫ, ਫੈਮਿਲੀ ਲਾਈਫ ਇਜ਼ ਅ ਰਿਸਪੋਂਸੀਬਿਲਿਟੀਜ਼, ਅਸੀਂ ਇੱਕ ਦੂਜੇ ਦੀ ਲੁੱਕ ਆਫਟਰ ਕਰਨੀ, ਅਤੇ ਵਾਹਿਗੁਰੂ ਜੀ ਨੇ ਸਾਡੀ ਡਿਊਟੀ ਲਾਈ ਆ, ਇਹ ਦਿਸ ਇਜ਼ ਅ ਪਰਪਜ਼ ਆਫ ਲਾਈਫ ਐਜ਼ ਵੈਲ, ਜਿੱਦਾਂ ਉਹਨਾਂ ਨੇ ਕਿਹਾ ਸੀ ਪਰਪਜ਼ ਆਫ ਲਾਈਫ ਵੀ ਆ। ਕੋਵਿਡ ਆ ਗਿਆ ਉਦੋਂ ਜੀ, ਅਤੇ ਕੋਵਿਡ ਦੇ ਵਿੱਚ ਉਹ ਘਰ ਇਕੱਲੀ ਰਹਿ ਗਈ। ਜਦੋਂ ਘਰ ਇਕੱਲੀ ਰਹਿ ਗਈ, ਪਾਣੀ ਨਹੀਂ ਪੀ ਸਕੀ, ਰੋਟੀ ਨਹੀਂ ਖਾ ਸਕੀ, ਉਹ ਉਦੋਂ ਚੈਰਿਟੀਜ਼ ਕਰਦੀਆਂ ਹੁੰਦੀਆਂ ਸੀਗੀਆਂ ਇਹ ਕੰਮ, ਕਿ ਘਰ ਫੂਡ ਰੱਖ ਜਾਂਦੇ ਸੀ। ਅਤੇ ਆਫਟਰ 3 ਮੰਥ ਜਦੋਂ ਵਾਪਸ ਆਈ, ਅਤੇ ਮੈਂ ਉਹਨੂੰ ਪੁੱਛਿਆ ਵੀ ਕਿੱਦਾਂ ਨਾ, ਅਤੇ ਰੋਣ ਲੱਗ ਪਈ। ਕਹਿੰਦੀ ਕਿ ਜਦੋਂ ਮੈਂ ਬਿਮਾਰ ਪਈ

ਸੀ ਨਾ ਤੇ ਮੈਨੂੰ ਤੇਰੀਆਂ ਗੱਲਾਂ ਮੇਰੇ ਕੰਨਾਂ 'ਚ ਗੂੰਜਦੀਆਂ ਸੀਗੀਆਂ ਵੀ ਫੈਮਿਲੀ ਦੀ ਲੋੜ ਆ। ਬੰਦੇ ਨੂੰ ਲੱਗਦਾ ਆ ਥੋੜ੍ਹੇ ਜਿਹੇ ਨੇਮ ਐਂਡ ਫੇਮ ਲਈ ਕਿ ਇਹ ਧਰਮ ਜਿਹੜਾ ਆ ਸਾਨੂੰ ਗਲਤ ਰਾਹ 'ਤੇ ਪਾਈ ਜਾਂਦਾ, ਇਹ ਤਾਂ ਬੜੀਆਂ ਰਿਸਟ੍ਰਿਕਸ਼ਨਸ ਲਾ ਰਹੇ ਆ, ਇੰਨੀਆਂ ਰਿਸਟ੍ਰਿਕਸ਼ਨਸ ਲਾ ਕੇ ਥੋੜ੍ਹੀ ਜ਼ਿੰਦਗੀ ਚੱਲਦੀ ਹੁੰਦੀ ਆ। ਆਪਾਂ ਸਾਰਾ ਕੁਛ ਕਰੀਏ, ਆਪਾਂ ਨੱਚੀਏ ਗਾਈਏ ਵੀ, ਭੰਗੜੇ ਪਾਈਏ, ਸ਼ਰਾਬਾਂ ਵੀ ਪੀਏ, ਸਾਰਾ ਕੁਛ ਕਰੀ ਚੱਲੀਏ, ਅਤੇ ਬਾਅਦ 'ਚ ਜਾ ਕੇ ਆਪਾਂ ਗੁਰੂ ਨਾਨਕ ਜੀ ਕੋਲ ਮਾਫ਼ੀ ਮੰਗ ਲਾਂਗੇ, ਅਤੇ ਗੁਰੂ ਨਾਨਕ ਜੀ ਤਾਂ ਸਾਡੇ ਉੱਦਾਂ ਹੀ, ਸਤਿਗੁਰ ਸਦਾ ਦਿਆਲ ਹੈ ਭਾਈ। ਪਰ ਇੱਦਾਂ ਹੁੰਦਾ ਨਹੀਂ। ਇੱਕ ਗੱਲ ਬਹੁਤ ਕਲੀਅਰ ਆ ਕਿ ਵੀ ਆਰ ਸਿਟਿੰਗ ਇਨ ਅ ਸੰਗਤ, ਵੀ ਆਰ ਸਿਟਿੰਗ ਇਨ ਅ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਜੀ, ਵੀ ਆਰ ਵੈਰੀ ਲੱਕੀ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਨਾਓ ਹੇਅਰ ਇਨ ਦਿਸ ਸੰਗਤ ਓਲ ਗੋਲ ਇਜ਼ ਅ ਸੇਮ। ਸਾਡੇ ਸਾਰਿਆਂ ਦਾ ਗੋਲ ਇੱਕ ਸੇਮ ਆ, ਕਿਉਂਕਿ ਸਾਡਾ ਗੁਰੂ ਜੀ ਸੇਮ ਆ, ਬਸ ਸਿੰਪਲ ਇਜ਼ ਦੈਟ। ਅਤੇ ਇੱਥੇ ਗੋਲ ਆਉਂਦਾ ਆ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ, ਅਤੇ ਗੁਰੂ ਸਾਹਿਬ ਜੀ ਹਰ ਸ਼ਬਦ ਦੇ ਵਿੱਚ ਮਨਮੁੱਖ ਵੇਮੁੱਖ ਦੀ ਗੱਲ ਕਰਕੇ ਫਿਰ ਗੁਰਮੁੱਖ ਦੀ ਗੱਲ ਕਰਨ ਲੱਗ ਪੈਂਦੇ ਆ। ਤੁਸੀਂ ਬਹੁਤ ਵਾਰੀ ਗੁਰਬਾਣੀ 'ਚ ਪੜ੍ਹਿਆ, ਆਪਾਂ ਇੱਥੇ ਬਹੁਤ ਵਾਰੀ ਡਿਸਕਸ ਕੀਤਾ ਕਿ ਗੁਰਮੁੱਖ ਕੀ ਹੁੰਦਾ, ਮਨਮੁੱਖ ਕੀ ਹੁੰਦਾ। ਮਨਮੁੱਖ ਇਜ਼ ਅ ਸੈਲਫ ਵਿਲਡ ਪਰਸਨ, ਉਹ ਕਹਿੰਦਾ ਗੁਰੂ ਜੀ ਕੀ ਕਹਿੰਦੇ ਆ, ਮੰਮੀ ਡੈਡੀ ਕੀ ਕਹਿੰਦੇ ਆ, ਆਈ ਡੋਂਟ ਕੇਅਰ ਅਬਾਊਟ ਇਟ, ਮੇਰੀ ਆਪਣੀ ਲਾਈਫ ਆ, ਮੈਨੂੰ ਡਿਸਟਰਬ ਨਾ ਕਰੋ, ਜੀਣ ਦਿਓ, ਫਰੀਡਮ ਹੈ ਇਸ ਕੰਟਰੀ ਦੇ ਵਿੱਚ, ਤੁਸੀਂ ਮੈਨੂੰ ਆਹ ਨਹੀਂ ਕਹਿ ਸਕਦੇ, ਤੁਸੀਂ ਮੈਨੂੰ ਉਹ ਨਹੀਂ ਕਹਿ ਸਕਦੇ, ਈਵਨ ਦੇ ਕੋਲ ਦਾ ਪਲੀਜ਼, ਹੈ ਨਾ। ਛੋਟੇ ਛੋਟੇ ਬੱਚਿਆਂ ਨੂੰ ਪਤਾ ਲੱਗ ਗਿਆ ਹੁਣ ਵੀ ਪਲੀਜ਼ ਸੱਦਣੀ ਆ ਬਈ। ਅਤੇ ਗੁਰਮੁਖ ਕੀ ਹੈ ਜੀ? ਅੱਛਾ, ਗੁਰਮੁਖ ਦੇ ਖੱਖੇ ਨੂੰ ਸਿਹਾਰੀ ਆ, ਤੁਸੀਂ ਦੇਖਿਓ ਹੈ ਨਾ। ਜਦੋਂ ਮੈਂ ਗ੍ਰਾਮਰ ਨਹੀਂ ਸੀ ਪੜ੍ਹਦਾ ਉਦੋਂ ਨਹੀਂ ਸੀ ਪਤਾ, ਉਦੋਂ ਸਿਰਫ ਇਹੀ ਮੀਨਿੰਗ ਮੈਨੂੰ ਪਤਾ ਸੀ ਵੀ ਗੁਰੂ ਵੱਲ ਨੂੰ ਮੁੱਖ ਕੀਤਿਆਂ ਗੁਰੂ ਜੀ ਦੀ ਗੱਲ ਸੁਣਿਆ। ਅਤੇ ਖੱਖੇ ਦੀ ਸਿਹਾਰੀ ਇਹ ਦੱਸਦੀ ਆ ਗੁਰੂ ਜੀ ਦੇ ਅਨੁਸਾਰੀ ਹੋਇਆਂ, ਵੈਨ ਯੂ ਵੀ ਆਰ ਫੋਲੋਇੰਗ ਦਾ ਗੁਰੂ ਜੀ ਪਾਥ, ਉਹ ਸਿਹਾਰੀ ਦੱਸਦੀ ਆ ਗੁਰੂ ਦੇ ਅਨੁਸਾਰੀ ਹੋਣਾ, ਗੁਰੂ ਜੀ ਦੇ ਅੱਗੇ ਸਰੈਂਡਰ ਕਰ ਦੇਣਾ, ਅਤੇ ਜਿਹੜਾ ਉੱਦਾਂ ਤੁਰਦਾ ਆ ਦੈਟ ਇਜ਼ ਕੋਲ ਆ ਗੁਰਮੁੱਖ। ਇੱਕ ਆਮ ਜੀ ਗੱਲ ਆ ਵੀ ਗੁਰਮੁੱਖ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜੀ? ਪਿਆਰ ਹੁੰਦਾ, ਸ਼ੁਕਰਾਨਾ ਹੁੰਦਾ, ਗ੍ਰੈਟੀਟਿਊਡ, ਹੈਪੀਨੈਸ, ਪੀਸ, ਫੋਕਸ, ਸਟੇਬਿਲਿਟੀ, ਬਲੈਸ, ਇਹ ਸਾਰੀਆਂ ਗੁਰਮੁਖ ਕੋਲ ਹੁੰਦੀਆਂ। ਅਤੇ ਮਨਮੁੱਖੋ ਕੀ ਹੁੰਦੀਆਂ ਜੀ? ਰੈਸਟਲੈਸਨੈਸ। ਇੱਥੇ ਬੈਠੇ ਵੀ ਉਹਨਾਂ ਨੂੰ ਕਾਹਲੀ ਪਈ ਆ ਵੀ ਕਿਹੜੀ ਘੜੀ ਛੇਤੀ ਨਾਲ ਉੱਠ ਕੇ ਆਪਾਂ ਉਹ ਕੰਮ ਕਰ ਲਈਏ, ਆਪਾਂ ਉੱਧਰ ਜਾਣਾ, ਆਪਾਂ ਇੱਧਰ ਜਾਣਾ। ਦੇ ਮਿਸਡ ਅਰਦਾਸ, ਦੇ ਮਿਸਡ ਕੀਰਤਨ, ਪਰ ਥੱਲੇ ਬੈਠ ਕੇ ਆਪਾਂ ਘੰਟਿਆਂ ਬੱਧੀ ਦੂਜੇ ਦੀਆਂ ਗੱਲਾਂ ਕਰ ਸਕਦੇ ਹਾਂ। ਹੁਣ ਆਪਾਂ ਦੇਖਣਾ ਆਪਾਂ ਗੁਰਮੁਖ ਜ਼ਿੰਦਗੀ 'ਚ ਜੀ ਰਹੇ ਹਾਂ ਜਾਂ ਮਨਮੁੱਖ ਦੀ 'ਚ। ਵਰੀਸ, ਆਲਵੇਜ਼ ਵਰੀ, ਸੈਡਨੈਸ, ਆਲਵੇਜ਼ ਇਨ ਡਾਊਟ, ਦੁਬਿਧਾ ਦੇ ਵਿੱਚ, ਸਟਰੈਸ, ਨੈਗੇਟਿਵਿਟੀ, ਥੈਂਕਸਲੈਸ, ਕਦੀ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਆ, ਬਸ ਆਲਵੇਜ਼ ਵਾਹਿਗੁਰੂ ਜੀ ਨੂੰ ਕੰਪਲੇਨ, ਸਾਰੇ ਗੁਰਬਾਣੀ ਦੇ ਵਿੱਚੋਂ ਲਏ ਗਏ ਆ, ਹੈ ਨਾ। ਪਰ ਵਾਹਿਗੁਰੂ ਜੀ, ਵੀ ਆਰ ਕੇਮ ਇਨ ਟੂ ਯੂਰ ਸੰਗਤ, ਸਾਨੂੰ ਇਹ ਨਹੀਂ ਪਤਾ ਵੀ ਹਾਓ ਟੂ ਬਿਕਮ ਅ ਗੁਰਸਿੱਖ ਔਰ ਗੁਰਮੁਖ। ਅਤੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਇੱਕ ਕੰਮ ਕਰ, ਤੂੰ ਕੁਛ ਨਹੀਂ ਕਰਨਾ, ਬਸ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ, ਗੁਰੂ ਜੀ ਦੇ ਕੋਲ ਆ ਕੇ ਬੈਠਿਆ ਕਰ, ਬਸ ਕੁਛ ਨਹੀਂ ਕਿਹਾ ਨਾ, ਕਹਿੰਦੇ ਗੁਰਬਾਣੀ ਪੜ੍ਹ, ਕੁਛ ਨਹੀਂ ਕਰਨਾ ਹਾਲੇ।

ਉਹਨਾਂ ਨੂੰ ਉਹ ਚੀਜ਼ ਚੰਗੀ ਲੱਗਦੀ ਹੈ। ਬਹੁਤ ਸਾਰੇ ਢਾਡੀ ਲਾਈਕ ਕਰਦੇ, ਉਹ ਕਹਿੰਦੇ ਜੀ ਤੁਸੀਂ ਢਾਡੀ ਨਹੀਂ ਸੱਦਦੇ ਇਸ ਗੁਰਦੁਆਰਾ ਸਾਹਿਬ। ਸਾਰਾ ਕੁਛ ਮਹਾਰਾਜ ਜੀ ਦਾ ਹੀ ਆ, ਗੁਰੂ ਜੀ ਨੂੰ ਜੋੜਨ ਦੇ ਹੀ ਤਰੀਕੇ ਆ। ਗੁਰੂ ਸਾਹਿਬ ਜੀ ਨੇ ਵਰਾਇਟੀ ਦਿੱਤੀ ਆ, ਸਾਰੀ ਸੰਗਤ ਨੂੰ ਦਿੱਤੀ ਆ। ਜਿੱਦਾਂ ਮੈਂ ਗੱਲ ਕਹੀ ਸੀ ਨਾ, ਜਿਹੜੇ ਬਾਹਰ ਭਟਕਦੇ ਫਿਰਦੇ ਆ, ਗੁਰੂ ਜੀ ਉਹਨਾਂ ਨੂੰ ਵੀ ਨਾਨਕ ਜੀ ਪਿਆਰ ਕਰਦੇ ਆ, ਚੱਲ ਕੇ ਗਏ ਆ ਉਹਨਾਂ ਕੋਲ ਗੁਰੂ ਸਾਹਿਬ ਜੀ, ਕਹਿੰਦੇ ਸਾਡੇ ਆ। ਨਹੀਂ ਤਾਂ ਮਹਾਰਾਜ ਕਹਿਣ ਦੇ ਵੀ ਇਹਨਾਂ ਦੇ ਧੁਰੋਂ ਕਰਮ ਬੰਦੇ ਲੇਖ ਲਿਖੇ ਹੋਏ ਆ, ਭਾਈ ਜਿਹਨੇ ਆਉਣਾ ਉਹ ਮੇਰੇ ਤੋਂ ਆਜੂਗਾ, ਮੈਨੂੰ ਜਾਣ ਉਹਨਾਂ ਨਾਲ ਜਾਣ ਦੀ ਲੋੜ ਨਹੀਂ। ਫਿਰ ਗੁਰੂ ਨਾਨਕ ਜੀ ਨੇ ਚਾਰ ਉਦਾਸੀਆਂ ਨਹੀਂ ਸੀ ਕਰਨੀਆਂ, ਸਿੰਪਲ ਇਜ਼ ਦੈਟ। ਸਤਿਗੁਰੂ ਜੀ ਚੱਲ ਕੇ ਗਏ ਆ, ਸਤਿਗੁਰੂ ਜੀ ਨੇ ਉਹਨਾਂ ਦੀ ਲਾਈਫ ਚੇਂਜ ਕੀਤੀ ਆ, ਦੈਟ ਮੀਨ ਗੁਰੂ ਜੀ ਸਾਨੂੰ ਪਰਪਸ ਆਫ ਲਾਈਫ ਦੇ ਸਕਦੇ ਆ ਤੇ ਦਿੰਦੇ ਆ, ਸਿੰਪਲ ਇਜ਼ ਦੈਟ। ਹੋਰ ਕੁਛ ਨਹੀਂ ਲੱਭਣ ਦੀ ਲੋੜ, ਸਿਰਫ ਮੈਨੂੰ ਇਹ ਕਿਹਾ ਕਿ ਮੇਰਾ ਗੁਰਪੁਰਾ ਸੁਖਦਾਤਾ, ਰਾਮ ਨਾਮ ਜਪ ਸਦਾ ਸੁਹੇਲੇ, ਸਗਲ ਵਿਰਾਸੈ ਰੋਗ ਕੂਰਾ, ਗੁਰਪੁਰਾ ਮੇਰਾ ਗੁਰਪੁਰਾ। ਵੈਨ ਵੀ ਸੇਇੰਗ ਗੁਰੂ ਜੀ ਪੂਰੇ ਆ, ਗੁਰੂ ਜੀ ਇਜ਼ ਵਰਡ ਪੂਰੇ ਆ, ਫਿਰ ਸੰਗਤ 'ਚ ਆ ਕੇ ਬੰਦਾ ਗੁਰਬਾਣੀ ਨਾਲ ਜੁੜਦਾ, ਗੁਰਬਾਣੀ ਦੀ ਅੰਡਰਸਟੈਂਡਿੰਗ ਆਉਣੀ ਸ਼ੁਰੂ ਹੁੰਦੀ ਆ, ਫਿਰ ਚੇਂਜ ਆਫ ਮਾਇੰਡ ਹੁੰਦਾ ਆ, ਫਿਰ ਚੇਂਜ ਆਫ ਲਾਈਫ ਹੁੰਦੀ ਆ। ਆਪ ਜੀ ਕਿੰਨੇ ਇੱਥੇ ਬੈਠੇ ਆ ਜਿਹੜੇ ਖਾਲਸਾ ਕਲੱਬ ਪਹਿਲੀ ਵਾਰੀ ਸ਼ੁਰੂ ਹੋਏ ਹੋਣੇ ਆ, ਗੁਰਦੁਆਰਾ ਸਾਹਿਬ ਪਹਿਲੀ ਵਾਰੀ ਆਉਣੇ ਸ਼ੁਰੂ ਹੋਏ ਆ, ਹੌਲੀ ਹੌਲੀ ਹੌਲੀ ਹੌਲੀ ਲਾਈਫ ਚੇਂਜ ਹੁੰਦੀ ਗਈ ਆ। ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ, ਪਰ ਜਦੋਂ ਤੁਸੀਂ ਪਿੱਛੇ ਨੂੰ ਦੇਖੋਗੇ, ਵੀ ਕੈਨ ਸੀ ਦ ਪਰਪਸ ਆਫ ਲਾਈਫ ਇਜ਼ ਚੇਂਜਡ। ਸਲੋਕ 12 ਤੇ ਵਧੀਕ, ਆਈ ਹੋਪ ਯੂ ਅੰਡਰਸਟੈਂਡ ਸਲੋਕ 12 ਤੇ ਵਧੀਕ। ਤੁਹਾਨੂੰ ਤਾਂ ਭੈਣ ਜੀ ਪਤਾ ਹੈ ਮੈਂ ਆਮ ਸੰਗਤ ਦੀ ਗੱਲ ਕਰਦਾ। ਸਲੋਕ ਮੀਨ ਹੁੰਦੀ ਆ ਉਸਤਤ, ਦੋ ਵਰਡਾਂ ਦੋ ਲਾਈਨਾਂ 'ਚ ਮਹਾਰਾਜ ਦੀ ਉਸਤਤ ਕਰ ਦੇਣੀ, ਇਹਨੂੰ ਸਲੋਕ ਕਹਿੰਦੇ ਆ। ਹਾਲਾਂਕਿ ਗੁਰੂ ਸਾਹਿਬ ਜੀ ਜਿਹੜੇ ਨਾ ਸ਼ਲੋਕ ਸੀਗੇ ਗੀਤਾ ਦੇ ਵਿੱਚ, ਸ਼ਲੋਕ ਆ ਜਾਂ ਹੋਰ ਸ਼ਲੋਕ ਆ, ਉਹ ਬਹੁਤ ਸ਼ੋਰਟ ਹੁੰਦੇ ਸੀ। ਈਵਨ ਗੁਰੂ ਗ੍ਰੰਥ ਸਾਹਿਬ 'ਚ ਸਲੋਕ ਲੰਬੇ ਵੀ ਆਉਂਦੇ ਆ, ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ 22 ਵਾਰਾਂ ਦੇ ਵਿੱਚ ਰੱਖ ਦਿੱਤਾ, ਅਤੇ ਜਿਹੜੇ 22 ਵਾਰਾਂ ਤੋਂ ਵੱਧ ਗਏ ਉਹਨਾਂ ਨੂੰ ਫਿਰ ਐਂਡ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਦਿੱਤਾ, ਅਤੇ ਉਹਨਾਂ ਦੀ ਬਾਣੀ ਦਾ ਨਾਮ ਪਾਤਾ ਸਲੋਕ 12 ਤੇ ਵਧੀਕ। ਜਿਹੜੇ ਵਾਰਾਂ ਤੋਂ ਵੱਧ ਗਏ ਆ ਉਹ ਸਲੋਕ ਇਹਦੇ ਵਿੱਚ ਪਾ ਦਿੱਤੇ, ਅਤੇ ਉਹਦੇ ਵਿੱਚ ਇੱਕ ਪਾਤਸ਼ਾਹ ਦਾ ਸਲੋਕ ਆ, ਮਾਣੂ ਘੱਲੇ ਮਨੁੱਖ ਨੂੰ ਭੇਜਿਆ, ਉੱਠੀ ਚੱਲੇ ਉੱਠ ਕੇ ਤੁਰ ਪਿਆ। ਸਾਧਨਾ ਹੀ ਐਵੇਂ ਹੀ ਗੱਲ ਹੈ, ਕਹਿੰਦੇ ਜੰਮਿਆ ਜੰਮ ਕੇ ਖਾਧਾ ਪੀਤਾ ਪੈਸੇ ਕਮਾਏ ਤਾਂ ਉੱਠ ਕੇ ਤੁਰ ਪਿਆ, ਕਹਿੰਦੇ ਇਹ ਤਾਂ ਕੋਈ ਸਵਾਦ ਵਾਲੀ ਗੱਲ ਆ ਨਾ ਬਈ। ਆਪਾਂ ਕਿਸੇ ਬੱਚੇ ਨੂੰ ਕਿਸੇ ਨੇ ਉਹ ਮਾਰਕੀਟ 'ਚ ਸਮਾਨ ਲੈਣ ਭੇਜਿਆ, ਸਾਰਾ ਦਿਨ ਘੁੰਮਦਾ ਰਿਹਾ, ਸ਼ਾਮ ਨੂੰ ਫਿਰ ਉੱਦਾਂ ਹੀ ਮੁੜਿਆ, ਆਪਾਂ ਕਹਿੰਦੇ ਸਮਾਨ ਕਿੱਥੇ ਆ, ਉਹ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਸੀ, ਵੇਸਟ ਦੈਟ ਟਾਈਮ ਵੇਸਟ ਦੈਟ ਮਨੀ। ਹੁਣ ਮਹਾਰਾਜ ਨਾ ਨਾਨਕ ਜੀ ਬੜਾ ਤਰਸ ਕਰਦੇ ਆ ਸਾਡੇ 'ਤੇ, ਮਹਾਰਾਜ ਕਹਿੰਦੇ ਆ ਪੁੱਤ ਤੂੰ ਆਪਣਾ ਟਾਈਮ ਵੇਸਟ ਨਾ ਕਰ, ਇਹ ਬਹੁਤ ਕੀਮਤੀ ਆ, ਜੇ ਤੂੰ ਆਪਣਾ ਟਾਈਮ ਵੇਸਟ ਕਰਦਾ ਰਿਹਾ ਮੈਂ ਤੈਨੂੰ ਵਾਪਸ ਸੱਦ ਲੈਣਾ, ਅਤੇ ਜਦੋਂ ਤੇਰਾ ਟਾਈਮ ਹੋ ਗਿਆ ਤੈਨੂੰ ਪਤਾ ਲੱਗਣਾ ਤੇਰਾ ਹੋਮਵਰਕ ਤਾਂ ਹਲੇ ਕੰਪਲੀਟ ਹੀ ਨਹੀਂ ਹੋਇਆ। ਸਾਡੇ ਬੱਚੇ ਇੱਦਾਂ ਕਰਦੇ ਹੁੰਦੇ ਨਾ, ਉਹ ਹੋਮਵਰਕ ਚੇਤਾ ਭੁੱਲ ਗਿਆ, ਉਹ ਮਾਈ ਗੋਡ ਇਹ ਤਾਂ ਡਿਊ ਸੀਗਾ। ਸਵੇਰ ਨੂੰ ਫਿਰ ਜਦੋਂ ਨਾ ਮਹਾਰਾਜ ਜੀ ਆਪਾਂ ਨੂੰ ਨਿਤਨੇਮ ਦੀ ਬਾਣੀ ਦਿੰਦੇ ਆ, ਫਿਰ ਕਿਤੇ ਨਾ ਕਿਤੇ ਕਦੀ ਨਾ ਕਦੀ ਸੰਗਤ 'ਚ ਬੈਠਿਆ ਇਹ ਗੱਲ ਦਿਮਾਗ 'ਚ ਆਉਂਦੀ ਆ, ਕਿਉਂਕਿ ਸੰਗਤ ਮਿਲ ਗਈ ਨਾ, ਹੁਣ ਆਪਾਂ ਨੂੰ ਸੰਗਤ ਮਿਲ ਗਈ, ਸੰਗਤ ਦੇ ਵਿੱਚੋਂ ਪਰਪਸ ਆਫ ਲਾਈਫ ਮਿਲਣਾ, ਫਿਰ ਕਦੀ ਨਾ ਕਦੀ ਬੰਦੇ ਨੂੰ ਇਹ ਖਿਆਲ ਆਉਂਦਾ ਵੀ ਯਾਰ ਆਹ ਪੰਕਤੀ ਤਾਂ ਮੇਰੇ ਲਈ ਮਹਾਰਾਜ ਨੇ ਲਿਖੀ ਸੀ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੂੰ ਦੁਕਰਮ ਕਮਾਇਆ, ਇਹ ਮੇਰਿਆ ਸਰੀਰ ਆ ਜੱਗ 'ਚ ਆ ਕੇ ਤੂੰ ਕੰਮ ਕੀ ਕਰਨ ਆਇਆ ਆ, ਪਤਾ ਤਾਂ ਲੱਗੇ ਕਿ ਕਰਮ ਕਮਾਇਆ ਤੂੰ ਸਰੀਰ ਆ ਜਾ ਤੂੰ ਜੱਗ ਮੈਂ ਆਇਆ, ਜਦੋਂ ਦਾ ਤੂੰ ਸੰਸਾਰ 'ਚ ਆਇਆ ਆ ਤੂੰ ਕੀਤਾ ਕੀ ਆ, ਸੰਗਤ ਦੇ ਵਿੱਚੋਂ ਮਿਲਿਆ। ਜਦੋਂ ਬੰਦਾ ਸੰਗਤ 'ਚ ਆਉਂਦਾ ਆ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਵਾਹਿਗੁਰੂ ਜੀ ਤੋਂ ਵਿਛੜਿਆ ਅਤੇ ਮੇਰਾ ਪਰਪਸ ਆਫ ਲਾਈਫ ਹੈ ਮੈਂ ਵਾਪਸ ਆਪਣੇ ਘਰ ਜਾਣਾ ਆ, ਮੈਂ ਹੁਣ ਜੇਲ੍ਹ 'ਚ ਨਹੀਂ ਰਹਿਣਾ, ABCD 'ਚ ਮੈਂ ਨਹੀਂ ਰਹਿਣਾ, ਮੈਂ ਆਪਣੇ ਘਰ 'ਚ ਜਾਣਾ। ਅਤੇ ਮਹਾਰਾਜ ਕਹਿੰਦੇ ਇਹਦੇ ਲਈ ਅਰਦਾਸ ਬਹੁਤ ਜ਼ਿਆਦਾ ਜ਼ਰੂਰੀ ਆ, ਜਦੋਂ ਤੂੰ ਕਹਿੰਦੇ ਸੰਗਤ 'ਚ ਆ ਕੇ ਅਰਦਾਸ ਕਰਿਆ ਕਰੂੰਗਾ ਨਾ, ਮੈਂ ਆਪੇ ਤੇਰੀ ਮੈਮਰੀ ਇੱਦਾਂ ਦੀ ਫੀਡ ਕਰ ਦੂੰਗਾ, ਕੀ ਕਹਿੰਦੇ ਸੀ ਰੀਵਾਇਰਿੰਗ ਆਫ ਮਾਇੰਡ, ਮਹਾਰਾਜ ਕਹਿੰਦੇ ਰੀਵਾਇਰਿੰਗ ਕਰ ਦੂੰਗਾ ਤੇਰੀ ਮਾਇੰਡ ਦੀ, ਉਹਦਾ ਸਟਰਕਚਰ ਇੱਦਾਂ ਦਾ ਕ੍ਰੀਏਟ ਕਰ ਦੂੰਗਾ ਕਿ ਤੈਨੂੰ ਆਪਣਾ ਪਰਪਸ ਚੇਤੇ ਆਉਣ ਲੱਗ ਪੈਣਾ, ਆਪੇ ਉਹ ਕੰਮ ਕਰਨ ਨੂੰ ਜੀ ਨਹੀਂ ਕਰਨਾ। ਜਦੋਂ ਨਾ ਬੰਦਾ ਸੰਗਤ 'ਚ ਆ ਕੇ ਕਹਿੰਦਾ ਨਾ

संग जिसका नेह चलता मन, जिसका नेह चलता मन, जिसका जिसका नेह चल किन्ने का अपने चिच बैठे जी जेडे यूके च आए सी ते किराए दे घर च रहे पहला ਜਿਹੜੇ ਬੰਦੇ ਕਿਰਾਏ ਦੇ ਘਰਾਂ ਚੋਂ ਆਏ ਆ ਨਾ ਉਹਨਾਂ ਦੇ ਬੱਚੇ ਕਦੀ ਨੀ ਫੀਲ ਕਰਨਗੇ ਕਿਰਾਏ ਦਾ ਘਰ ਕਿਉਂ ਹੁੰਦਾ ਜਿਹੜੀ ਜ਼ਿੰਦਗੀ ਤੁਸੀਂ ਲੰਘੇ ਆਏ ਆ ਨਾ ਤੁਸੀਂ ਸੁਣਾਓਗੇ ਬਹੁਤ ਅਸੀਂ ਇੱਦਾਂ ਰਹਿੰਦਾ ਰਹਿ ਕਹਿੰਦੇ ਮੰਮੀ ਐਵੇਂ ਬੋਲਦੀ ਰਹਿੰਦੀ ਰਹੇ ਹੋਣਗੇ ਹੁਣ ਸਾਨੂੰ ਕਹਿੰਦੇ ਸੁਣਾਈ ਜਾਂਦੇ ਆ ਕਿਉਂਕਿ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਗੱਲਾਂ ਕਿਉਂਕਿ ਉਹਨਾਂ ਨੇ ਦੇਖੀਆਂ ਜਿਹੜੇ ਤਾਂ ਬੰਦੇ ਸਿੱਖੀ ਚ ਬੋਰਨ ਹੁੰਦੇ ਸਾਡੇ ਬੱਚੇ ਕੋਈ ਵਿਰਲਾ ਅੰਡਰਸਟੈਂਡ ਕਰਦਾ ਆ ਕਿ ਨਾਨਕ ਜੀ ਕਿੱਡੇ ਵੱਡੇ ਆ ਪਰ ਜਦੋਂ ਕੋਈ ਬਾਹਰੋਂ ਆ ਕੇ ਅੰਮ੍ਰਿਤ ਛਕਦਾ ਨਾ ਜੀ ਉਹਨੂੰ ਫੀਲ ਹੁੰਦਾ ਕਹਿੰਦਾ ਯਾਰ ਉਹ ਪਸ਼ੂਆਂ ਵਾਲੀ ਜ਼ਿੰਦਗੀ ਸੀਗੀ ਜਿਹੜੀ ਮੈਂ ਛੱਡ ਕੇ ਆਇਆ ਅਤੇ ਹੁਣ ਨਾਨਕ ਜੀ ਮੈਨੂੰ ਸਚਿਆਰ ਕਰਕੇ ਸੱਚਖੰਡ ਲਿਜਾਣਾ ਚਾਹੁੰਦੇ ਆ ਇੱਕ ਗੱਲ ਬਿਲਕੁਲ ਜਪਜੀ ਸਾਹਿਬ ਜੀ ਕਲੀਅਰ ਕਰਦੇ ਆ ਜੀ ਆਪਾਂ ਐਵਰੀ ਵੀਕ ਕਰਦੇ ਹੁੰਦੇ ਜਪਜੀ ਸਾਹਿਬ ਸਚਿਆਰ ਹੋਏ ਤੋਂ ਬਿਨਾਂ ਸੱਚਖੰਡ ਨਹੀਂ ਮਿਲਣਾ ਅਤੇ ਮਹਾਰਾਜ ਨੇ ਪਹਿਲਾਂ ਹੀ ਕੁਐਸਚਨ ਮਾਰਕ ਰੱਖਿਆ ਸੀ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁਟੈ ਪਾ ਤੇ ਹੰਸਰ ਦਿੱਤਾ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਮਹਾਰਾਜ ਕਹਿੰਦੇ ਤੇਰੇ ਜਨਮ ਦੇ ਨਾਲ ਇੱਕ ਹੁਕਮ ਲਿਖਿਆ ਜੇ ਤੂੰ ਫੋਲੋ ਕਰੂੰਗਾ ਸਚਿਆਰ ਹੋ ਜਾਏਗਾ ਤਾਂ ਸੱਚਖੰਡ ਚਲੇ ਜੇ ਮਹਾਰਾਜ ਉਹ ਤਾਂ ਹੁਕਮ ਮੈਨੂੰ ਪਤਾ ਹੀ ਨਹੀਂ ਤੇ ਮਹਾਰਾਜ ਨੇ ਹੁਕਮ ਵਾਲੀਆਂ ਪੌੜੀਆਂ ਸ਼ੁਰੂ ਕਰਨ ਦੇ ਕਹਿੰਦੇ ਆ ਜਾ ਫਿਰ ਮੈਂ ਤੈਨੂੰ ਦੱਸਦਾ ਤੇਰਾ ਕੀ ਹੁਕਮ ਆ ਉਹ ਫਿਰ ਸਾਰੇ ਜਪਜੀ ਸਾਹਿਬ 'ਚ ਹੁਕਮ ਹੀ ਚੱਲਦਾ ਆ ਸੱਚਖੰਡ ਤੱਕ ਹੁਕਮ ਲੈ ਕੇ ਗਏ ਮਹਾਰਾਜ ਤੇ ਉੱਥੋਂ ਫਿਰ ਆਪਾਂ ਨੂੰ ਅਖੀਰ ਤੇ ਜਾ ਕੇ ਜਪਜੀ ਸਾਹਿਬ ਜੀ ਦੇ ਉੱਤੇ ਮਹਾਰਾਜ ਨੇ ਨਾ ਫਿਰ ਧਰਮ ਖੰਡ ਤੇ ਆ ਗਏ ਫਿਰ ਗਿਆਨ ਖੰਡ ਤੇ ਆ ਗਏ ਫਿਰ ਸਰਮ ਖੰਡ ਤੇ ਆ ਗਏ ਫਿਰ ਕਰਮ ਖੰਡ ਤੇ ਆ ਗਏ ਫਿਰ ਜਾ ਕੇ ਮਹਾਰਾਜ ਜੀ ਨੇ ਸੱਚ ਦਾ ਖੰਡ ਦੱਸਿਆ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਮਹਾਰਾਜ ਕਹਿੰਦੇ ਤੈਨੂੰ ਆਲਵੇਜ ਵਾਚ ਕਰਦੇ ਆ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਪਤਾ ਕੀ ਕਹਿੰਦੇ ਆ ਤੁਮ ਘਰ ਆਵੋ ਮੀਤ ਕਹਿੰਦੇ ਮੇਰੇ ਪੁੱਤ ਘਰ ਮੁੜਿਆ ਹੀ ਤੇ ਘਰ ਮੁੜਨ ਦੇ ਲਈ ਵੀ ਹੈਵ ਟੂ ਬੀ ਡੂ ਸਮ ਕੋਰਸਿਸ ਵੀ ਹੈਵ ਟੂ ਡੂ ਸਮ ਐਕਸ਼ਨ ਐਕਸ਼ਨ ਤੋਂ ਬਿਨਾਂ ਆਪਾਂ ਨਹੀਂ ਕਰਮਾਂ ਕਰਕੇ ਵਿਛੜਿਆ ਮਹਾਰਾਜ ਕਹਿੰਦੇ ਕਰਮਾਂ ਕਰਕੇ ਮਿਲਣਾ ਆ ਅੱਛਾ ਕੀ ਹੋਇਆ ਕਿ ਬੰਦੇ ਨੇ ਕਰਮ ਕਰਨੇ ਸ਼ੁਰੂ ਕੀਤੇ ਫਿਰ ਮੈਨੂੰ ਪਤਾ ਲੱਗਿਆ ਮਹਾਰਾਜ ਕਹਿੰਦੇ

ਕਾਮ ਕਰਮਾਂ ਕਰਕੇ ਮਹਾਰਾਜ ਕਹਿੰਦੇ ਮਿਲਣਾ, ਤਾਂ ਬੰਦੇ ਨੇ ਕਰਮ ਕਰਨੇ ਸ਼ੁਰੂ ਕੀਤੇ। ਫਿਰ ਹੁਣ ਕਰਮ ਕਰਨੇ ਸ਼ੁਰੂ ਕੀਤੇ ਕੀ ਕੀ ਦੇਖਦੇ ਹਾਂ ਜੀ, ਇਸ

0: hat es Not gebildet.
1: ਚੱਪੂ ਮਾਰ ਰਿਹਾ ਜੀ ਉਹ ਹਾਂ ਰੱਸੀ ਵੱਜੀ ਤਾਂ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਦੂਜੇ ਲਾਗੀ ਭਰਮ ਭੁਲਾਵੈ ਮਮਤਾ ਵਾਧਾ ਹੋਇਆ ਕੀ ਆ ਅਟੈਚਮੈਂਟ ਜਿਹੜੀ ਆ ਨਾ ਇਹ ਰੱਸੀ ਬੰਨੀ ਹੋਈ ਆ ਅਸੀਂ ਬਸ ਮਹਾਰਾਜ ਕਹਿੰਦੇ ਅਟੈਚਮੈਂਟ ਦੇ ਵਿੱਚ ਜਿਹੜੇ ਤੂੰ ਕਰਮ ਕਮਾਏਗਾ ਨਾ ਇੰਟੈਂਗਲ ਵਿਦ ਵਰਡਲੀ ਅਟੈਚਮੈਂਟ ਤੈਨੂੰ ਆਉਣਾ ਜਾਣਾ ਪਊਗਾ ਹੀ ਹੁਣ ਬੱਚੇ ਵੀ ਬੜੀ ਪ੍ਰੋਗਰੈਸ ਕਰਦੇ ਆ ਜੀ ਉਹਨਾਂ ਨੇ ਜਿਹੜੀ ਆਪਾਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਵੀ ਵਧੀਆ ਵਧੀਆ ਘਰ ਲੈਣੇ ਆ ਪੁੱਤ ਮਲਟੀ ਮਿਲੀਅਨ ਬਿਲੀਅਨਏਅਰ ਮਲਟੀ ਮਿਲੀਅਨਏਅਰ ਬਣਨਾ ਆ ਇਹ ਤੁਹਾਡਾ ਪਰਪਸ ਆਫ ਲਾਈਫ ਆ ਅਤੇ ਜਿਸ ਦਿਨ ਮਰਨਾ ਆ ਉਦਣ ਕੀ ਹੋਣਾ ਫਿਰ ਉਹ ਅਲੈਗਜ਼ੈਂਡਰ ਦਾ ਗ੍ਰੇਟ ਪੜ੍ਹ ਕੇ ਦੇਖੋ ਸਿਕੰਦਰ ਬਾਹਰ ਹੱਥ ਕੱਢ ਕੇ ਗਿਆ ਸੀ ਕਹਿੰਦਾ ਦੱਸ ਦਿਓ ਸਾਰੀ ਦੁਨੀਆ ਜਿੱਤੀ ਆ ਮੈਂ ਖਾਲੀ ਹੱਥ ਚੱਲਿਆ ਉਹ ਸਟੋਰੀ ਪੜ੍ਹਾਉਂਦੇ ਹੁੰਦੇ ਸੀ ਸਾਨੂੰ ਕਿ ਮਰਦੇ ਸਮੇਂ ਸਿਕੰਦਰ ਨੇ ਕੀ ਕੀਤਾ ਜੀ ਉਹ ਕਹਿੰਦਾ ਜੀ ਮੇਰਾ ਹੱਥ ਕਫਨ ਤੋਂ ਬਾਹਰ ਰੱਖਿਓ ਤਾਂ ਕਿ ਮੈਂ ਦੁਨੀਆ ਨੂੰ ਦਿਖਾ ਸਕਾਂ ਕਦੀ ਉਹ ਸਟੱਡੀ ਲੈਵਲ ਬਹੁਤ ਗੁੱਡ ਹੁੰਦਾ ਸੀ ਜੀ ਗੁਰੂ ਨਾਨਕ ਜੀ ਦੇ ਸ਼ਬਦ ਹੁੰਦੇ ਸੀ ਸਾਡੇ ਕੋਲ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ 10ਵੀਂ ਕਲਾਸ ਦੇ ਵਿੱਚ ਗੁਰਬਾਣੀ ਪੜ੍ਹਾਈ ਜਾਂਦੀ ਹੁੰਦੀ ਸੀ ਹੁਣ ਤਾਂ ਸਟੱਡੀ ਚੇਂਜ ਹੋ ਗਈ ਆ ਹਨਾ ਉਹਦੇ ਵਿੱਚ ਕੀ ਸੀ ਕਿ ਬੱਚਿਆਂ ਨੂੰ ਇਹ ਚਟੇਕ ਲੱਗੇ ਕਿ ਗੁਰਬਾਣੀ ਪੜ੍ਹਨੀ ਆ ਤੇ ਮਹਾਰਾਜ ਨੇ ਨਾ ਹੋਰ ਥਾਂ ਵੀ ਲਿਖਿਆ ਆ ਹੁਣ ਗੁਰਮੁਖ ਆ ਨਾ ਮੈਂ ਗੱਲ ਕਹਿ ਰਿਹਾ ਸੀ ਕਿ ਪਰਪਸ ਆਫ ਲਾਈਫ ਕਿੱਦਾਂ ਬਣਨਾ ਸ਼ੁਰੂ ਹੁੰਦਾ ਜੀ ਜਦੋਂ ਸੰਗਤ 'ਚ ਬਹਿੰਦੇ ਹਾਂ ਕੋਈ ਨਾ ਕੋਈ ਗੱਲ ਕਲਿੱਕ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਕਲਿੱਕ ਪਤਾ ਕੌਣ ਕਰਾਉਂਦੇ ਮਹਾਰਾਜ ਤੁਸੀਂ 100 ਬੰਦਾ ਬੈਠਾ ਹੋਵੇ ਉਹਦੇ ਵਿੱਚ 1 ਜਾਂ 2 ਕਹਿਣਗੇ ਕਿ ਆਹ ਗੱਲ ਤਾਂ ਮੈਨੂੰ ਪਤਾ ਨਹੀਂ ਸੀ ਮੈਨੂੰ ਅੱਜ ਸਮਝ ਆਈ ਆ ਅਤੇ ਮੈਂ ਹੁਣ ਆਹ ਨਹੀਂ ਕਰਨਾ ਗੁਰਬਾਣੀ ਦੇ ਵਿੱਚ ਆਪਾਂ ਆਹ ਅੱਗੇ ਵੀ ਇੱਕ ਵਾਰੀ ਕੀਤੀ ਸੀ ਧਾਵਤ ਕੋ ਧਾਵੈ ਵਹੁ ਭਾਂਤੀ ਜੋ ਤੇਲੀ ਬਲਦ ਭਰਮਾਇਓ ਸਾਰਿਆਂ ਨੂੰ ਪਤਾ ਜੀ ਇਹਨਾਂ ਦੀਆਂ ਅੱਖਾਂ ਦੇ ਉੱਪਰ ਕੱਪੜਾ ਕਿਉਂ ਬੰਨਿਆ ਹੋਇਆ ਪਤਾ ਬੁੱਤ ਕੋਈ ਦੱਸ ਸਕਦਾ ਕਿਉਂ ਕੱਪੜਾ ਬੰਨਿਆ ਜੀ ਬੱਚਿਆਂ ਦੇ ਵਿੱਚੋਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਬਜ਼ੁਰਗਾਂ ਨੂੰ ਤਾਂ ਪਤਾ ਆ ਤੁਹਾਨੂੰ ਪਤਾ ਬੁੱਤ ਕਿਉਂ ਬੰਨਿਆ

ਇੱਕ ਤਾਂ ਇਹ ਗੱਲ ਹੁੰਦੀ ਸੀ, ਇੱਕ ਇਹ ਹੁੰਦੀ ਸੀਗੀ ਕਿ ਜਦੋਂ ਨਾ ਅੱਖਾਂ ਤੇ ਬੰਨ ਦਿੰਦੇ ਸੀ ਕਿ ਪੱਟੀ ਇਹਨਾਂ ਦੀ, ਤੇ ਇਹ ਆਲੇ ਦੁਆਲੇ ਦੇਖ ਕੇ ਆਪਣੀ ਸਪੀਡ ਨਹੀਂ ਸੀ ਘਟਾਉਂਦੇ, ਇੱਕ ਸਾਰ ਲੱਗੇ ਰਹਿੰਦੇ ਹੁੰਦੇ ਸੀ ਵੀ ਇਹੀ ਤੁਰਨਾ। ਤੇ ਉਹ ਜਿਹੜਾ ਕਿਸਾਨ ਹੁੰਦਾ ਸੀ ਉਹ ਦੂਰ ਵੀ ਚਲੇ ਜਾਂਦਾ ਹੁੰਦਾ ਸੀ, ਗਲ 'ਚ ਟੱਲੀਆਂ ਬੰਨੀਆਂ ਹੁੰਦੀਆਂ ਸੀ, ਉਹ ਟਨ ਟਨ ਖੜਕੀ ਜਾਂਦੀਆਂ, ਤੇ ਉਹਨੂੰ ਪਤਾ ਹੈ ਵੀ ਤੁਰ ਰਹੇ ਆ ਇਹ। ਤੇ ਮਹਾਰਾਜ ਕਹਿੰਦੇ ਵੀ ਉਹ ਤੇਲੀ ਦੇ ਬਲਦ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਬਹੁਤ ਦੂਰ ਨਿਕਲੇ ਆ ਬਈ ਹੁਣ ਤਾਂ। ਤੇ ਜਦੋਂ ਅੱਖਾਂ 'ਚ ਪੱਟੀ ਲੰਘ ਖੁੱਲਦੀ ਕਹਿੰਦਾ ਹੈ ਉੱਥੇ ਹੀ ਆ, ਗੋਲ ਗੋਲ ਹੀ ਘੁੰਮੀ ਜਾਂਦੇ ਸੀ। ਅੱਛਾ, ਡੈਥ ਬੈੱਡ 'ਤੇ ਜਦੋਂ ਬੰਦਾ ਪਿਆ ਹੁੰਦਾ ਨਾ ਜੀ, ਉਦੋਂ ਉਹਦੇ ਗੋਲ ਗੋਲ ਦੁਨੀਆ ਘੁੰਮਦੀ ਆ। ਐਕਸਪੀਰੀਅੰਸ ਦੱਸ ਰਿਹਾ ਮੈਂ ਤੁਹਾਨੂੰ, ਜਿਹਨਾਂ ਨਾਲ ਮੈਂ ਗੱਲਾਂ ਕਰਦਾ।

ਕੰਮ ਨੂੰ ਸਿਰੇ ਚੜਾਉਣ ਵਾਲੇ ਕੰਮ ਦੇ ਵਿੱਚ, ਐਵੇਂ ਖੇਡਾਂ ਨਾ ਕਰ, ਉਹ ਕੰਮ ਕਰ ਸਰੰਜਾਮ ਲਾਗ ਭਵਜਲ ਤਰਨ ਕੇ, ਭਵਜਲ ਦੇ ਵਿੱਚੋਂ ਤੈਰ ਕੇ ਦੂਜੇ ਪਾਸੇ ਜਾਣ ਵਾਲੇ ਚੰਗੇ ਕੰਮ ਕਰਨੇ ਸ਼ੁਰੂ ਕਰ ਲਾ, ਪਰ ਹੋ ਤੇਰਾ ਕੰਮ ਪੁੱਠਾ ਰਿਹਾ, ਜਨਮ ਬ੍ਰਿਥਾ ਜਾਤ ਰੰਗ ਮਾਜ ਰਹਾਓ ਦੀ ਲਾਈਨ ਸੀ, ਮੈਂ ਤਾਂ ਉੱਥੇ ਆਇਆ ਜੀ, ਉਹ ਤਾਂ ਮੈਂ ਸਰੰਜਾਮ ਤੇ ਆ ਗਿਆ ਸੀ, ਕਿਉਂਕਿ ਇਹ ਵੋਕੈਬਲਰੀ ਹੈ ਗੁਰਬਾਣੀ ਦੀ, ਗੁਰਮੁਖ ਹੋਏ ਤੁਮ ਪਾਵੋ। ਤੇ ਜਦੋਂ ਇਹ ਸਮਝ ਆਈ ਨਾ ਵੀ ਹਾਂ, ਫਿਰ ਪਤਾ ਲੱਗਿਆ ਕਿ ਮਨਮੁੱਖ, ਕਿਉਂਕਿ ਜੇ ਨਾ ਨਾਈਟ ਨਾ ਹੋਵੇ ਤੇ ਡੇ ਨੂੰ ਪਤਾ ਨਹੀਂ ਲੱਗਦਾ ਕਿ ਉਹਦੀ ਕੀ ਕੀਮਤ ਆ, ਰਾਤ ਤੇ ਦਿਨ ਦਾ ਫਰਕ ਤਾਂ ਹੀ ਹੁੰਦਾ ਨਾ ਜਦੋਂ ਪਤਾ ਲੱਗਦਾ ਜੀ। ਤੇ ਜਦੋਂ ਨਾ ਗੁਰਮੁਖ ਵਾਲੀ ਜ਼ਿੰਦਗੀ ਆਉਂਦੀ ਆ ਤੇ ਫਿਰ ਉਹਨੂੰ ਚੇਤਾ ਆਉਂਦਾ ਕਿ ਪਹਿਲੀ ਜ਼ਿੰਦਗੀ ਮਨਮੁੱਖਾਂ ਵਾਲੀ ਸੀ। ਤੇ ਜਿਹੜੇ ਬੱਚਿਆਂ ਨੇ ਮਨਮੁੱਖਾਂ ਵਾਲੀ ਜ਼ਿੰਦਗੀ ਦੇਖੀ ਨਹੀਂ ਹੈਗੀ, ਉਹ ਤਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਰਾਜੇ ਦੇ ਘਰ ਜੰਮੇ ਆ, ਉਹ ਤਾਂ ਸਿਰਫ ਇੰਨਾ ਹੀ ਪ੍ਰਾਈਡ ਕਰਨ ਕਿ ਹਾਂ ਨਾਨਕ ਜੀ ਦੇ ਘਰ ਜੰਮਿਆ ਤੇ ਨਾਨਕ ਜੀ ਸਾਡੇ ਆ। ਮੈਂ ਉਹੀ ਕੰਮ ਕਰਦਾ ਜਿਹੜੇ ਨਾਨਕ ਜੀ ਕਹਿੰਦੇ ਆ, ਮੈਨੂੰ ਹੋਰ ਗੱਲ ਕਿਸੇ ਕੰਮ ਦਾ ਫਿਕਰ ਕਰਨ ਦੀ ਲੋੜ ਨਹੀਂ, ਨਾ ਮੈਂ ਕੋਈ ਉਹ ਕੰਮ ਕਰਨੇ ਆ ਜਿਹੜੇ ਗੁਰੂ ਜੀ ਕਹਿੰਦੇ ਆ ਵੀ ਇਹ ਨਹੀਂ ਕਰਨੇ, ਉਹ ਨਹੀਂ ਕਰਨੇ। ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੀ ਇਹਦੇ ਵਿੱਚ, ਆਈ ਨੈਵਰ ਬੀਨ ਨਾਈਟ ਕਲੱਬਸ, ਭਾਈ ਮਨਵੀਰ ਸਿੰਘ ਤੇ ਭਾਈ ਵਿਜੇ ਸਿੰਘ ਇਹ ਸਟੋਰੀ ਸੁਣਾਉਂਦੇ ਹੁੰਦੇ ਨਾ ਵੀ ਉਹਨਾਂ 'ਚ ਨਸ਼ੇ ਕਿੱਦਾਂ ਆ, ਕਾਰਾਂ ਦੇ ਸ਼ੌਂਕ ਆ, ਨੋਟ ਬੈਡ, ਬਟ ਇਹੀ ਕਾਰਾਂ ਦੇ ਵਿੱਚੋਂ ਜੇ ਮੈਂ ਤੁਹਾਨੂੰ ਕ੍ਰਾਈਮ ਦੱਸਾਂ ਵੀ ਕਿੱਦਾਂ ਇਹ ਕਾਰਾਂ ਦੇ ਲਈ ਕ੍ਰਾਈਮ ਹੋ ਰਿਹਾ, ਤੁਸੀਂ ਹੈਰਾਨ ਹੋਵੋਗੇ, ਨਸ਼ੇ ਹੋ ਰਹੇ ਆ। ਮੈਂ ਇੱਕ ਦਿਨ ਆਪ ਜੀ ਨੂੰ ਵੇਪ ਵਾਲਾ ਦੱਸਿਆ ਸੀ, ਵੇਪ ਦੇ ਵਿੱਚ ਸਪਾਈਸ ਕਿੱਦਾਂ ਪਾ ਕੇ ਦੇ ਰਹੇ ਆ। ਇਹਨਾਂ ਸਾਰੀਆਂ ਚੀਜ਼ਾਂ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੇ ਹੁਕਮਨਾਮੇ ਲਿਖ ਕੇ ਗਏ ਆ ਤੇ ਪੂਰੇ ਹੁਕਮਨਾਮੇ ਲਿਖ ਕੇ ਸਾਨੂੰ ਬਚਾ ਲਿਆ। ਇਦੋਂ ਵੱਡੇ ਗੁਰੂ ਜੀ ਕਿਹੜੇ ਮਿਲਣੇ ਆ ਜੀ? ਨਹੀਂ ਮਿਲ ਸਕਦੇ। ਪਰ ਗੁਰੂ ਸਾਹਿਬ ਜੀ ਕਹਿੰਦੇ ਆ ਇਸ ਮਨਮੁੱਖਾਂ ਵਾਲੀ ਜ਼ਿੰਦਗੀ ਤੋਂ ਬਚਣਾ ਹੈ, ਇਹ ਤੇਰਾ ਪਰਪਸ ਆਫ ਲਾਈਫ ਆ। ਮਾਇਆ ਨੇ ਆਪਣਾ ਕੰਮ ਕਰਨਾ ਆ, ਤੂੰ ਆਪਣਾ ਕੰਮ ਕਰਨਾ ਆ, ਤੇ ਇਸ ਕਰਕੇ ਪਹਿਲਾਂ ਇਹ ਦੇਖ ਵੀ ਇਹ ਜਿਹੜੇ ਤੇਰੇ ਕੋਲ 5 ਥੀਵਸ ਤੈਨੂੰ ਦਿੱਤੇ ਹੋਏ ਆ, ਇਹਨਾਂ ਤੋਂ ਬਚਣਾ ਕਿੱਦਾਂ? ਪਾਪ ਵਿਕਾਰ ਮਨੂਰ ਸਭ ਭਾਰੇ, ਇੰਨੇ ਪੱਥਰਾਂ ਵਾਂਗੂ ਭਾਰੇ ਹੋਏ ਆ ਨਾ ਜੀ, ਉਹ ਬੰਨ ਦਿੱਤੇ ਗਏ ਨਾਲ, ਬਿਖ ਦੁੱਤਰ ਤਰਿਓ ਨਾ ਜਾਵੇ। ਮਹਾਰਾਜ ਕਹਿੰਦੇ ਕਿ ਹੇ ਪੁੱਤਰਾ, ਜਿਹੜੇ ਤੂੰ ਪਾਪ ਕਮਾ ਰਿਹਾ ਨਾ, ਇਹ ਮਨੂਰ ਪੱਥਰ ਹੁੰਦਾ, ਇੱਕ ਬਹੁਤ ਭਾਰਾ, ਆਮ ਪੱਥਰਾਂ ਨਾਲੋਂ ਮਨੂਰ ਦਾ ਭਾਰ ਜ਼ਿਆਦਾ ਹੁੰਦਾ, ਉਹ ਤੇਰੇ ਨਾਲ ਬੰਨ ਦਿੱਤਾ ਗਿਆ ਆ, ਇਹ ਪਾਪ ਤੇਰੇ ਨਾਲ ਬੱਝ ਜਾਣੇ ਆ, ਤੇ ਫਿਰ ਤੈਨੂੰ ਕਹਿਣਾ ਤੈਰ ਹੋਣ, ਤੇ ਤੈਰ ਤਾਂ ਹੋਣਾ ਨਹੀਂ, ਫਿਰ ਡੁੱਬਣਾ ਹੀ ਆ, ਫਿਰ ਹਾਏ ਹਾਏ ਨਾ ਕਰ। ਤੇ ਦੂਸਰੇ ਪਾਸੇ ਹੁਣ ਆਪਾਂ ਐਂਡ ਵੱਲ ਨੂੰ ਚੱਲੀਏ, ਵਟ ਕੈਨ ਵੀ ਡੂ? ਦੇਖੋ ਪਹਿਲੇ ਨੰਬਰ ਤੇ ਮਹਾਰਾਜ ਨੇ ਸਿੰਪਲ ਇਜ਼ ਦੈਟ, ਸੰਗਤ ਦੀ ਡਿਜ਼ਾਇਰ ਹੋਣੀ, ਸੰਗਤ ਦੇ ਵਿੱਚ ਧੱਕੇ ਨਾਲ ਆਉਣਾ ਤੇ ਸੰਗਤ ਦੀ ਡਿਜ਼ਾਇਰ ਹੋਣੀ, ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ ਆ ਜੀ। ਇੱਕ ਵਾਹਿਗੁਰੂ ਜੀ ਮੂੰਹ ਨਾਲ ਕਹਿਣਾ ਤੇ ਇੱਕ ਵਾਹਿਗੁਰੂ ਜੀ ਅੰਦਰੋਂ ਕਰਨ ਨੂੰ ਜੀ ਕਰਨਾ, ਡਿਜ਼ਾਇਰ ਹੋਣੀ, ਡਿਜ਼ਾਇਰ ਸਤਿਗੁਰ ਕੋਲ ਮੰਗਣੀ ਆ, ਜੇ ਨਹੀਂ ਹੈਗੀ, ਜੇ ਹੈ ਤਾਂ ਬਹੁਤ ਚੰਗੀ ਗੱਲ ਆ, ਜੇ ਨਹੀਂ ਹੈਗੀ ਤਾਂ ਵਾਹਿਗੁਰੂ ਜੀ ਕੋਲੋਂ ਮੰਗਣੀ ਆ ਕਿ ਸੱਚੇ ਪਾਤਸ਼ਾਹ ਜੀ ਉਹ

ਵਾਹਿਗੁਰੂ ਮੈਨੂੰ ਇੱਦਾਂ ਦੀ ਪ੍ਰੀਤ ਲਾ ਦੇ ਕਿ ਮੇਰਾ ਤੁਹਾਡੇ ਨਾਲੋਂ ਪਿਆਰ ਟੁੱਟੇ ਹੀ ਨਾ, ਤੁਸੀਂ ਮੈਨੂੰ ਸਭ ਨਾਲੋਂ ਪਿਆਰੇ ਹੋ ਜਾਓ, ਕਿਉਂਕਿ ਮੈਨੂੰ ਪਤਾ ਆ ਕੀ ਟਾਈਮ ਤੱਕ ਤੁਸੀਂ ਨਿਭਾ ਸਕਦੇ ਆ। ਡਿਵੋਸ਼ਨਸ ਅੰਦਰ ਸੱਚੇ ਪਾਤਸ਼ਾਹ ਦੀ ਰਹਿਤ ਕਮਾਉਣ ਦੀ ਧਾਰਮਿਕ ਵਿਰਤੀ ਪੈਦਾ ਹੋ ਜਾਵੇ। ਵਾਹਿਗੁਰੂ ਜੀ ਮਤ ਸੁਮਤ ਤੇਰੇ ਵਸ ਸਵਾਮੀ, ਡਿਸਪਲਿਨ ਆ ਜਾਵੇ ਮੇਰੇ 'ਚ, ਰਹਿਤ ਆ ਜਾਵੇ। ਜਦੋਂ ਮਤ ਆ ਗਈ ਡਿਸਪਲਿਨ ਆਟੋਮੈਟਿਕਲੀ ਆ ਜਾਣਾ। ਇਹ ਬਹੁਤ ਸਿੰਪਲ ਜਿਹਾ ਸਟੈਪ ਆ ਕਿ ਆਪਾਂ, ਮੈਂ ਉਹੀ ਕਹਿ ਰਿਹਾ ਸੀ ਕਿ ਜਿੰਨੇ ਆਪਾਂ ਇੱਥੇ ਬੈਠੇ ਹਾਂ ਇਹ ਜੀਵਨ ਦਾ ਮਨੋਰਥ, ਬਾਣੀ ਪੜ੍ਹਨੀ, ਬਾਣੀ ਕੰਠ ਕਰਨੀ, ਬਾਣੀ ਦਾ ਕੀਰਤਨ ਸੁਣਨਾ, ਕੀਰਤਨ ਕਰਨਾ, ਕੇਸਾਂ ਦੀ ਸੰਭਾਲ ਕੰਘੇ ਸਿਉ ਕਰਨੀ, ਅਡਲਟਰੀ ਤੋਂ ਬਚਣਾ, ਹਰ ਬੰਦੇ ਨੂੰ ਆਪਣੇ ਆਪਣੇ ਪਾਪਾਂ ਦਾ ਪਤਾ ਆ ਮੈਂ ਕੀ ਕਰਦਾ। ਪਰ ਸਤਿਗੁਰੂ ਜੀ ਆਪਾਂ ਸੰਗਤ 'ਚ ਜਦੋਂ ਆ ਗਏ ਨਾ, ਉਸ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਨਾ ਕੈਨੇਡਾ ਦਾ ਕੇਸ ਆ, ਆਪਾਂ ਪਰਿਵਾਰ 'ਚ ਤਾਂ ਡਿਸਕਸ ਕਰ ਰਹੇ ਹਾਂ ਕਿ ਫੈਮਿਲੀ 'ਚ ਬੈਠੇ ਹਾਂ, ਕੈਨੇਡਾ ਦਾ

ਕਿ ਸਿਆ ਮੇਰੇ ਫਰੈਂਡ ਨੇ ਮੈਨੂੰ ਫੋਨ ਕੀਤਾ, ਕਹਿੰਦੇ ਕਿ ਤੁਹਾਡੀ ਲੋੜ ਆ, ਤੁਸੀਂ ਜ਼ੂਮ ਕਾਲ 'ਤੇ ਆ ਸਕਦੇ, ਆਪਾਂ ਚਾਰ ਜਣੇ ਹੋਵਾਂਗੇ। ਮੈਂ ਕਿਹਾ ਕੋਈ ਨਹੀਂ। ਬੜਾ ਅਜੀਬ ਕੇਸ ਸੀ ਉਹ। ਉਹਦੀ ਵਾਈਫ ਦੀ ਫਰੈਂਡ ਉਹਨਾਂ ਦੇ ਘਰ ਰਹਿ ਰਹੀ ਸੀ, ਅਤੇ ਉਹਦੀ ਵਾਈਫ ਇੰਡੀਆ ਗਈ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਹਸਬੈਂਡ ਨੇ ਮਾਇੰਡ ਬਣਾ ਲਿਆ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ। ਗੁਰਸਿੱਖ ਬੰਦਾ, ਅੰਮ੍ਰਿਤਧਾਰੀ। ਅਤੇ ਉਹਦੇ ਦੂਸਰੇ ਫਰੈਂਡ ਨੇ ਉਹਨੂੰ ਕਿਹਾ ਕਿ ਇਹ ਤਾਂ ਗਲਤ ਗੱਲ ਆ। ਕਹਿੰਦਾ ਨਹੀਂ, ਮੈਂ ਉਹਨੂੰ ਛੱਡ ਨਹੀਂ ਰਿਹਾ, ਮੈਂ ਦੋ ਵਾਈਫ ਰੱਖੂੰਗਾ, ਮੈਂ ਦੋਨਾਂ ਦਾ ਖਰਚਾ ਚੱਕੂੰਗਾ, ਮੈਂ ਦੋਨਾਂ ਨੂੰ ਬਰਾਬਰ ਰਾਈਟਸ ਦਊਂਗਾ, ਇਹਦੇ ਵਿੱਚ ਕੋਈ ਗਲਤ ਨਹੀਂ ਹੈ। ਕਹਿੰਦਾ ਪੁਰਾਣੇ ਬਜ਼ੁਰਗ ਕਰਦੇ ਆਏ ਆ। ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਕਿ ਵੀ ਨੀਡ ਯੂਅਰ ਹੈਲਪ। ਅਤੇ ਮੈਂ ਕਿਹਾ ਕਿ ਉਹਦੇ ਵਿੱਚ ਫਿਰ ਇੱਦਾਂ ਕਰ ਵੀ ਪਹਿਲਾਂ ਆਪਣੀ ਵਾਈਫ ਦੀ ਪੁੱਛ, ਉਹਦੀ ਸਹਿਮਤੀ ਹੈਗੀ ਆ, ਅਤੇ ਜੇ ਤੇਰੀ ਵਾਈਫ ਵੀ ਇਹ ਕਹੂਗੀ ਕਿ ਮੈਂ ਦੋ ਹਸਬੈਂਡ ਰੱਖੂੰਗੀ, ਦੋਨਾਂ ਨੂੰ ਬਰਾਬਰ ਰੱਖਿਆ ਕਰੂੰਗੀ, ਬਈ ਫਿਰ ਜਰ ਸਕਦਾ ਆ। ਗੁਰੂ ਨਾਨਕ ਜੀ ਦੀ ਅੱਗੇ ਜਿਹੜੀ ਅਰਦਾਸ ਹੋਈ ਸੀ ਉਹ ਦੋਵਾਂ 'ਚ ਕਿੱਦਾਂ ਵੰਡੂੰਗਾ, ਕਿਉਂਕਿ ਮਹਾਰਾਜ ਕਹਿੰਦੇ ਸੀ ਏਕ ਜੋਤ ਦੋਈ ਮੂਰਤੀ, ਧੰਨ ਫਿਰ ਕਹੀਏ ਸੋਈ, ਉੱਥੇ ਤਿੰਨ ਕਿੱਦਾਂ ਲਿਆਊਂਗਾ। ਥੋੜ੍ਹਾ ਜਿਹਾ ਆਨੰਦ ਕਰ ਚੇਤੇ ਕਰਾਇਆ ਉਹਨੂੰ। ਮੈਂ ਕਿਹਾ ਪਾਪਾਂ ਦਾ ਭਾਗੀ ਬਣ ਲੱਗਾ ਤੂੰ, ਕੋਈ ਗੱਲ ਨਹੀਂ, ਮੈਂ ਰੋਕ ਨਹੀਂ ਸਕਦਾ, ਤੂੰ ਆਪਣੇ ਪਾਪ ਕਮਾ, ਪਰ ਇੱਕ ਗੱਲ ਯਾਦ ਰੱਖੀ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਹ, ਇਹਦਾ ਖਮਿਆਜ਼ਾ ਤੈਨੂੰ ਭੁਗਤਣਾ ਪੈਣਾ। ਜਿਸ ਬੱਚੀ ਦੀ ਜ਼ਿੰਦਗੀ ਤੂੰ ਬਰਬਾਦ ਕਰਨ ਲੱਗਾ, ਯੂ ਹੈਵ ਟੂ ਪੇ ਫੋਰ ਇਟ, ਇਸ ਜਨਮ 'ਚ ਕਰ ਲਈ, ਅਗਲੇ ਜਨਮ 'ਚ ਕਰ ਲਈ, ਹਾਏ ਹਾਏ ਕਰਕੇ ਮਰੇਗਾ ਨਾ, ਉਦੋਂ ਦੇਖੇਗਾ। ਮਹਾਰਾਜ ਕਿਰਪਾ, ਚਲੋ ਵੀ ਸੇਵ ਦਾ ਫੈਮਲੀ ਔਨ ਦਾ ਐਂਡ। ਆਪਣੇ ਆਪ ਨੂੰ ਕਦੀ ਵੀ ਉਸ ਸਿਚੁਏਸ਼ਨ 'ਚ ਨਹੀਂ ਪਾਉਣਾ, ਬਟਰ ਵਾਲੀ ਸਿਚੁਏਸ਼ਨ ਦੇ ਵਿੱਚ। ਨਾ ਤਾਂ ਅਵਨ ਦਾ ਕਸੂਰ ਆ ਜੀ, ਅਤੇ ਨਾ ਬਟਰ ਦਾ ਕਸੂਰ ਸੀ। ਬਟਰ ਦੀ ਪੋਜੀਸ਼ਨ ਫਰਿੱਜ 'ਚ ਸੀ, ਅਵਨ ਨਹੀਂ ਸੀ। ਉਹਨੂੰ ਰੱਖਿਆ ਜਿਹਨੇ, ਉਹਦਾ ਕਸੂਰ ਸੀ, ਉਹਦੀ ਇਨਵਾਇਰਮੈਂਟ ਗਲਤ ਹੋ ਗਈ। ਆਪਣੇ ਆਪ ਨੂੰ ਜੇ ਰਹਿਤ ਕਮਾਉਣੀ ਆ ਨਾ, ਆਪਣੇ ਆਪ ਨੂੰ ਕਦੀ ਉਸ ਸਿਚੁਏਸ਼ਨ 'ਚ ਹੀ ਨਹੀਂ ਪਾਉਣਾ ਜਿੱਥੇ ਜਾ ਕੇ ਤੁਸੀਂ ਡੋਲੋ। ਸਿੰਪਲ ਇਜ਼ ਦੈਟ। ਪਰਪਜ਼ ਆਫ ਲਾਈਫ ਦੇ ਵਿੱਚ ਰਹਿਤ ਕਮਾਉਣੀ ਬਹੁਤ ਅਹਿਮੀਅਤ ਰੱਖਦੀ ਆ। ਗੁਰੂ ਸਾਹਿਬ ਜੀ ਇਹ ਕਹਿ ਰਿਹਾ। ਅਤੇ ਦੂਸਰਾ ਮਹਾਰਾਜ ਕਹਿੰਦੇ ਆਲਸ ਨਹੀਂ ਕਰਨੀ। ਵੈਨ ਆਮ ਰੈਡੀ ਆਈ ਵਿਲ, ਕੀ ਲਿਖਿਆ ਜੀ, ਹਾਂ ਤੇ ਸਟਾਰਟ ਕਦੋਂ ਹੁੰਦੀ ਆ, ਜਦੋਂ ਬੰਦਾ ਕਬਰਾਂ 'ਚ ਪਹੁੰਚ ਜਾਂਦਾ, ਉਹ ਸਾਰੀ ਜ਼ਿੰਦਗੀ ਸਟਾਰਟ ਹੀ ਨਹੀਂ ਕਰ ਪਾਉਂਦਾ। ਜਦੋਂ ਮਹਾਰਾਜ ਮਿਹਰ ਕਰਨਗੇ ਜੀ, ਉਦੋਂ ਅੰਮ੍ਰਿਤ ਛਕ ਲਵਾਂਗੇ। ਮਹਾਰਾਜ ਕਹਿੰਦੇ ਫਿਰ ਹੁਣ ਮਿਹਰ ਤਾਂ ਮੈਂ ਕਰ ਦਿੱਤੀ ਆ, ਇਹ ਦਿਨ ਕਦੀ ਆਉਣਾ ਨਹੀਂ। ਜਿਸ ਕਾ ਦੀਆ ਪਹਿਨੇ ਖਾਏ, ਜਿਸ ਕਾ ਦੀਆ ਪਹਿਨੇ ਖਾਏ, ਤਿਸ ਸਿਉ ਆਲਸ ਕਿਉਂ ਬਣੇ ਮਾਏ। ਮਹਾਰਾਜ ਕਹਿੰਦੇ ਕਿਉਂ ਆਲਸ ਕਰਦਾ ਆ, ਆਪਣੇ ਰਾਮੇ ਭੱਜ, ਰੇ ਮਨ ਆਲਸੀ ਆ, ਉਹ ਮੇਰਿਆ ਮਨਾ ਵਾਹਿਗੁਰੂ ਨੂੰ ਚੇਤਾ ਕਰੀਏ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਜਦੋਂ ਸਾਨੂੰ ਇਹ ਪਤਾ ਲੱਗ ਗਿਆ ਨਾ ਕਿ ਮੈਂ ਬਹੁਤ ਜਨਮ ਭਟਕਦਾ ਆਇਆ ਆ, ਤੇ ਹੁਣ ਮੈਨੂੰ ਇਹ ਦੇਹੀ ਮਿਲੀ ਆ, ਤੇ ਇਸ ਸ਼ਬਦ ਦੇ ਵਿੱਚੋਂ ਨਾ ਆਹ ਚੀਜ਼ਾਂ ਦੇਖ ਕੇ ਥੋੜਾ ਜਿਹਾ ਆਈਡੀਆ ਹੁੰਦਾ ਆ ਕਿ ਇਹ ਚੀਜ਼ ਹੁੰਦੀਆਂ। ਮਾਈ ਬੀ ਯੂ ਨੋਟ ਬਿਲੀਵ, ਮਾਈ ਬੀ ਮੈਨੀ ਸਾਇੰਟਿਸਟ ਡਜ਼ਨਟ ਬਿਲੀਵ, ਪਰ ਮੈਂ ਬਿਲੀਵ ਤਾਂ ਕਰਦਾ ਹਾਂ ਕਿਉਂਕਿ ਗੁਰੂ ਸਾਹਿਬ ਜੀ ਕਹਿ ਰਿਹਾ ਬਈ ਕਈ ਜਨਮ ਭਏ ਕੀਟ ਪਤੰਗਾ। ਓਕੇ, ਦਾ ਮਾਡਰਨ ਪ੍ਰਚਾਰਕ ਕਹਿੰਦੇ ਆ ਕਿ ਵੈਨ ਯੂ ਥਿੰਕ ਲਾਈਕ ਅ ਕੀੜਾ, ਦੈਟ ਇਜ਼ ਅ ਕੀੜੇ ਦਾ ਜਨਮ। ਵੈਨ ਯੂ ਥਿੰਕ ਲਾਈਕ ਹਾਥੀ, ਦੈਟ ਇਜ਼ ਹਾਥੀ ਦਾ ਜਨਮ। ਵੈਨ ਯੂ ਥਿੰਕ ਲਾਈਕ ਅ ਮੱਛੀ, ਦੈਟ ਇਜ਼ ਅ ਮੱਛੀ ਦਾ ਜਨਮ। ਉਹਨਾਂ ਨੇ ਬਹੁਤ ਈਜ਼ੀ ਜੇ ਉਹਦੀ ਵਿਆਖਿਆ ਕੱਢ ਲਈ ਆ। ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ। ਬਲਦ ਨੂੰ ਜਿੱਦਾਂ ਜਾਂਦੇ ਸਵੇਰੇ ਉੱਠਦੇ ਡੰਡੇ ਮਾਰ ਲੱਗ ਪੈਂਦੇ ਖਿੱਚ ਹੋਣੇ ਨੂੰ। ਕਈ ਜਨਮ ਸੈਲ ਗਿਰ ਕਿਰਿਆ, ਕਈ ਜਨਮ ਗਰਮ ਮੈਂ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਮਹਾਰਾਜ ਕਹਿੰਦੇ ਲੱਖਾਂ ਜੋਨਾਂ 'ਚੋਂ ਆਇਆ, ਇਹਦਾ ਮਤਲਬ ਇਹ ਨੰਬਰ ਨਹੀਂ ਹੈਗੇ ਲੱਖ 'ਚ, ਲੱਖ ਮੀਨ ਲੱਖਾਂ, ਪਤਾ ਹੀ ਨਹੀਂ ਕਿੰਨੀਆਂ ਜੋਨਾਂ ਦੇ ਵਿੱਚੋਂ ਘੁੰਮ ਘੁੰਮਦਾ, ਮਿਲੀਅਨਸ ਦੇ ਵਿੱਚੋਂ ਤੂੰ ਆਇਆ ਰੀਕਾਰਨੇਸ਼ਨ ਦੇ ਵਿੱਚ। ਸਾਧ ਸੰਗ ਭਇਓ ਜਨਮ ਪ੍ਰਾਪਤ। ਮਹਾਰਾਜ ਕਹਿੰਦੇ ਹੁਣ ਦੇਖ ਤੈਨੂੰ ਅਸਲੀ ਜਨਮ ਮਿਲਿਆ, ਉਹ ਜਨਮ ਮਿਲਿਆ ਤੈਨੂੰ ਆਹ ਵਾਲੀ ਕੋਂਗੀਗੇਸ਼ਨ ਦੇ ਵਿੱਚ, ਇਸ ਸੰਗਤ ਦੇ ਵਿੱਚ। ਤੂੰ ਇਸ ਸੰਗਤ ਦੇ ਵਿੱਚ ਜੁੜ ਜਾ,
करना की है सेवा दे विच पहले नंबर ते तां निंदिया चुगली बंद करदे आ कौन की करदा कौन की करदी आ जे जीवन बनाउणा आ अच्छा जे किसी दी गल कोई तुहानू नहीं चंगी लगदी ना वन टू वन आपां टॉक कर लईए भी भाई आ गल मैं छड्डी आ तू भी छड्ड ला ये तां भला ते जे कोई नहीं छड्डदा तां जिम्मेवार ओह होऊगा ना मैं थोड़ी होऊंगा आई शुड वरी अबाउट माई सैल्फ अंत नबेड़ा तेरे जी पैल लीचे ते महाराज कहिंदे सीगे कि इस करके भरावा त्याग मान झूठ अभिमान महाराज कहिंदे छड्ड दे फिर पता की होगा जीवत मरे दरगाह प्रवान पंज प्यारे लैन आउणगे जमदूत नहीं लैन आउणगे महाराज वादा करदे आ इस तो अगे स्टोरी शुरू हो जाती है देर इज नो टाइम पर हुण मैं एंड आपां इत्थे कर लैणा आ डोंट वेस्ट टाइम Awaken your spirit. इनू जगाओ तुसी ना जो तुहाडे को वेला टाइम होंदा वॉलंटियर तुसी कर सकदे ना हॉस्पिटल च जाके आया करो जिहड़े जिहड़े काम करदे हॉस्पिटल च उन्हां नू पता क्योंकि मैं जेलां च कह नहीं सकदा जेल च जा नहीं सकदे आप दी ना विजिट करन एक दिन ओपन डे रखिया साडी प्रिजन ने कहिंदे कि मैं करतार सिंह नू पुछदा सी उह कहिंदे सी तुसी बच्चिआं नू लिआ सकदे दिखा सकदे आ प्रिजन टू लुक इत्थे भी जिंदगी आ ऐ कर करे सो ऐ कर पाए कोई ना किसी पकड़ियो थाए महाराज कहिंदे करमा करूंगा तो आप भोगेगा पुत ते फिर शुक्र चाहुंदा पातशाह मेरे को ये काम ना कराओ मैं ये नरक वाली जिंदगी नहीं चाहुंदा पिता जी वह काम कराओ जो तुहानू चंगे लगदे आ ते जिहड़े हो गए आ महाराज जी उन्हां लई हुण भोगण दी ताकत बख्श दिओ मैं पै के हाए हाए ना करा मैं उन्हां नू वेड़ लवां